ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਿਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ

ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰਾ ਸਭ ਧਿਆਵਹੇ ਸਭ ਧਿਆਵਹੇ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਪ੍ਰਣਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ

ਸੁਮਾਸੀ ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ।

ਆਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ

ਭਈ ਪਰਾਪਤ ਮਾਨਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਹ ਜਾਨ ਮੁਹਿਲੇ ਹੋ ਵਾਰੇ।

ਹਾਥ ਪਾਰਾ ਹਮਰੇ ਦੁਸ਼ਟ ਸਬੈ ਤੁਮਕਾਵਹੋ ਆਪ ਹਾਥ ਦੇ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦਿਆ ਕਰੀਐ ਸਭ ਬੈਰਨ ਕਉ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹਾਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਆਹੇ ਚੁਣ ਚੁਣ ਸਤਰ ਹਮਾਰੇ ਮਾਰੀ ਆਹੇ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸੋਜੂ ਕਰੀ ਅਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ

ਯਛਨੇ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਾਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਾਲ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣ ਘਟ ਘਟ ਕੇ ਪਟ ਪਟ ਕੀ ਜਾਣ ਜਾ ਬੁੱਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨਾ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪੁਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸੰਕਰ ਏਕੈਠਾ ਸਿਗਰੀ ਸ੍ਰਿਸ਼ਟ ਦਿਖਾਇ ਅਚੰਭ ਭਾਵ ਆਦਿ ਜੁਗਾਦ ਸਰੂਪ ਸਵਯੰ ਭਾਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਬਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ

ਕਰ ਚਾਉ ਪਈ। ਮੈਂ ਨਾ ਗਣੇਸ਼ਾ ਹੇ ਪ੍ਰਥਮ ਨਾਉ, ਕਿਸਨ ਬਿਸਨ ਕਬ ਹੂੰ ਨਹਿ ਧਿਆਉ। ਕਾਰਨ ਸੁਨੇ ਪਹਿਚਾਨ ਨ ਤਨਸੋ, ਲਿਵ ਲਾਗੀ ਮੋਰੀ ਪਾਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹੀ ਗਹੀ ਕੀ ਦਾਜ ਵਿਚਾਰ।

ਕਰਤ ਹਾਰਾ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬਿਆਰੀਅਨ ਸੰਘਾਰੋ ਪ੍ਰਥਮ ਧਰੋਂ ਭਗ

ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਹੀਆ ਰਾ

ਸਵਾਰਣਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਆਧਾਰੁ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਹਰ ਕਰਮ

ਤੂੰ ਘਰ ਅਨਹਦ ਵਾਜੇ ਅਣ ਦਿਸਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ।

ਸਾਹਿਬ ਬਿਦਾਰੇਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਬੋਲਣਾ ਜੀ ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਕ ਬਹਾਦਰ ਸਿਮਰੀਐ ਕਰਨਾ ਉਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇ, ਕਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋ ਤਾਕਤ ਚਾਵਰ ਛਤਰ ਦੇ ਮਾਲਕ, ਸਰਬ ਕਲਾ ਭਰਪੂਰ, ਜੁਗੋ ਜੁਗਿਆ ਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੰਡਿਟ ਕੀਤਾ, ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜ੍ਹੇ, ਤਾਨ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗਿਆ ਟਲ, ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ, ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਤਾਈਂ ਖੁੱਲ੍ਹੇ ਦਰਸ਼ਨ ਦੀਦਾਰ, ਨਾਮ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਦੇ ਪ੍ਰਵਾਹ ਚਲਾ ਕੇ ਨਿਹਾਲ ਨਿਹਾਲ ਕੀਤਾ ਗਰੀਬ ਨਵਾਜ ਜੀ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਸ਼ੁਕਰਾਨਾ ਹੈ ਆਪ ਜੀ ਕੇ ਹਜ਼ੂਰ, ਪਾਵਨ ਚਰਨਾ ਕਮਲਾਂ ਪਾਸ, ਸੋ ਦਰ ਦੀ ਚੌਂਕੀ, ਰਹਿਰਾ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ, ਬੇਨਤੀ ਅੱਖਰ ਵਾਦ ਘਾਟ ਭੁੱਲ ਚੁੱਕਦੀ ਮਾਫ਼ੀ ਬਖਸ਼ੋ, ਅੱਗੇ ਵਾਸਤੇ ਸੁਮਤ ਬੁੱਧ ਬਖਸ਼ੋ, ਸੁਧ ਸਪਾਸ਼ਟ ਪ੍ਰੇਮ ਭੈ ਭਾਵਨਾ, ਅਦਬ ਸਾਹਿਤ ਗੁਰਬਾਣੀ ਪੜ੍ਹਨ ਸੁਣਨ, ਕਥਾ ਕੀਰਤਨ ਗੁਰ ਇਤਿਹਾਸ ਗਾਇਨ ਕਰਨ ਦੇ ਬਲ ਉੱਦਮ ਚਾਓ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਬਾਣੀ ਦਰ 'ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ, ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਘਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੀ ਨਾਲ ਪਿਆਰ,
ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ, ਪਿਆਰ, ਏਕਤਾ, ਅਤਫਾਕ, ਰਾਜ ਭਾਗ, ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕਾਮ ਨੂੰ ਨਿਹਾਲ ਕਰੋ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ, ਤੰਦਰੁਸਤੀਆਂ, ਚੜ੍ਹਦੀਆਂ ਕਲਾਆਂ, ਰਿਹਾਈਆਂ ਬਖਸ਼ਿਸ਼ ਕਰਨੀਆਂ ਜੀ। ਗਰੀਬ ਨਿਵਾਸ ਸਤਿਗੁਰੂ ਜੀ, ਅੱਜ ਨਿਸ਼ਾਨ ਸਾਹਿਬ ਜੀ ਦੀ ਪਾਵਨ ਚੋਲੇ ਸਾਹਿਬ ਦੀ ਸੇਵਾ ਦੇ ਵਿੱਚ ਬੇਅੰਤ ਸੰਗਤਾਂ ਸਵੇਰ ਤੋਂ ਲੈ ਕੇ ਹਾਜ਼ਰੀਆਂ ਭਰ ਰਹੀਆਂ। ਗੁਰੂ ਕੇ ਲੰਗਰਾਂ ਵਾਸਤੇ, ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਵਾਸਤੇ ਰਸਦਾਂ ਆਪ ਜੀ ਦੇ ਹਜ਼ੂਰ ਭੇਟਾ ਕੀਤੀਆਂ ਨੇ। ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਜੀ। ਗੁਰਮੁਖ ਸਿੰਘ ਬਰਾੜ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ। ਰਜਿੰਦਰ ਸਿੰਘ ਵੱਲੋਂ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ। ਭਾਈ ਭਗਵੰਤ ਸਿੰਘ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰੋਗਤਾ ਦੀ ਅਰਦਾਸ। ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵਹੁ ਭੋਗ ਹਰ ਰਾਇ। ਆਪ ਜੀ ਭੋਗ ਲਾਓ, ਲੱਗਿਆ ਭੋਗ ਸੀਤ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ। ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਸੁਭਾਏ ਮਾਣ ਮੁਖਾਰ ਬਿੰਤੋ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ। ਮੁੱਖ ਵਾਗ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ। ਉਪਰੰਤ ਸੰਧਿਆ ਸਮੇਂ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੇ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾਂ ਮਿਲਾਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵੰਦੇ। ਦਿੱਲੇ ਤਾਕਤ ਪਰ ਬਹੇਗੀ, ਛਤਰ ਚੁਲੈਗਾ ਸੀਸ ਪਰ। ਖੰਡਾ ਜਾ ਕੇ ਹਾਥ ਮੈਂ, ਸੋ ਹਮਰੀ ਰਸ਼ਿਆ ਕਰੇ।

ਗੁਰੂ ਕਲਗੇ ਧਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਧ ਸੰਗਤ ਇੰਨੀ ਕਿਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੋ ਅਗਲਾ ਸਮਾਂ ਸਟੇਟ ਸੈਕਟਰੀ ਪਾਸੋਂ ਸ਼ਰਵਣ ਕਰੀਏ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦੇ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਸੰਧਿਆ ਸਮੇਂ ਆਰਤੀ ਆਰਤਾ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਹੁਣ ਸਮਾਂ ਹੋਇਆ ਹੈ। ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦਾ ਹਾਜ਼ਰੀ ਭਰ ਰਹੇ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ ਬਧਨੀ ਕਲਾ। ਸੋ ਉਹਨਾਂ ਦੇ ਪਾਸੋਂ ਕਥਾ ਵਿਚਾਰ ਗੁਰ ਇਤਿਹਾਸ ਸੁਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। 24 ਅਤੇ 25 ਅਕਤੂਬਰ ਨੂੰ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਲਾਨਾ 31 ਰਾਗ ਅਧਾਰਿਤ ਯੂਥ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ। ਸਮਾਂ ਜੋ ਹੈ ਉਹ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ, ਜਿਸ ਵਿੱਚ BC ਦੇ ਗੁਰਮਤਿ ਅਕੈਡਮੀਆਂ ਦੇ ਬੱਚੇ ਵਿਦਿਆਰਥੀ ਗੁਰਬਾਣੀ ਦਾ ਕੀਰਤਨ 33 ਸਾਜ਼ਾਂ ਦੇ ਦੁਆਰਾ ਆਪ ਸੰਗਤ ਨੂੰ 31 ਰਾਗ ਦੇ ਦੁਆਰਾ ਸੁਣਾ ਕਰਕੇ ਨਿਹਾਲ ਕਰਨਗੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਅੱਜ ਗੁਰੂ ਘਰ ਵਿਖੇ ਆਪ ਸੰਗਤਾਂ ਦੇ ਸਹਿਯੋਗ, ਗੁਰੂ ਸਾਹਿਬ ਦੀ ਕਿਰਪਾ ਦੇ ਸਤਿਕਾਰ, ਨਿਸ਼ਾਨ ਸਾਹਿਬ ਦੀ ਚੋਲੇ ਸਾਹਿਬ ਦੀ ਸੇਵਾ ਹੋਈ ਹੈ। ਸਵੇਰ ਤੋਂ ਲੈ ਕੇ ਬੇਅੰਤ ਹੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਤਨ ਮਨ ਧਨ ਕਰਕੇ ਸੇਵਾਵਾਂ ਕੀਤੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ ਜਿਨ੍ਹਾਂ ਵੀ ਸੰਗਤਾਂ ਨੇ ਭਾਵਨਾਵਾਂ ਨੂੰ ਲੈ ਕੇ ਨਿਸ਼ਾਨ ਸਾਹਿਬ ਦੀ ਪਾਵਨ ਸੇਵਾ ਦੇ ਵਿੱਚ ਹਿੱਸੇ ਪਾਏ ਨੇ, ਮਹਾਰਾਜ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੇ ਨਾਲ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਆਓ ਕਥਾ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸੰਗਤਾਂ, ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਰਸ ਪੀਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ। ਹੁਣ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ। ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ, ਦੋਹੇ ਥਾ ਬਾਣੀ ਕਾ ਬੋਹੇ ਥਾ ਗੁਰੂ ਅਰਜਨ ਪ੍ਰਤੱਖ ਹਰ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਹਨ। ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਹਨ। ਕਈ ਜਿਹੜੇ ਕਦੀਮੀ ਸਿੱਖ ਹਨ, ਜਿਨ੍ਹਾਂ ਦੇ ਵੱਡੇ ਵਡੇਰੇ ਵੀ ਗੁਰੂ ਘਰ ਦੀ ਸੇਵਾ ਕਰਦੇ ਰਹੇ, ਜਿਵੇਂ ਜਿਵੇਂ ਪਤਾ ਲੱਗਦਾ ਹੈ ਸਮੇਂ ਸਮੇਂ ਅਨੁਸਾਰ ਉਹ ਵੀ ਆ ਕੇ ਸੇਵਾ ਕਰਦੇ ਹਨ, ਅਤੇ ਕੁਛ ਨਵੀਨ ਸਿੱਖ ਵੀ ਉਹ ਵੀ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਾਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ। ਹਰ ਆਦਮੀ ਦੀ ਕੋਈ ਨਾ ਕੋਈ ਇੱਛਾ ਤਾਂ ਹੁੰਦੀ ਹੀ ਹੈ, ਅਤੇ ਫਿਰ ਉਸ ਇੱਛਾ ਦੀ ਪੂਰਤੀ ਵਾਸਤੇ ਕਈ ਜਿਹੜੇ ਸਕਾਮੀ ਸਿੱਖ ਨੇ ਉਹ ਆ ਕੇ ਵੀ ਸੇਵਾ ਕਰਦੇ ਹਨ, ਅਤੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਵੀ ਹੁੰਦੀਆਂ। ਕਿਉਂ? ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਇਆ ਹਰ ਗਾਈਐ। ਭਾਈ ਬਹਿਲੋ ਦਾ ਪ੍ਰਸੰਗ ਤੁਸਾਂ ਸੁਣਿਆ ਹੈ। ਫਫੜੇ ਪਿੰਡ ਦੇ ਭਾਈ ਬਹਿਲੋ ਜੀ ਸਨ, ਪਹਿਲਾਂ ਨਗਾਈਏ ਪੀਰ ਦੇ ਮਰੀਦ ਸਨ, ਅਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਨੰਨ ਸਿੱਖ, ਅਨੰਨ ਸੇਵਕ ਬਣ ਕੇ ਸੇਵਾ ਕਰਕੇ ਜੀਵਨ ਸਫਲਾ ਕਰ ਰਹੇ ਹਨ। ਭਾਈ ਭਗਤੂ ਜੀ ਉਹ ਵੀ ਸੇਵਾ ਵਿੱਚ ਪਹੁੰਚੇ ਨੇ। ਹੁਣ ਅੱਗੇ ਇੱਕ ਨਵਾਂ ਪ੍ਰਸੰਗ ਕਵੀ ਜੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹਨ, ਉਹ ਹੈ ਭਾਈ ਬੁੱਧੂ ਦਾ, ਜੋ ਲਾਹੌਰ ਦੇ ਵਿੱਚ ਰਹਿਣ ਵਾਲੇ ਸਨ, ਅਤੇ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਹੀ ਇੱਕ ਮਹਾਨ ਸਿੱਖ ਸਨ, ਅਤੇ ਇਸ ਪ੍ਰਸੰਗ ਤੋਂ ਸਾਨੂੰ ਸਿੱਖਿਆ ਵੀ ਮਿਲੇਗੀ। ਕਿਉਂ? ਕਈ ਵਾਰ ਹੀ ਸਾਡੇ ਮਨ ਦੇ ਵਿੱਚ ਜਦੋਂ ਅਸੀਂ ਸੇਵਾ ਕਰਦੇ ਹਾਂ, ਵਿਤਕਰੇ ਦੀ ਭਾਵਨਾ ਸਾਡੇ ਮਨ ਦੇ ਵਿੱਚ ਪੈਦਾ ਹੋ ਜਾਂਦੀ ਹੈ, ਕਿਸੇ ਨੂੰ ਆਪਣਾ ਸਮਝ ਕੇ, ਕਿਸੇ ਨੂੰ ਪਰਾਇਆ ਸਮਝ ਕੇ ਇੱਕੋ ਜਿਹਾ ਅਸੀਂ ਸਲੂਕ ਨਹੀਂ ਕਰਦੇ। ਪਰ ਗੁਰਮਤਿ ਦਾ ਸਿਧਾਂਤ ਇਹ ਹੈ, ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ, ਇੱਥੇ ਗਰੀਬ ਚਾਹੇ ਅਮੀਰ ਗੁਰੂ ਘਰ ਵਿੱਚ ਆ ਕੇ ਸਾਰੇ ਇੱਕ ਬਰਾਬਰ ਹੁੰਦੇ ਨੇ, ਅਤੇ ਸਭ ਦਾ ਇੱਕੋ ਦ੍ਰਿਸ਼ਟੀ ਨਾਲ, ਸਮਦ੍ਰਿਸ਼ਟੀ ਦੇ ਨਾਲ ਹੀ ਸਤਿਕਾਰ ਕਰਨਾ ਚਾਹੀਦਾ, ਪਿਆਰ ਕਰਨਾ ਚਾਹੀਦਾ। ਲੋਕ ਕਿਵੇਂ ਕਵੀ ਜੀ ਭਾਈ ਬੁੱਧੂ ਜੀ ਦਾ ਪ੍ਰਸੰਗ ਲਿਖ ਰਹੇ ਹਨ,
ਆਪ ਸੰਗਤਾਂ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

ਉਹ ਕਵੀ ਜੀ ਲਿਖਦੇ ਨੇ, ਇੱਕ ਬੁੱਧੂ ਨਾਮ ਦਾ ਕੁਲਾਲ ਜਾਤੀ ਹੈ, ਆਪਾਂ ਉਸਨੂੰ ਘੁਮਿਆਰ ਕਹਿ ਦਿੰਦੇ ਜਾਂ ਪ੍ਰਜਾਪਤੀ। ਉਸ ਜਾਤੀ ਵਿੱਚੋਂ ਭਾਈ ਬੁੱਧੂ ਸ਼ਾਹ ਗੁਰੂ ਮਹਾਰਾਜ ਦਾ ਸਿੱਖ ਸੀ ਅਤੇ ਹੈ ਬੜਾ

0: ਮਹਾਂ ਪੰਜਾਬ ਦੀ ਰਾਜਧਾਨੀ ਮੰਨਿਆ ਜਾਂਦਾ ਸੀ। ਉਸ ਲਾਹੌਰ ਸ਼ਹਿਰ ਦੇ ਵਿੱਚ ਹੀ ਭਾਈ ਬੁੱਧੂ ਦਾ ਕਾਰੋਬਾਰ ਸੀ।
1: ਚੌ ਭਾਈ ਸਿੱਖਣ ਕੀ ਬਹੁਤ ਸੇਵਾ ਕਰੀ।
0: ਇਹ ਜਿਹੜਾ ਭਾਈ ਬੁੱਧੂ ਹੈ ਇਹ ਬੜੇ ਪ੍ਰੇਮ ਦੇ ਨਾਲ ਗੁਰਸਿੱਖਾਂ ਦੀ ਸੇਵਾ ਕਰਦਾ ਹੈ।
1: ਧਰਮ ਕਿਰਤ ਕੀ ਜੀਵਾ ਧਰਈ
0: ਤੇ ਨਾਲ ਹਮੇਸ਼ਾ ਲਈ ਧਰਮ ਦੀ ਕਿਰਤ ਕਰਦਾ ਹੈ। ਕਿਉਂ? ਸਿੱਖੀ ਦੇ ਤਿੰਨ ਬੁਨਿਆਦੀ ਸਿਧਾਂਤ ਨੇ, ਧਰਮ ਦੀ ਕਿਰਤ ਕਰਨੀ, ਪਰਮੇਸ਼ੁਰ ਦਾ ਨਾਮ ਜਪਣਾ ਅਤੇ ਵੰਡ ਕੇ ਛਕਣਾ। ਇਹ ਹੁਣ ਇਹਨਾਂ ਸਿੱਖੀ ਅਸੂਲਾਂ ਦੀ ਪਾਲਣਾ ਕਰਦਾ ਹੈ ਅਤੇ ਮਹਾਨ ਗੁਰਸਿੱਖਾਂ ਦੀ ਸੇਵਾ ਕਰਦਾ ਹੈ।
1: ਗੁਰੂ ਭਰੋਸੇ ਕਾਰ ਕਰੰਤਾ,
0: ਫਿਰ ਗੁਰੂ 'ਤੇ ਭਰੋਸਾ ਵੀ ਰੱਖਦਾ ਅਤੇ ਗੁਰੂ ਦੇ ਭਰੋਸੇ 'ਤੇ ਕਿਰਤ ਵੀ ਕਰਦਾ ਅਤੇ ਨਾਲ ਕਿਰਤ ਦੇ ਸਿੱਖਾਂ ਦੀ ਸੇਵਾ ਵੀ ਕਰ ਰਿਹਾ ਹੈ।
1: ਆਪਣੇ ਸਭ ਕਾਰਜ ਨਿਭਹੰਤਾ,
0: ਲਓ ਜਿੰਨੇ ਵੀ ਆਪਣੇ ਕਾਰਜ ਨੇ ਗੁਰੂ ਦੇ ਭਰੋਸੇ 'ਤੇ ਤੇ ਉਹ ਕਿਰਤ ਕਰਕੇ ਨਿਭਾ ਰਿਹਾ ਹੈ।
1: ਲਾਏ ਈਂਟ ਕਾ ਕੇਰ ਪਜਾਵੈ,
0: ਇਹ ਕੰਮ ਕੀ ਕਰਦਾ ਸੀ? ਇੱਕ ਸਰਕਾਰੀ ਠੇਕੇਦਾਰ ਸੀ ਅਤੇ ਇਹ ਭੱਠੇ ਲਾ ਕੇ ਇੱਟਾਂ ਤਿਆਰ ਕਰਦਾ ਅਤੇ ਫਿਰ ਇਹ ਕੁਛ ਲੋਕਾਂ ਨੂੰ ਵੀ ਵੇਚਦਾ ਅਤੇ ਜਿਹੜੀ ਸਰਕਾਰ ਨੂੰ ਲੋੜ ਹੁੰਦੀ ਸੀ ਅਤੇ ਉਹਨਾਂ ਨੂੰ ਵੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਨਾਲ ਲੋਕਾਂ ਦੀ ਲੋੜ ਪੂਰੀ ਕਰਦਾ ਤੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਸੀ।
1: ਗੁਰ ਸਿੱਖਣ ਕੋ ਕਰਹਿ ਅਹਾਰਾ,
0: ਲਓ ਇਹ ਜਦੋਂ ਵੀ ਕੋਈ ਦਿਨ ਤਿਉਹਾਰ ਆਉਂਦਾ ਤੇ ਗੁਰਸਿੱਖਾਂ ਨੂੰ ਘਰ ਦੇ ਵਿੱਚ ਸੱਦ ਕੇ ਭੋਜਨ ਛਕਾਉਂਦਾ ਹੈ।
1: ਪੁਰਹਿ ਭਾਵਨਾ ਹਿਰਦੇ ਮਜਾਰਾ,
0: ਤੇ ਜਦੋਂ ਇਸ ਦੇ ਮਨ ਦੇ ਵਿੱਚ ਕੋਈ ਭਾਵਨਾ ਹੁੰਦੀ ਹੈ, ਕੋਈ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਤੇ ਉਸ ਵੇਲੇ ਗੁਰਸਿੱਖਾਂ ਨੂੰ ਸੱਦ ਕੇ ਘਰ ਦੇ ਵਿੱਚ ਭੋਜਨ ਛਕਾਉਂਦਾ ਤੇ ਅਰਦਾਸ ਕਰਵਾਉਂਦਾ ਹੈ।
1: ਇੱਕ ਵਾਰ ਤਿੰਨ ਕੀਨ ਪਜਾਵਾ,
0: ਲੋ ਇੱਕ ਵਾਰ ਭਾਈ ਬੁੱਧੂ ਨੇ ਇੱਕ ਨਵੇਂ ਸਿਰੇ ਤੋਂ ਪੱਠਾ ਤਿਆਰ ਕੀਤਾ।
1: ਕਈ ਹਜ਼ਾਰ ਦਰਬ ਕੋ ਲਾਵਾ,
0: ਉਸ ਉੱਤੇ ਨਵੇਂ ਬਿਜ਼ਨਸ ਤੇ ਖਰਚ ਵੀ ਕਰਨਾ ਪੈਂਦਾ ਤੇ ਕਈ ਹਜ਼ਾਰਾਂ ਰੁਪਏ ਇਸ ਨੇ ਖਰਚ ਵੀ ਕੀਤੇ।
1: ਬ੍ਰਿੰਦ ਮਜ਼ੂਰ ਕਾਰ ਕੋ ਕਰਤੇ,
0: ਹੁਣ ਜਦੋਂ ਪਹਿਲੀ ਵਾਰੀ ਇਸਨੇ ਕੋਈ ਵੱਡਾ ਪੱਠੇ ਦਾ ਬਿਜ਼ਨਸ ਸ਼ੁਰੂ ਕਰਨਾ ਸੀ ਉਹਦੇ ਲਈ ਸੈਂਕੜੇ ਮਜ਼ਦੂਰ ਬੁਲਾਏ, ਕਾਰੀਗਰ ਬੁਲਾਏ ਤੇ ਉਹਨਾਂ ਨੇ ਉਹ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ।
1: ਈਂਧਨ ਅਧਿਕ ਈਂਟ ਕਾ ਧਰਤੇ,
0: ਇੱਕ ਪਾਸੇ ਮਿੱਟੀ ਲਿਆ ਕੇ ਇੱਟਾਂ ਬਣਾਈਆਂ ਜਾਂਦੀਆਂ ਨੇ, ਫਿਰ ਉਹਨਾਂ ਨੂੰ ਸੁਕਾਇਆ ਜਾਂਦਾ, ਫਿਰ ਉਹਨਾਂ ਨੂੰ ਆਵੇ ਵਿੱਚ ਰੱਖ ਕੇ ਪਕਾਇਆ ਜਾਂਦਾ ਹੈ ਅਤੇ ਆਵੇ ਵਾਸਤੇ ਕਈ ਜਿਹੜੇ ਨੌਕਰ ਨੇ ਉਹ ਈਂਧਨ ਦਾ ਬਾਲਣ ਦਾ ਵੀ ਉਹ ਪ੍ਰਬੰਧ ਕਰ ਰਹੇ ਹਨ।
1: ਗਿਰ ਸਮ ਉੱਚੇ ਤਿੰਨ ਕਹਿ ਕੀਨਾ,
0: ਲਓ ਉਹ ਹੁਣ ਇਹਨੇ ਵੱਡਾ ਬਿਜ਼ਨਸ ਸ਼ੁਰੂ ਕੀਤਾ ਸੀ ਅਤੇ ਉਹ ਜਿਹੜਾ ਆਵਾ ਤਿਆਰ ਕੀਤਾ ਨਾ ਬਹੁਤ ਉੱਚਾ ਢੇਰ ਲਾਇਆ ਜਿਵੇਂ ਕੋਈ ਪਹਾੜ ਹੁੰਦਾ। ਕਿਉਂ? ਸਰਕਾਰੀ ਠੇਕੇਦਾਰ ਸੀ ਅਤੇ ਇਸਦਾ ਮਾਲ ਬਹੁਤਾ ਇਸਨੂੰ ਤਿਆਰ ਕਰਨਾ ਪੈਂਦਾ ਸੀ, ਪਤਾ ਨਹੀਂ ਕਦੋਂ ਕਿਸੇ ਵੇਲੇ ਵੱਡਾ ਆਰਡਰ ਵੀ ਆ ਸਕਦਾ। ਜਿਵੇਂ ਹੁਣ ਦੇ ਸਮੇਂ ਵਿੱਚ ਵੀ ਜਿਹੜੇ ਕੋਈ ਬੜੇ ਬੜੇ ਬਿਜ਼ਨਸਮੈਨ ਨੇ ਕੰਪਨੀਆਂ ਚਲਾਉਂਦੇ ਨੇ ਅਤੇ ਫਿਰ ਉਹ ਆਪਣੇ ਉਹੋ ਜਿਹੇ ਆਪਣੇ ਪ੍ਰੋਜੈਕਟ ਤਿਆਰ ਕਰਦੇ ਹਨ।
1: ਰਹੇ ਸਕੇਲਤ ਬਹੁਤ ਮਹੀਨਾ,
0: ਲੋਕ ਕਈ ਮਹੀਨੇ ਤਾਂ ਇਹ ਇੱਟਾਂ ਹੀ ਤਿਆਰ ਕਰਦੇ ਰਹੇ ਅਤੇ ਫਿਰ ਉਹ ਇੱਕ ਜਿਵੇਂ ਪਹਾੜ ਹੁੰਦਾ ਬਹੁਤ ਉੱਚਾ ਪੱਠਾ ਤਿਆਰ ਕੀਤਾ, ਉਹਦੇ ਵਿੱਚ ਇੱਟਾਂ ਚਿਣੀਆਂ ਅਤੇ ਹੁਣ ਉਸ ਇੱਟਾਂ ਨੂੰ ਤਿਆਰ ਕਰਨ ਦੇ ਲਈ ਪਕਾਉਣ ਦੇ ਲਈ ਤਿਆਰੀ ਹੋ ਰਹੀ ਹੈ।
1: ਲਾਗਤ ਲੱਗਿਓ ਅਧਿਕ ਹੀ ਦਰਬਾ,
0: ਲਓ ਜਦੋਂ ਇਸ ਨਵੇਂ ਬਿਜ਼ਨਸ ਨੂੰ ਤਿਆਰ ਕੀਤਾ ਹੈ, ਆਵੇ ਨੂੰ ਤਿਆਰ ਕਰਦਿਆਂ ਤੇ ਬਹੁਤ ਹਜ਼ਾਰਾਂ ਰੁਪਏ ਖਰਚ ਕੀਤੇ, ਕਈ ਮਹੀਨੇ ਲੱਗ ਗਏ।
1: ਲੀਨ ਬਣਕ ਤੇ ਰਿਣ ਕਰ ਸਰਬਾ,
0: ਇਹਨੇ ਬਾਣੀਆਂ ਤੋਂ ਕਰਜ਼ਾ ਚੁੱਕੇ ਸਾਰਾ ਬਿਜ਼ਨਸ ਸ਼ੁਰੂ ਕੀਤਾ ਹੈ।
1: ਬਿਕਹਿ ਈਂਟ ਕਾ ਦੈਬੋ ਤੋਹੇ,
0: ਲਓ ਉਹਦੇ ਵਿੱਚ ਹੁਣ ਇਹ ਇੱਟਾਂ ਦੀ ਚਿਣਾਈ ਹੋ ਰਹੀ ਸੀ ਆਵੇ ਦੇ ਵਿੱਚ ਇੱਟਾਂ ਪਕਾਉਣ ਵਾਸਤੇ ਅਤੇ ਜਦੋਂ ਉਹ ਚਿਣਿਆ ਗਿਆ ਨਾ ਤੇ ਹੋਰ ਉਸਨੂੰ ਸੰਪੂਰਨ ਕਰਨ ਦੇ ਵਾਸਤੇ ਤਿਆਰੀ ਹੋ ਰਹੀ ਹੈ।
1: ਕਿਤਿਕ ਮਾਸ ਮਹਿ ਇਹੋ ਸਿੱਧ ਹੋਏ,
0: ਕਿਉਂਕਿ ਹੁਣ ਇਹ ਅੱਗ ਦੇਣੀ ਸੀ ਕੱਚੀਆਂ ਇੱਟਾਂ ਨੂੰ ਪਕਾਉਣ ਵਾਸਤੇ ਤੇ ਇਹਦੇ ਲਈ ਕਈ ਮਹੀਨੇ ਲੱਗਣੇ ਸਨ ਕਿਉਂਕਿ ਉਸ ਵੇਲੇ ਕੰਮ ਸਲੋਅ ਸਨ ਅਤੇ ਇਸ ਤਰ੍ਹਾਂ ਦੇ ਹੁਣ ਵਰਗੇ ਪ੍ਰਬੰਧ ਨਹੀਂ ਸਨ ਵੀ ਛੇਤੀ ਇੱਟਾਂ ਤਿਆਰ ਹੋ ਜਾਂਦੀਆਂ। ਇਸ ਲਈ ਕਈ ਮਹੀਨੇ ਪਹਿਲਾਂ ਉਹ ਇੱਟਾਂ ਤਿਆਰ ਕਰਨ ਨੂੰ ਲੱਗੇ, ਫਿਰ ਉਹਨਾਂ ਦੇ ਆਵੇ ਬਣਾਏ ਗਏ, ਫਿਰ ਉਹਨਾਂ ਨੂੰ ਅੱਗ ਦੇਣ ਦੇ ਵਾਸਤੇ ਪ੍ਰਬੰਧ ਕੀਤਾ ਗਿਆ।
1: ਦਰਬ ਉਧਾਰੋ ਲੈ ਕਰ ਸੋਈ,
0: ਸਾਰਾ ਜਿੰਨਾ ਨਵਾਂ ਬਿਜਨਸ ਸੀ ਕਰਜ਼ਾ ਚੁੱਕੇ, ਅਤੇ ਇਸ ਤਰ੍ਹਾਂ ਉਹ ਜਿਵੇਂ ਆਪਾਂ ਕਈ ਬੈਂਕ ਤੋਂ ਕਈ ਆਮ ਲੋਕਾਂ ਤੋਂ ਵੀ ਕਰਜ਼ਾ ਚੁੱਕ ਕੇ ਕੋਈ ਬਿਜਨਸ ਕਰਦੇ ਹਨ, ਇਹਨੇ ਬਿਜਨਸ ਕੀਤਾ।
1: ਦੇਤ ਮਜ਼ੂਰ ਮਜ਼ੂਰੀ ਹੋਈ,
0: ਲਓ ਜਿਹੜੇ ਮਜ਼ਦੂਰ ਕੰਮ ਕਰਦੇ ਸਨ ਅਤੇ ਕਰਜ਼ਾ ਚੁੱਕ ਕੇ ਜੋ ਪੈਸਾ ਲਿਆ ਹੋਇਆ ਉਹਦੇ ਵਿੱਚੋਂ ਸਭ ਨੂੰ ਮਿਹਨਤ ਮਜ਼ਦੂਰੀ ਦਿਹਾੜੀ ਦਿੰਦਾ ਹੈ।
1: ਨਾਰਸ ਹਸਰਈ ਕਾਰ ਕਮਾਵੈ,
0: ਲੋ ਹਜ਼ਾਰਾਂ ਹੀ ਲੋਕ ਨੌਕਰ ਚਾਕਰ ਕਾਰੀਗਾਰ ਇਹ ਕੰਮ ਕਰ ਰਹੇ ਹਨ।
1: ਸੰਧਿਆ ਹੋਏ ਦਿਹਾੜੀ ਪਾਵੈ,
0: ਤੇ ਜਿਹੜੇ ਰੋਜ਼ ਦਿਹਾੜੀ ਤੇ ਆਉਣ ਵਾਲੇ ਲੋਕ ਸਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਭੱਠੇ ਤੇ, ਤੇ ਫਿਰ ਸ਼ਾਮ ਦੇ ਸਮੇਂ ਦਿਹਾੜੀ ਹਰ ਰੋਜ਼ ਇਹਨਾਂ ਨੂੰ ਦੇਣੀ ਪੈਂਦੀ ਸੀ।
1: ਕਿਤੇ ਕ ਮਾਸ ਮਹਿ ਕੀਨ ਮਹਾਨਾ,
0: ਲੋ ਕਈ ਮਹੀਨੇ ਲੱਗੇ ਨੇ ਇਸ ਭੱਠੇ ਨੂੰ ਆਵੇ ਨੂੰ ਤਿਆਰ ਕਰਨ ਵਾਸਤੇ।
1: ਅਗਨ ਲਾਏ ਬੇ ਕੋ ਮਨ ਜਾਨਾ,
0: ਤੇ ਫਿਰ ਇਹਨੇ ਸੋਚਿਆ ਵੀ ਹੁਣ ਆਵਾ ਤੇ ਤਿਆਰ ਹੋ ਗਿਆ, ਹੁਣ ਇਸ ਨੂੰ ਪਕਾਉਣ ਵਾਸਤੇ ਅੱਗ ਦਿੱਤੀ ਜਾਵੇ।
1: ਬੁੱਧੂ ਕਰ ਵਿਚਾਰ ਉਰ ਨੀਕੇ,
0: ਉਸ ਵੇਲੇ ਬੁੱਧੂ ਸ਼ਾਹ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ।
1: ਪ੍ਰਥਮ ਪੂਜੀਐ ਪਦ ਗੁਰ ਜੀ ਕੇ,
0: ਕਿਉਂ ਇਹ ਗੁਰੂ ਦਾ ਸਿੱਖ ਸੀ, ਇਹਨੇ ਆਖਿਆ ਸਭ ਤੋਂ ਪਹਿਲਾਂ ਹੁਣ ਭੱਠਾ ਤੇ ਤਿਆਰ ਹੋ ਗਿਆ, ਅੱਗ ਦੇਣੀ ਹੈ, ਇੱਟਾਂ ਪੱਕਣਗੀਆਂ, ਫਿਰ ਮੈਨੂੰ ਇਹਦੇ ਵਿੱਚੋਂ ਮੁਨਾਫਾ ਮਿਲੇਗਾ, ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਵੇ।
1: ਹੋਏ ਨਿਰਵਿਘਨ ਸੋ ਕਾਜ ਸਮਾਪਤ,
0: ਤੇ ਫਿਰ ਗੁਰੂ ਮਹਾਰਾਜ ਕਿਰਪਾ ਕਰਨਗੇ, ਇਹ ਮੇਰਾ ਨਿਰਵਿਘਨਤਾ ਸਹਿਤ ਸਾਰਾ ਕਾਜ ਸੰਪੂਰਨ ਹੋ ਜਾਵੇਗਾ।
1: ਇਹੋ ਮਹਿਮਾ ਸਤ ਸੰਗਤ ਭਾਖਤ,
0: ਤੇ ਕਿਉਂ ਇਹ ਬਹੁਤ ਸਾਰੀ ਸੰਗਤ ਦੀ ਮਹਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਉਚਾਰਨ ਕਰਦੇ ਹਨ।
1: ਇਮ ਮਨ ਠਾਨ ਕੀਨ ਪ੍ਰਸਥਾਨਾ,
0: ਇਉਂ ਮਨ ਵਿੱਚ ਧਾਰਨ ਕਰਕੇ ਭਾਈ ਬੁੱਧੂ ਨੇ ਵੀ ਗੁਰੂ ਮਹਾਰਾਜ ਦੇ ਕੋਲ ਜਾਣ ਦੇ ਲਈ ਪ੍ਰੋਗਰਾਮ ਬਣਾਇਆ।
1: ਰਾਮਦਾਸਪੁਰ ਦਿਸ਼ ਗੁਰ ਜਾਨਾ,
0: ਤੇ ਰਾਮਦਾਸਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪਹਿਲਾ ਨਾਮ ਸੀ, ਇਹੀ ਨਾਮ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਬੱਧੋ ਪੁਰਖ ਵਧਾਤੈ ਤਾਂ ਤੂੰ ਸੋਹੇ ਆ, ਬਸਦੀ ਸਗਨੇ ਅਪਰ ਅਨੂਪ ਰਾਮਦਾਸਪੁਰ। ਇਹ ਗੁਰੂ ਰਾਮਦਾਸ ਮਹਾਰਾਜ ਨੇ ਵਸਾਇਆ ਸੀ ਨਾ ਅੰਮ੍ਰਿਤਸਰ ਸਾਹਿਬ ਸ਼ਹਿਰ, ਫਿਰ ਸਰੋਵਰ ਦੇ ਨਾਂ ਅਤੇ ਸ਼ਹਿਰ ਦਾ ਨਾਮ ਵੀ ਆਮ ਪ੍ਰਚਲਿਤ ਹੋਇਆ, ਪਰ ਪਹਿਲਾਂ ਰਾਮਦਾਸਪੁਰ ਇਹ ਸ਼ਹਿਰ ਦਾ ਨਾਮ ਸੀ, ਅਤੇ ਫਿਰ ਸਰੋਵਰ ਦਾ ਨਾਮ ਰਾਮਦਾਸ ਸਰ ਉਸ ਵੇਲੇ ਸੰਗਤਾਂ ਲੈਂਦੀਆਂ ਸਨ, ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਹੈ।
1: ਮਗਮ ਹੈ ਨਿਸ ਬਸ ਪਹੁੰਚਿਓ ਆਏ,
0: ਇੱਕ ਰਾਤ ਰਾਹ ਦੇ ਵਿੱਚ ਇਸਨੇ ਬਤੀਤ ਕੀਤੀ ਹੈ, ਤੇ ਫਿਰ ਦੂਸਰੇ ਦਿਨ ਲਾਹੌਰ ਤੋਂ ਚੱਲ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ।
1: ਨੀਰ ਕੂਪ ਸੋ ਪ੍ਰਥਮ ਨਹਾਏ,
0: ਲੋਹੇ ਮਰਜ਼ਾਦਾ ਸੀ ਜਦੋਂ ਭਾਈ ਬੁੱਧੂ ਸ਼ਾਹ ਅੰਮ੍ਰਿਤਸਰ ਸਾਹਿਬ ਗਿਆ, ਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਨੇ ਹੀ ਪਹਿਲਾਂ ਖੂਹ ਲਗਵਾਏ ਸਨ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ, ਸਰੋਵਰ ਦੀ ਸੇਵਾ ਬਾਅਦ ਵਿੱਚ ਆਰੰਭ ਹੋਈ, ਤੇ ਭਾਈ ਬੁੱਧੂ ਨੇ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ।
1: ਅੰਮ੍ਰਿਤਸਰ ਮਹਿ ਕੀਨ ਇਸ਼ਨਾਨਾ,
0: ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਇਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਮਰਜ਼ਾਦਾ ਚੱਲੀ, ਤੇ ਉਹਨਾਂ ਨੇ ਜੋ ਗੁਰਸਿੱਖ ਦਾ ਨਿਤ ਕਰਮ ਬਿਆਨ ਕੀਤਾ ਹੈ, ਗੁਰਬਾਣੀ ਵਿੱਚ ਉਹ ਸਲੋਕ ਲਿਖਿਆ ਆਉਂਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਉੱਥੇ ਵੀ ਦੋ ਵਾਰੀ ਲਿਖਿਆ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਹੁਣ ਉਸ ਮਰਜ਼ਾਦਾ ਦੇ ਅਨੁਸਾਰ ਇਸਨੇ ਪਹਿਲਾਂ ਖੂਹ 'ਤੇ ਇਸ਼ਨਾਨ ਕੀਤਾ, ਅਤੇ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਸਰਾਂ ਦੇ ਵਿੱਚ ਟੂਟੀਆਂ ਲੱਗੀਆਂ, ਨਵੇਂ ਪ੍ਰਬੰਧ ਕੀਤੇ ਗਏ, ਸੰਗਤਾਂ ਉੱਥੇ ਇਸ਼ਨਾਨ ਕਰਦੀਆਂ ਸਨ, ਅਤੇ ਹੁਣ ਪ੍ਰਕਰਮਾ ਦੇ ਵਿੱਚ ਹੀ ਵਾਸ਼ਰੂਮ ਬਣਾਏ ਗਏ ਨੇ ਵੀ ਜਿਹੜੀਆਂ ਸੰਗਤਾਂ ਬਾਹਰੋਂ ਦੂਰ ਦੁਰਾਡੇ ਤੋਂ ਆਉਂਦੀਆਂ ਨੇ ਪਹਿਲਾਂ ਉੱਥੇ ਇਸ਼ਨਾਨ ਕਰਨ, ਫਿਰ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਨ। ਇਹ ਮਰਜ਼ਾਦਾ ਗੁਰੂ ਰਾਮਦਾਸ ਮਹਾਰਾਜ ਨੇ ਆਪ ਤੋਰੀ ਹੈ, ਆਪ ਚਲਾਈ ਹੈ, ਤਾਂ ਕਿ ਸਰੋਵਰ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇ। ਕਿਉਂ ਜੇ ਹੁਣ ਬਾਹਰੋਂ ਆਪਾਂ ਜਿਵੇਂ ਮਰਜ਼ੀ ਕੋਈ ਸਫ਼ਰ ਕਰਕੇ ਮਿੱਟੀ ਘੱਟਾ ਵੀ ਲੱਗਦਾ, ਜਰਾਸੀਮ ਵੀ ਲੱਗਦੇ ਨੇ, ਅਤੇ ਕਈ ਵਾਰੀ ਕਿਰਿਆ ਵੀ ਕਰਨੀ ਪੈਂਦੀ ਹੈ, ਸਰੀਰ ਕਿਰਿਆ ਨਾਲ ਵੀ ਸਰੀਰ ਅਪਵਿੱਤਰ ਹੁੰਦਾ ਹੈ, ਅਤੇ ਇਸ ਵਾਸਤੇ ਪਹਿਲਾਂ ਬਾਹਰ ਇਸ਼ਨਾਨ ਕਰਕੇ ਫਿਰ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ। ਇਹ ਸਿੱਖਿਆ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ, ਅਤੇ ਨਹੀਂ ਤਾਂ ਫਿਰ ਆਪਾਂ ਜਾਂਦੇ ਤਾਂ ਵੀ ਉੱਥੇ ਪੁੰਨ ਖੱਟਣ ਵਾਸਤੇ ਨੇ, ਕਿਤੇ ਪਾਪ ਵੀ ਨਾ ਸਿਰ 'ਤੇ ਚੜ੍ਹਾ ਲਈਏ, ਜੇ ਜੂਠੇ ਮਿੱਠੇ ਜਾ ਕੇ ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਪਏ। ਇਸ ਲਈ ਪਹਿਲਾਂ ਭਾਈ ਬੁੱਧ ਨੇ ਖੂਹ 'ਤੇ ਇਸ਼ਨਾਨ ਕੀਤਾ, ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ।
1: ਜਪ ਜੀ ਪਾਠ ਪ੍ਰੇਮ ਬਖਾਨਾ,
0: ਆਹ ਵੀ ਗੱਲ ਸਿੱਖਣ ਵਾਲੀ ਹੈ। ਫਿਰ ਭਾਈ ਬੁੱਧੂ ਨੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਵੀ ਕੀਤਾ। ਪੁਰਾਤਨ ਸਿੱਖ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਸਮੇਂ ਸੋਦਾ ਰਹਿਰਾ ਸਾਹਿਬ ਜੀ ਦਾ ਪਾਠ, ਸੌਣ ਲੱਗਿਆ ਕੀਰਤਨ ਸੋਹਿਲਾ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ ਹੈ। ਜਦੋਂ ਆਪਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਆਰੰਭ ਦੇ ਵਿੱਚ, ਪਹਿਲਾਂ ਜਪਜੀ ਸਾਹਿਬ, ਇਹ ਅੰਮ੍ਰਿਤ ਵੇਲੇ ਦਾ ਨਿਤਨੇਮ ਸੀ, ਫਿਰ ਰਹਿਰਾ ਸਾਹਿਬ ਜੀ ਦੇ ਸ਼ਬਦ, ਇਹ ਸ਼ਾਮ ਵਕਤ ਦਾ ਗੁਰਸਿੱਖਾਂ ਦਾ ਨਿਤਨੇਮ ਸੀ, ਅਤੇ ਫਿਰ ਸੋਹਿਲਾ ਬਾਣੀ ਲਿਖੀ ਹੋਈ ਹੈ। ਇਹ ਸੌਣ ਵੇਲੇ ਬਾਣੀ ਪੜ੍ਹੀ ਜਾਂਦੀ ਸੀ। ਉਸ ਪੁਰਾਤਨ ਮਰਯਾਦਾ ਅਨੁਸਾਰ ਇਹਨੇ ਜਪਜੀ ਸਾਹਿਬ ਜੀ ਦਾ ਪਾਠ ਵੀ ਕੀਤਾ, ਅਤੇ ਹੁਣ ਕਲਗੀਧਰ ਪਾਤਸ਼ਾਹ ਨੇ ਪੰਜ ਬਾਣੀਆਂ ਪੜ੍ਹਨ ਦਾ ਹੁਕਮ ਕੀਤਾ। ਹਰ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ, ਅਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ, ਅਤੇ ਸੌਣ ਲੱਗਿਆਂ ਕੀਰਤਨ ਸੋਹਿਲਾ ਬਾਣੀ, ਜਿਸ ਨੂੰ ਸੋਹਿਲਾ ਸਿਰਲੇਖ ਹੇਠ ਲਿਖਿਆ ਹੈ, ਉਹਦਾ ਪਾਠ ਕਰਨਾ ਵੀ ਹਰ ਗੁਰਸਿੱਖ ਦੇ ਲਈ ਅਤਿ ਜ਼ਰੂਰੀ ਹੈ। ਪਰ ਇਹ ਪੁਰਾਤਨ ਮਰਯਾਦਾ ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਚੱਲੀ ਆ ਰਹੀ ਸੀ, ਉਹਦੇ ਮੁਤਾਬਕ ਭਾਈ ਬੁੱਧੂ ਜੀ ਨੇ ਪਹਿਲਾਂ ਖੂਹ 'ਤੇ ਇਸ਼ਨਾਨ ਕੀਤਾ, ਫਿਰ ਸਰੋਵਰ ਵਿੱਚ ਇਸ਼ਨਾਨ ਕੀਤਾ, ਫਿਰ ਜਪਜੀ ਸਾਹਿਬ ਜੀ ਦਾ ਪਾਠ ਕੀਤਾ।
1: ਨਿਜ ਮੰਦਰ ਮਹਿ ਸਤਿਗੁਰ ਬੈਸੇ।
0: ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਪਹਿਲਾਂ ਦਰਬਾਰ ਸਾਹਿਬ ਨਹੀਂ ਸੀ ਬਣਿਆ, ਕੋਈ ਵੱਖਰੀ ਜਗ੍ਹਾ 'ਤੇ ਦਰਬਾਰ ਸਜਦਾ ਸੀ, ਅਤੇ ਜਿਸ ਥਾਂ 'ਤੇ ਦਰਬਾਰ ਸਜਾ ਕੇ ਗੁਰੂ ਮਹਾਰਾਜ ਬੈਠੇ ਸਨ,
1: ਸਦਨ ਬੈਕੁੰਠ ਬਿਸ਼ਨ ਪ੍ਰਭ ਜੈਸੇ,
0: ਜਿਵੇਂ ਬੈਕੁੰਠ ਦੇ ਵਿੱਚ ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਕੇ ਬੈਠਾ ਹੋਵੇ, ਇਸ ਤਰ੍ਹਾਂ ਉਹ ਅਸਾਨ ਗੁਰੂ ਕਾ ਦਰਬਾਰ ਉਸ ਸੁਭਾਏਮਾਨ ਹੋ ਰਿਹਾ ਸੀ।
1: ਗਾਏ ਰਬਾਬੀ ਰਾਗਨ ਦਾਰੂ,
0: ਤੇ ਫਿਰ ਉੱਥੇ ਜਿਹੜੇ ਰਾਗੀ ਸਿੰਘ ਸਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੇ ਸੱਤਾ ਅਤੇ ਬਲਵੰਡਾ, ਜਿਨ੍ਹਾਂ ਦੀ ਵਾਰ ਵੀ ਆ ਰਾਮਕਲੀ ਰਾਗ ਦੇ ਵਿੱਚ, ਇਹ ਰਬਾਬੀ ਸਨ ਅਤੇ ਇਹ ਕੀਰਤਨ ਵੀ ਕਰ ਰਹੇ ਸਨ।
1: ਜਿਨ ਸੁਨਬੇ ਫਲ ਪਾਏ ਉਦਾਰੂ,
0: ਜਿਸ ਬਾਣੀ ਦਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ ਦਾ ਬਹੁਤ ਸੁੰਦਰ ਫਲ, ਸ੍ਰੇਸ਼ਟ ਫਲ ਵੀ ਪ੍ਰਾਪਤ ਹੁੰਦਾ ਹੈ, ਔਰ ਇਹ ਰਾਗੀ ਸਿੰਘ ਕੀਰਤਨ ਕਰ ਰਹੇ ਸਨ।
1: ਧਨ ਕੋ ਢੇਰ ਅਗਾਰੀ ਪਰਿਓ,
0: ਅਤੇ ਫਿਰ ਅੱਗੇ ਸੰਗਤਾਂ ਸ਼ਰਧਾ ਮੁਤਾਬਕ ਭੇਟਾ ਵੀ ਅਰਪਣ ਕਰਦੀਆਂ ਨੇ, ਹੁਣ ਵੀ ਲੱਖਾਂ ਸੰਗਤਾਂ ਭੇਟਾ ਕਰਦੀਆਂ ਨੇ, ਅਤੇ ਅੱਗੇ ਧਨ ਦਾ ਬਹੁਤ ਵੱਡਾ ਅੰਬਾਰ ਲੱਗਿਆ ਹੋਇਆ ਹੈ।
1: ਹੋਤ ਪ੍ਰਾਤ ਤੇ ਜੇ ਤਿਕ ਚਰਿਓ,
0: ਲਓ ਸਵੇਰ ਤੋਂ ਲੈ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਸਨ, ਅਤੇ ਬਿਆਨ ਧਨ ਗੁਰੂ ਮਹਾਰਾਜ ਦੀ ਭੇਟਾ ਵਿੱਚ ਚੜ੍ਹਿਆ ਹੋਇਆ। ਹੁਣ ਤਾਂ ਆਪਾਂ ਗੋਲਕਾਂ ਰੱਖ ਲੈਂਦੇ ਹਾਂ ਨਾ, ਪਤਾ ਨਹੀਂ ਲੱਗਦਾ, ਪਹਿਲਾਂ ਗੋਲਕਾਂ ਨਹੀਂ ਸਨ, ਸਾਹਮਣੇ ਸਿੱਧੀ ਢੇਰੀ ਹੀ ਲੱਗਦੀ ਸੀ, ਅਤੇ ਫਿਰ ਉਹ ਢੇਰੀ ਸਭ ਸੰਗਤਾਂ ਨੂੰ ਵੀ ਨਜ਼ਰ ਆਉਂਦੀ ਸੀ।
1: ਦਾਸ ਚਮਰ ਲੈ ਸੀਸ ਟੁਰਾਵੈ,
0: ਤੇ ਇੱਕ ਦਾਸ ਚੌਰ ਲੈ ਕੇ ਗੁਰੂ ਮਹਾਰਾਜ ਦੇ ਉੱਪਰ ਝੁਲਾ ਰਿਹਾ ਸੀ।
1: ਆਸਨ ਪਰ ਥਿਤ ਗੁਰ ਦੁੱਤ ਪਾਵੈ,
0: ਤੇ ਗੁਰੂ ਅਰਜਨ ਦੇਵ ਮਹਾਰਾਜ ਸਿੰਘਾਸਨ ਤੇ ਬੈਠੇ ਸੋਭਾ ਪ੍ਰਾਪਤ ਕਰ ਰਹੇ ਸਨ।
1: ਸਿੱਖ ਸੰਗਤ ਚਾਰੋਂ ਦਿਸ਼ ਦਰਸੈ,
0: ਤੇ ਸਿੱਖ ਸੰਗਤਾਂ ਚਾਰੇ ਪਾਸੇ ਬੈਠੀਆਂ ਨੇ, ਸਤਿਗੁਰੂ ਦੇ ਦਰਸ਼ਨ ਦੀ ਦਾਰੇ ਕਰ ਰਹੀਆਂ ਹਨ।
1: ਮਨ ਗਨ ਮਨਹੋ ਸੰਭ ਵਿੱਚ ਪਰਸੈ,
0: ਇਉਂ ਸਮਝ ਲਵੋ ਜਿਵੇਂ ਰਿਸ਼ੀਆਂ ਮੁਨੀਆਂ ਦੇ ਵਿੱਚ ਵੀ ਸ਼ਿਵ ਜੀ ਇੱਕ ਮਹਾਨ ਦੇਵਤਾ ਮੰਨਿਆ ਹੋਇਆ ਹੈ, ਉਹ ਬੈਠਾ ਹੋਵੇ, ਕਿਉਂਕਿ ਬੜਾ ਤਪਸਵੀ ਹੈ, 86,000 ਵਰਾ ਸਮਾਧੀ ਲਾਈ ਰੱਖਦਾ ਸ਼ਿਵ ਜੀ। ਕਵੀ ਜੀ ਉਦਾਹਰਣ ਦਿੰਦੇ ਨੇ, ਇਹ ਨਾ ਸਮਝ ਲੈਣਾ ਵੀ ਕੋਈ ਇਹ ਤੌਹੀਨ ਹੋ ਰਹੀ ਹੈ, ਵੀ ਜਿਵੇਂ ਰਿਸ਼ੀਆਂ ਮੁਨੀਆਂ ਵਿੱਚ ਸ਼ਿਵ ਜੀ ਬੈਠਾ ਹੁੰਦਾ, ਇਸ ਢੰਗ ਦੇ ਨਾਲ ਗੁਰੂ ਮਹਾਰਾਜ ਸੰਗਤਾਂ ਵਿੱਚ ਸੋਭਾ ਪਾ ਰਹੇ ਹਨ।
1: ਬੁੱਧੂ ਜਾਏ ਉਪਾਏ ਨਾ ਤਰੀ,
0: ਤੇ ਇਹ ਭਾਈ ਬੁੱਧੂ ਹੁਣ ਉੱਥੇ ਪਹੁੰਚ ਗਿਆ ਦਰਬਾਰ ਦੇ ਵਿੱਚ, ਇਹਨੇ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਰੱਖੀ।
1: ਤਬ ਅਰਦਾਸ ਮੇਵਰੇ ਕਰੀ,
0: ਤੇ ਜਿਹੜਾ ਅਰਦਾਸੀਆ ਸੀ ਉਹਨੇ ਭਾਈ ਬੁੱਧੂ ਦਾ ਨਾਮ ਲੈ ਕੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ।
1: ਸ੍ਰੀ ਗੁਰੂ ਜੀ ਇਹੋ ਸਿੱਖ ਤੁਮਾਰਾ।
0: ਉਹ ਅਰਦਾਸੀਆ ਕੀ ਕਹਿੰਦਾ, ਇਹ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਇਹ ਤੁਹਾਡਾ ਸਿੱਖ ਭਾਈ ਬੁੱਧੂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹੈ।
1: ਜਾਤ ਤਰਾਵਰ ਸਿਦਕ ਉਦਾਰਾ,
0: ਇਹ ਮਹਾਰਾਜ ਆਪ ਜੀ ਦਾ ਸਿੱਖੀ ਸਿਦਕ ਮੰਗਦਾ, ਇਹ ਆਪ ਜੀ ਦਾ ਭਰੋਸਾ, ਆਪ ਜੀ ਦਾ ਇਤਕਾਦ ਮੰਗਦਾ ਹੈ।
1: ਬਹੁ ਧਨ ਸੰਗ ਪਚਾਵਾ ਲਾਇਵ,
0: ਕਿਉਂ ਇਸਨੇ ਬਹੁਤ ਸਾਰਾ ਲੱਖਾਂ ਰੁਪਏ ਖਰਚ ਕਰਕੇ ਇੱਕ ਆਵਾ ਤਿਆਰ ਕੀਤਾ ਹੈ, ਇੱਕ ਬਹੁਤ ਵੱਡਾ ਪੱਠਾ ਤਿਆਰ ਕੀਤਾ ਹੈ।
1: ਤੇ ਸਿੱਧ ਹੇਤ ਅਬੈ ਚੱਲ ਆਇਵ,
0: ਵੀ ਉਹ ਹੁਣ ਸਹੀ ਸਲਾਮਤ ਇੱਟਾਂ ਪੱਕ ਜਾਣ, ਇਸ ਲਈ ਅਰਦਾਸ ਕਰਨ ਵਾਸਤੇ ਤੁਹਾਡਾ ਆਸ਼ੀਰਵਾਦ ਲੈਣ ਵਾਸਤੇ ਭਾਈ ਬੁੱਧੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੈ।
1: ਪੱਕ ਹੈ ਨੀਕੋ ਬਾਕ ਤੁਮਾਰਾ,
0: ਤੇ ਸੱਚੇ ਪਾਤਸ਼ਾਹ ਆਪ ਜੀ ਬਚਨ ਕਰ ਦਿਓ, ਤੇ ਆਪ ਜੀ ਦਾ ਬਚਨ ਸਫਲਾ ਹੋਵੇ।
1: ਚਹਿਤ ਕਹਾਇਓ ਹੋਵੈ ਨ ਬਿਗਾਰਾ,
0: ਕਿਉਂਕਿ ਇਹ ਜਿਹੜਾ ਭਾਈ ਬੁੱਧੂ ਆਇਆ ਹੈ ਇਹ ਆਪ ਜੀ ਦੇ ਬਚਨਾਂ ਨੂੰ ਪਗਾਉਣਾ ਚਾਹੁੰਦਾ, ਜੋ ਆਪ ਜੀ ਬਚਨ ਕਰੋਗੇ ਉਹ ਮੰਨਣ ਲਈ ਤਿਆਰ ਹੋ ਕੇ ਆਇਆ ਹੈ।
1: ਕਰੁਣਾ ਭਰੇ ਰਸੀਲੇ ਨੈਣ,
0: ਗੁਰੂ ਅਰਜਨ ਦੇਵ ਮਹਾਰਾਜ ਦੇ ਕਰੁਣਾ ਰਸ ਦੇ ਨਾਲ ਭਰੇ ਹੋਏ ਬੜੇ ਸੁੰਦਰ ਨੇਤਰ ਸਨ।
1: ਸੁਣ ਇਸ ਕੋ ਪਿਖ ਕਰ ਕਹਿਤ ਬੈਨ,
0: ਭਾਈ ਬੁੱਧੂ ਸ਼ਾਹ ਵੱਲ ਤੱਕ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ।
1: ਕਾਰਜ ਤੋਰ ਸਿੱਧ ਹੋਏ ਜਾਏ,
0: ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਂਗਲ ਰੱਖ ਲਿਆ ਕਰ ਜਿੱਥੇ ਪੰਕਤੀ ਹੁੰਦੀ,
1: ਕਾਰਜ ਤੋਰ ਸਿੱਧ ਹੋਏ ਜਾਏ,
0: ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬੁੱਧੂ ਸ਼ਾਹ ਤੇਰਾ ਕਾਰਜ ਸਿੱਧ ਹੋਵੇਗਾ। ਇਹਦਾ ਮਤਲਬ ਜੋ ਤੂੰ ਇੱਟਾਂ ਦਾ ਆਵਾ ਜਾਂ ਪੱਠਾ ਤਿਆਰ ਕੀਤਾ ਹੈ ਤੇ ਇੱਟਾਂ ਸਹੀ ਪੱਕ ਜਾਣ ਤੇ ਕੰਮ ਨੇਪਰੇ ਚੜ੍ਹ ਜਾਵੇ, ਤੇਰਾ ਕਰਜ਼ਾ ਲੈ ਜਾਵੇ, ਕੁਛ ਨਫ਼ਾ ਵੀ ਪ੍ਰਾਪਤ ਹੋ ਜਾਵੇ, ਇਸ ਲਈ ਤੇਰਾ ਕਾਰਜ ਗੁਰੂ ਨਾਨਕ ਸਾਹਿਬ ਸਿੱਧ ਕਰਨਗੇ, ਤੇਰਾ ਕਾਰਜ ਰਾਸ ਹੋਵੇਗਾ।
1: ਸੇਵ ਹੋ ਸਿੱਖਣ ਕੋ ਮਨ ਲਾਏ,
0: ਪਰ ਇੱਕ ਗੱਲ ਹੈ, ਤੂੰ ਗੁਰਸਿੱਖਾਂ ਦੀ ਸੇਵਾ ਕਰ, ਪ੍ਰੇਮ ਕਰਕੇ ਮਨ ਚਿੱਤ ਲਾ ਕੇ ਗੁਰਸਿੱਖਾਂ ਦੀ ਸੇਵਾ ਕਰ।
1: ਪਾਕ ਈਂਟ ਕਾ ਹੋਵਹਿ ਨੀਕੇ,
0: ਤੂੰ ਗੁਰਸਿੱਖਾਂ ਦੀ ਸੇਵਾ ਕਰ, ਗੁਰਸਿੱਖ ਅਰਦਾਸ ਕਰਨਗੇ ਤੇ ਤੇਰਾ ਆਵਾ ਪੱਕ ਜਾਵੇਗਾ, ਤੇਰੀਆਂ ਇੱਟਾਂ ਐਨ ਪੱਕ ਕੇ ਤਿਆਰ ਹੋ ਜਾਣਗੀਆਂ।
1: ਕਰਹੋ ਮਨੋਰਥ ਪੂਰਨ ਜੀ ਕੇ,
0: ਇਸ ਢੰਗ ਦੇ ਨਾਲ ਤੂੰ ਆਪਣੇ ਮਨ ਦੇ ਸਾਰੇ ਮਨੋਰਥ ਪੂਰੇ ਕਰ ਲਵੇਂਗਾ।
1: ਇਹ ਸੁਣ ਕੇ ਤਬ ਬੰਦਨ ਠਾਨੀ,
0: ਬੜਾ ਖੁਸ਼ ਹੋਇਆ ਸੁਣ ਕੇ ਬੁੱਧੂ ਸ਼ਾਹ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ।
1: ਪੁਨ ਆਇਓ ਲਵ ਪੁਰੀ ਮਹਾਨੀ,
0: ਫਿਰ ਵਾਪਸ ਮੁੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਲਾਹੌਰ ਵਿੱਚ ਆ ਗਿਆ।
1: ਗੁਰੂ ਵਾਕ ਪਰ ਕਰ ਵਿਸ਼ਵਾਸ,
0: ਫਿਰ ਇਹਨੇ ਗੁਰੂ ਮਹਾਰਾਜ ਦੇ ਬਚਨਾਂ ਤੇ ਪੱਕਾ

0: ਦਿੱਤੀ ਪਾਪ ਨੂੰ ਪਕਾਉਣ ਦੇ ਵਾਸਤੇ ਤੇ ਉਹਦੇ ਵਿੱਚ ਅੱਗ ਬਾਲ ਦਿੱਤੀ।
1: ਕਿਤਕ ਦਿਓਸ ਮਹਿ ਮਹੂਰੀ ਖੋਲੀ
0: ਤੇ ਫਿਰ ਉਹ ਕਿੰਨੇ ਕੁ ਦਿਨ ਜਿੰਨਾ ਕੁ ਚਲੋ ਦੱਸਦੇ ਨੇ ਵੀ ਕੋਈ ਕੁਛ ਦਿਨ ਜਾਂ ਹਫ਼ਤੇ ਲੱਗੇ ਹੋਣਗੇ। ਅਤੇ ਜਦੋਂ ਉਸਦੀ ਪਹਿਲੇ ਇੱਕ ਪਾਸਿਓਂ ਬਾਰੀ ਖੋਲ੍ਹੀ ਜਿੱਥੋਂ ਇੱਟਾਂ ਦੇਖਣੀਆਂ ਸਨ ਵੀ ਪੱਕੀਆਂ ਜਾਂ ਨਹੀਂ ਪੱਕੀਆਂ, ਪਹਿਲੀ ਵਾਰੀ ਬਾਰੀ ਖੋਲ੍ਹ ਕੇ ਦੇਖੀ
1: ਪਾਕੀ ਈਂਟ ਭਾਈ ਬਹੁ ਮੋਲੀ
0: ਅਤੇ ਫਿਰ ਉਹ ਇੱਟਾਂ ਪੱਕੀਆਂ ਹੋਈਆਂ ਲਾਲ ਨਜ਼ਰ ਆਈਆਂ ਅਤੇ ਨਾਲ ਬਹੁਤ ਕੀਮਤੀ, ਮਤਲਬ ਜਿਵੇਂ ਨੰਬਰ ਇੱਕ ਦੀਆਂ ਜਿਨ੍ਹਾਂ ਨੂੰ ਅਵਲ ਕਹਿੰਦੇ ਨੇ ਉਹ ਇੱਟਾਂ ਤਿਆਰ ਹੋਈਆਂ ਦਿਸੀਆਂ।
1: ਸਿੱਖਣ ਕੋ ਆਹਾਰ ਅਚਵਾਵਾ
0: ਫਿਰ ਉਹਨੇ ਸੋਚਿਆ ਵੀ ਇੱਟਾਂ ਤਾਂ ਪੱਕ ਗਈਆਂ ਨੇ, ਬਾਕੀ ਵੀ ਸਾਰੀਆਂ ਪੱਕ ਜਾਣਗੀਆਂ, ਹੁਣ ਮੈਂ ਗੁਰਸਿੱਖਾਂ ਨੂੰ ਭੋਜਨ ਛਕਾਵਾਂ। ਗੁਰੂ ਮਹਾਰਾਜ ਦਾ ਹੁਕਮ ਸੀ ਜਦੋਂ ਕੋਈ ਵੀ ਸਿੱਖਾ ਕਾਰਜ ਕਰਨਾ ਅਤੇ ਗੁਰਸਿੱਖਾਂ ਨੂੰ ਘਰ ਬੁਲਾਓ, ਲੰਗਰ ਪਾਣੀ ਛਕਾਓ, ਅਰਦਾਸ ਕਰਾਓ, ਹੋ ਸਕੇ ਗੁਰੂ ਮਹਾਰਾਜ ਦੇ ਚਰਨ ਪੈਣ, ਕੀਰਤਨ ਕਥਾ ਵੀ ਹੋਵੇ, ਕਿਉਂਕਿ ਅੱਗੇ ਇਹੀ ਸਿੱਖਿਆ ਸਾਨੂੰ ਮਿਲੇਗੀ।
1: ਸਦਨ ਆਨ ਆਠੇ ਤ੍ਰਿਪਤਾਵਾਂ
0: ਗੁਰੂ ਮਹਾਰਾਜ ਦਾ ਬਚਨ ਮੰਨਣ ਦੇ ਲਈ ਬੁੱਧੂ ਸੋਚਦਾ, ਭਾਈ ਬੁੱਧੂ ਵੀ ਮੈਂ ਸਿੱਖਾਂ ਨੂੰ ਘਰ ਬੁਲਾ ਕੇ ਭੋਜਨ ਛਕਾ ਕੇ ਤ੍ਰਿਪਤ ਕਰਾਂ।
1: ਪੁਨ ਵੇਚੋਂ ਸਭ ਈਂਟ ਪੁਜਾਵਾ
0: ਤੇ ਫਿਰ ਇਹ ਸਾਰੀਆਂ ਮੇਰੀਆਂ ਪੱਕੀਆਂ ਇੱਟਾਂ ਤਿਆਰ ਹੋਣਗੀਆਂ ਤੇ ਮੈਂ ਵੇਚ ਦੇਵਾਂਗਾ।
1: ਧਨ ਦੈਨੋ ਜਿਸ ਤੇ ਨਿਤ ਲਿਆਵਾ
0: ਤੇ ਜਿਨ੍ਹਾਂ ਤੋਂ ਮੈਂ ਉਧਾਰਾ ਕਰਜ਼ਾ ਚੁੱਕਿਆ ਹੋਇਆ ਹੈ ਤੇ ਮੈਂ ਉਹਨਾਂ ਦਾ ਵਾਪਸ ਕਰ ਦੇਵਾਂਗਾ।
1: ਸਦਨ ਜਾਏ ਕਹਿ ਕੀ ਨਸ ਤਿਆਰੀ
0: ਇਉਂ ਭਾਈ ਬੁੱਧੂ ਨੇ ਆਪਣੇ ਘਰ ਵਿੱਚ ਜਾ ਕੇ ਲੰਗਰ ਛਕਾਉਣ ਦੀ ਤਿਆਰੀ ਕਰ ਦਿੱਤੀ।
1: ਭੋਜਨ ਸਵਾਦਲ ਅਨੇਕ ਪ੍ਰਕਾਰੀ
0: ਅਨੇਕਾਂ ਪ੍ਰਕਾਰ ਦੇ ਜਿਹੜੇ ਸੋਹਣੇ ਸੁੰਦਰ ਭੋਜਨ ਸੀ ਉਹ ਤਿਆਰ ਕਰਵਾ ਲਏ।
1: ਸਿੱਖ ਸੰਗਤ ਬਹੁਤੇ ਬੁਲਵਾਏ
0: ਤੇ ਸਕੂਲਾਂ ਸੰਗਤ ਨੂੰ ਸੱਦਾ ਪੱਤਰ ਦਿੱਤਾ। ਲਾਹੌਰ ਵਿੱਚ ਬੇਅੰਤ ਸੰਗਤਾਂ ਸਨ ਵੀ ਸਾਰੀਆਂ ਸੰਗਤਾਂ ਆਓ ਤੇ ਹੁਣ ਬੁੱਧੂ ਦੇ ਘਰੇ ਲੰਗਰ ਤਿਆਰ ਹੋ ਰਿਹਾ ਹੈ।
1: ਪੰਤ ਹੈ ਪਾਂਤ ਬਣਾਏ ਬਿਠਾਏ
0: ਤੇ ਫਿਰ ਘਰ ਖੁੱਲ੍ਹਾ ਸੀ ਤੇ ਉੱਥੇ ਪੰਗਤਾਂ ਲਾ ਲਾ ਕੇ ਦੂਰ ਦੂਰ ਲੰਬੀਆਂ ਸਾਰੀਆਂ ਸੰਗਤਾਂ ਨੂੰ ਬਿਠਾਇਆ ਗਿਆ।
1: ਪ੍ਰਥਮ ਕੀਰਤਨ ਕੋ ਕਰੇ ਵਾਯੋ
0: ਭਾਈ ਸਾਹਿਬ ਲਿਖਦੇ ਨੇ ਵੀ ਇਹਨੇ ਪਹਿਲਾਂ ਦੀਵਾਨ ਵੀ ਸਜਾਇਆ ਘਰ ਦੇ ਵਿੱਚ, ਰਾਗੀ ਸਿੰਘਾਂ ਨੂੰ ਬੁਲਾਇਆ ਤੇ ਕੀਰਤਨ ਕਰਵਾਇਆ।
1: ਗਾਏ ਰਬਾਬੀ ਸ਼ਬਦ ਸੁਣਾਇਓ
0: ਜਿਹੜੇ ਰਬਾਬੀ ਰਾਗੀਆਂ ਨੂੰ ਕਹਿੰਦੇ ਨੇ ਵੀ ਜਿਹੜੇ ਰਾਗੀ ਸਿੰਘ ਸਨ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੂੰ ਸ਼ਬਦ ਸੁਣਾਇਆ, ਕਿਉਂਕਿ ਕੀਰਤਨ ਆਤਮਕ ਭੋਜਨ ਸੀ। ਪਹਿਲਾਂ ਉਹ ਵਰਤਾਇਆ ਗਿਆ ਫਿਰ ਦੂਸਰਾ ਲੰਗਰ ਛਕਾਉਣ ਦੀ ਤਿਆਰੀ ਕੀਤੀ।
1: ਕਰ ਅਰਦਾਸ ਵਰਤਾਏ ਆਹਾਰਾ
0: ਫਿਰ ਅਰਦਾਸ ਕੀਤੀ, ਭੋਗ ਲਵਾਇਆ ਤੇ ਫਿਰ ਲੰਗਰ ਤਿਆਰ ਹੋਇਆ ਹੋਇਆ ਸੀ ਉਹ ਵਰਤਾਉਣਾ ਸ਼ੁਰੂ ਕਰ ਦਿੱਤਾ।
1: ਅਚਵਨ ਕੀਨ ਅਨੇਕ ਪ੍ਰਕਾਰਾ
0: ਅਨੇਕਾਂ ਪ੍ਰਕਾਰ ਦਾ ਕਈ ਤਰ੍ਹਾਂ ਦੇ ਪਦਾਰਥ ਤਿਆਰ ਕੀਤੇ ਸਨ ਤੇ ਸੰਗਤਾਂ ਨੂੰ ਲੰਗਰ ਛਕਾਉਣ ਲੱਗ ਪਏ।
1: ਤ੍ਰਿਪਤ ਭਾਈ ਸਭ ਸੰਗਤ ਆਛੈ
0: ਗੱਲ ਕੀ ਹੁਣ ਜਿੰਨੀ ਸੰਗਤ ਆਈ ਇੱਕ ਵਾਰ ਪੰਗਤਾਂ ਲਵਾ ਕੇ ਸਭ ਨੂੰ ਲੰਗਰ ਛਕਾਇਆ ਤੇ ਸਾਰੀ ਸੰਗਤ ਨੂੰ ਐਨ ਰਜਾ ਦਿੱਤਾ।
1: ਏਕ ਸਿੱਖ ਚੱਲ ਆਏ ਉਹ ਪਾਛੈ
0: ਆਹ ਗੱਲ ਧਿਆਨ ਦੇ ਨਾਲ ਸੁਣਨ ਵਾਲੀ ਹੈ। ਅੰਦਰ ਲੰਗਰ ਛਕਾਇਆ ਜਾ ਰਿਹਾ ਸੀ ਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਬਈ ਹੋਰ ਨਾ ਆਵੇ, ਕਿਉਂਕਿ ਅੰਦਰ ਜਗ੍ਹਾ ਵੀ ਨਹੀਂ ਸੀ। ਤੇ ਫਿਰ ਉਸ ਵੇਲੇ ਇੱਕ ਲਿਵ ਵਾਲਾ ਸਿੱਖ

0: ਤੇ ਅੱਗੋਂ ਬੁੱਧੂ ਬੋਲਦਾ ਤੇ ਥੋੜ੍ਹਾ ਜਿਹਾ ਉਹਨੂੰ ਹੰਕਾਰ ਵੀ ਸੀ, ਹੋਣਾ ਨਹੀਂ ਚਾਹੀਦਾ ਸੇਵਾਦਾਰ ਦੇ ਮਨ ਦੇ ਵਿੱਚ ਹੰਕਾਰ। ਅਤੇ ਅੱਗੋਂ ਬੁੱਧੂ ਭਾਈ ਬੁੱਧੂ ਕਹਿਣ ਲੱਗਾ, ਕਹਿੰਦਾ ਵੀ ਹੁਣ ਤਾਂ ਲੰਗਰ ਵਰਤ ਗਿਆ, ਹੁਣ ਤਾਂ ਸਾਰਿਆਂ ਨੇ ਛਕ ਲਿਆ ਤੇ ਹੁਣ ਤੈਨੂੰ ਲੰਗਰ ਨਹੀਂ ਮਿਲ ਸਕਦਾ।
1: ਪੂਰਬ ਆਵਤ ਕਰਤ ਆਹਾਰੋ,
0: ਪਹਿਲਾਂ ਸਮੇਂ ਸਿਰ ਆਉਂਦਾ ਜਦੋਂ ਪੰਗਤ ਲੱਗਣੀ ਸੀ ਤੇ ਤੈਨੂੰ ਵੀ ਭੋਜਨ ਛਕਾ ਦਿੰਦੇ।
1: ਸਭ ਸੰਗਤ ਨੇ ਹੱਥ ਪਖਾਰੇ,
0: ਤੇ ਹੁਣ ਤੇ ਸਾਰੀ ਸੰਗਤ ਨੇ ਛਕ ਲਿਆ ਤੇ ਸਾਰਿਆਂ ਨੇ ਹੱਥ ਵੀ ਧੋ ਲਏ ਹਨ।
1: ਖਰੋ ਹੋਏ ਅਰਦਾਸ ਉਚਾਰੇ,
0: ਉਸ ਵੇਲੇ ਇੱਕ ਅਰਦਾਸੀਆ ਗੁਰਸਿੱਖ ਸੀ, ਉਹਨੇ ਖੜੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ,
1: ਸ਼੍ਰੀ ਸਤਿਗੁਰ ਬੁੱਧੂ ਸਿੱਖ ਤੇਰੋ।
0: ਤੇ ਉਹ ਅਰਦਾਸ ਕਿਵੇਂ ਕੀਤੀ ਹੈ ਤੇ ਉਹ ਸਿੱਖ ਨੇ ਕਹਿਣ ਲੱਗਾ, ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਪੰਜ ਗੁਰੂ ਸਾਹਿਬਾਨਾਂ ਦੇ ਨਾਮ ਲਏ ਤੇ ਕਹਿਣ ਲੱਗੇ, ਤੁਹਾਡਾ ਸਿੱਖ ਭਾਈ ਬੁੱਧੂ ਵੀ ਜੋ ਸੰਗਤਾਂ ਦੀ ਮਹਾਨ ਸੇਵਾ ਕਰ ਰਿਹਾ ਹੈ।
1: ਭੋਜਨ ਸਿੱਖ ਅਚਾਏ ਕਨੇਰੋ,
0: ਇਹਨੇ ਬਹੁਤ ਸਾਰੇ ਸਿੱਖਾਂ ਨੂੰ ਸੰਗਤਾਂ ਨੂੰ ਘਰ ਵਿੱਚ ਬੁਲਾ ਕੇ ਭੋਜਨ ਛਕਾਇਆ ਹੈ।
1: ਰਾਸ ਪਜਾਵਾ ਆਏ ਇਸੀ ਕੋ,
0: ਸੱਚੇ ਪਾਤਸ਼ਾਹ ਕਿਰਪਾ ਕਰਨੀ ਜਿਹੜਾ ਇਸਨੇ ਭੱਠਾ ਤਿਆਰ ਕੀਤਾ ਹੈ ਤੇ ਉਹ ਪੱਕ ਜਾਵੇ, ਇੱਟਾਂ ਸਹੀ ਤਰੀਕੇ ਦੇ ਨਾਲ ਤਿਆਰ ਹੋ ਜਾਵਣ।
1: ਤੁਮ ਕਰੁਣਾ ਤੇ ਪੱਕ ਹੈ ਨੀਕੋ,
0: ਤੁਹਾਡੀ ਕਿਰਪਾ ਦੇ ਨਾਲ ਇਹ ਆਵਾ ਇਹ ਭੱਠਾ ਇੱਟਾਂ ਦਾ ਭੱਠਾ ਚੰਗੀ ਤਰ੍ਹਾਂ ਪੱਕ ਜਾਵੇ।
1: ਸੁਣ ਸਿੱਖ ਲੱਖੂ ਊਚ ਉਬਾਚਾ,
0: ਤੇ ਜਦੋਂ ਅੰਦਰ ਅਰਦਾਸੀਏ ਸਿੱਖ ਨੇ ਅਰਦਾਸ ਕੀਤੀ, ਹੇ ਸਤਿਗੁਰੂ ਇਸ ਦਾ ਜਿਹੜਾ ਆਵਾ ਪੱਕਾ ਕਰਨਾ, ਤੇ ਬਾਹਰ ਉਹ ਜਿਹੜਾ ਸਿੱਖ ਖੜਾ ਸੀ ਭਾਈ ਲੱਖੂ ਉਹਦਾ ਨਾਮ ਸੀ, ਤੇ ਉਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਉਹ ਗੁਰੂ ਅਰਜਨ ਦੇਵ ਮਹਾਰਾਜ ਦਾ ਬਹੁਤ ਪਿਆਰਾ ਸਿੱਖ ਸੀ ਤੇ ਹਰ ਰੋਜ਼ 21 ਜਪਜੀ ਸਾਹਿਬ ਜੀ ਦੇ ਪਾਠ ਕਰਦਾ ਸੀ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਹਰ ਵੇਲੇ ਸਿਮਰਨ ਵਿੱਚ ਜੁੜਿਆ ਰਹਿੰਦਾ। ਹੁਣ ਲਿਵ ਵਾਲਾ ਸਿੱਖ ਸੀ, ਚੰਗੀ ਅਵਸਥਾ ਵਾਲਾ ਸਿੱਖ ਸੀ, ਅੰਦਰੋਂ ਸਿੱਖ ਨੇ ਇਹ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਇਹਦਾ ਆਵਾ ਪੱਕ ਜਾਵੇ, ਪਰ ਬਾਹਰ ਖੜੇ ਲੱਖੂ ਨੇ ਇਹ ਬਚਨ ਕਹਿ ਦਿੱਤਾ,
1: ਬੁੱਧੂ ਰਹਿਓ ਪਚਾਵਾ ਕਾਚਾ,
0: ਕਹਿੰਦੇ ਪਾਏ ਬੁੱਧੂ ਤੂੰ ਮੈਨੂੰ ਲੰਗਰ ਨਹੀਂ ਛਕਾਇਆ, ਤੇਰਾ ਆਵਾ ਕੱਚਾ ਹੀ ਰਹੇਗਾ।
1: ਹੇਰ ਸੁਧਾ ਤੁਰ ਦੀਓ ਨਾ ਆਹਾਰਾ,
0: ਮੈਂ ਭੁੱਖਾ ਸੀ, ਗੁਰੂ ਦਾ ਸਿੱਖ ਸੀ, ਤੂੰ ਮੈਨੂੰ ਭੋਜਨ ਨਹੀਂ ਛਕਾਇਆ, ਤੇ ਤੂੰ ਭਾਵੇਂ ਬਾਕੀ ਸਿੱਖਾਂ ਨੂੰ ਸੰਗਤਾਂ ਨੂੰ ਛਕਾ ਵੀ ਦਿੱਤਾ, ਪਰ ਮੈਂ ਵੀ ਤਾਂ ਗੁਰੂ ਦਾ ਸਿੱਖ ਸੀ ਨਾ, ਮੈਨੂੰ ਕਿਉਂ ਨਹੀਂ ਛਕਾਇਆ, ਤੇਰਾ ਆਵਾ ਤੇ ਕੱਚਾ ਹੀ ਰਵੇਗਾ।
1: ਨਹਿ ਪੱਕ ਹੈ ਪਾ ਦੋਸ਼ ਉਦਾਰਾ,
0: ਇਹ ਤੇਰੇ ਸਿਰ ਦੋਸ਼ ਹੈ ਗੁਰੂ ਦਾ ਸਿੱਖ ਭੁੱਖਾ ਨਹੀਂ ਜਾਣਾ ਚਾਹੀਦਾ, ਤੂੰ ਮੈਨੂੰ ਭੁੱਖਾ ਰੱਖਿਆ ਤੇ ਇਸ ਲਈ ਤੇਰੇ ਸਿਰ ਦੋਸ਼ ਹੈ, ਭਾਵ ਤੇਥੋਂ ਇਹ ਗੁਨਾਹ ਹੋਇਆ ਹੈ।
1: ਸੁਣ ਬੁੱਧੂ ਲੱਖੂ ਸੰਗ ਕਹੈ,
0: ਤੇ ਸੁਣ ਕੇ ਬੁੱਧੂ ਨੂੰ ਹੰਕਾਰ ਸੀ ਤੇ ਉਹ ਲੱਖੂ ਸ਼ਾਹ ਨੂੰ, ਉਸ ਭਾਈ ਲੱਖੂ ਸਿੱਖ ਨੂੰ ਹੀ ਅੱਗੋਂ ਬੁੱਧੂ ਕਹਿੰਦਾ ਹੈ,
1: ਵੱਡਾ ਨਵੀਨ ਸਿੱਖ ਤੂੰ ਹੈ,
0: ਕਹਿੰਦਾ ਤੂੰ ਬੜਾ ਨਵਾਂ ਸਿੱਖ ਆ ਗਿਆ, ਜਿਹੜਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਵੀ ਤੂੰ ਉਲਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
1: ਮਮ ਕਾਰਜ ਹਿਤ ਗੁਰੂ ਉਬਾਚਾ,
0: ਤੇ ਉਹ ਅੱਗੋਂ ਕਹਿਣ ਲੱਗਾ ਵੀ ਮੈਂ ਵੀ ਗੁਰੂ ਮਹਾਰਾਜ ਤੋਂ ਬਚਨ ਲੈ ਕੇ ਆਇਆ ਹਾਂ।
1: ਪੱਕ ਹੈ ਪਜਾਵਾ ਰਹਿ ਨਾ ਕਾਚਾ,
0: ਇਹ ਆਵਾ ਕੱਚਾ ਨਹੀਂ ਰਹਿ ਸਕਦਾ, ਗੁਰੂ ਮਹਾਰਾਜ ਦੇ ਬਚਨ ਹੋਏ ਨੇ, ਸਿੱਖ ਨੇ ਅਰਦਾਸ ਵੀ ਕਰ ਦਿੱਤੀ ਹੈ, ਇਹ ਆਵਾ ਜ਼ਰੂਰ ਪੱਕੇਗਾ।
1: ਐਸੋ ਕੌਣ ਜੋ ਬਾਕ ਮਿਟਾਵੇ,
0: ਭਾਈ ਬੁੱਧੂ ਕਹਿੰਦਾ ਇਹੋ ਜਿਹਾ ਕੌਣ ਹੈ ਦੁਨੀਆਂ ਦੇ ਵਿੱਚ ਜਿਹੜਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਉਲਟਾ ਸਕਦਾ ਹੋਵੇ।
1: ਗੁਰ ਕੋ ਕਹਿਓ ਸਦਾ ਸਫਲ ਆਵੇ,
0: ਗੁਰੂ ਮਹਾਰਾਜ ਦਾ ਬਚਨ ਉਹ ਤੇ ਅਟਲ ਹੋ ਕੇ ਰਹਿੰਦਾ, ਤੂੰ ਕਿੱਧਰੋਂ ਵੱਡਾ ਸਿੱਖ ਆ ਗਿਆ, ਤੂੰ ਕਹਿੰਦਾ ਆਵਾ ਕੱਚਾ ਰਹੇਗਾ।
1: ਭੋਜਨ ਸਮੇਂ ਨਾ ਪਹੁੰਚਿਓ ਆਪ,
0: ਤੇ ਜਦੋਂ ਲੰਗਰ ਦਾ ਸਮਾਂ ਸੀ ਤੂੰ ਉਹ ਸਮੇਂ ਸਿਰ ਪਹੁੰਚ ਨਹੀਂ ਸਕਿਆ।
1: ਕ੍ਰੋਧ ਕਰੇ ਹਮ ਦੇ ਤੋ ਸਰਾਪ,
0: ਹੁਣ ਤੂੰ ਗੁੱਸੇ ਵਿੱਚ ਜਾ ਕੇ ਮੈਨੂੰ ਸਰਾਪ ਦੇਣਾ। ਭਾਈ ਬੁੱਧੂ ਲੱਖੂ ਦੇ ਨਾਲ ਇਹ ਬਹਿਸਬਾਜ਼ੀ ਕਰ ਰਿਹਾ, ਕਹਿਣ ਲੱਗਾ ਵੀ ਤੂੰ ਆਪ ਆਇਆ ਨਹੀਂ ਸਮੇਂ ਸਿਰ, ਤੇ ਜੇ ਹੁਣ ਨਹੀਂ ਲੰਗਰ ਤੈਨੂੰ ਮਿਲਿਆ ਤੇ ਹੁਣ ਤੂੰ ਸਰਾਪ ਦੇਣ ਲੱਗ ਪਿਆ ਹੈ।
1: ਹਮ ਭੀ ਹੈ ਗੁਰ ਸਿੱਖ ਮਹਾਨੀ,
0: ਅੱਗੋਂ ਭਾਈ ਲੱਖੂ ਕਹਿੰਦਾ ਮੈਂ ਵੀ ਗੁਰੂ ਦਾ ਮਹਾਨ ਸਿੱਖ ਹਾਂ, ਤੂੰ ਹੰਕਾਰ ਨਾ ਕਰੀ, ਮੈਂ ਵੀ ਘੱਟ ਨਹੀਂ ਤੇਰੇ ਨਾਲੋਂ, ਦੋਹਾਂ ਦੀ ਥੋੜੀ ਜਿਹੀ ਸੁਖੋਂ ਮੋਹਮੈ ਸੀ।
1: ਨਹਿ ਪੂਜਨ ਦੇ ਕਾਰ ਤ੍ਰਿਪਤਾ ਨੇ,
0: ਤੂੰ ਮੈਨੂੰ ਲੰਗਰ ਨਹੀਂ ਛਕਾਇਆ, ਮੈਂ ਗੁਰੂ ਦਾ ਲੰਗਰ ਸਮਝ ਕੇ ਤੇਰੇ ਘਰ ਆਇਆ ਸੀ, ਪਰ ਮੈਨੂੰ ਜਵਾਬ ਮਿਲਿਆ ਮੈਂ ਲੰਗਰ ਨਹੀਂ ਛਕਿਆ, ਇਸ ਲਈ ਤੇਰਾ ਕਦੀ ਵੀ ਆਵਾ ਪੱਕਾ ਨਹੀਂ ਰਵੇਗਾ।
1: ਰਹਿ ਪਚਾਵਾ ਕਾਚਾ ਜਾਨ,
0: ਸੱਚੀ ਗੱਲ ਸਮਝ ਲੈ, ਇਹ ਤੇਰਾ

0: ਬਾਰਾਂ ਉਹ ਬਾਰੀ ਨੂੰ ਖੋਲਿਆ, ਉਹ ਜਿੱਥੇ ਦਰਵਾਜ਼ਾ ਸੀ ਬੰਦ ਕੀਤਾ ਹੋਇਆ, ਤੇ ਜਾ ਕੇ ਇੱਟਾਂ ਵੇਖੀਆਂ,
1: ਜਿੱਤ ਕਹਿੰਦੇ ਕਾਲੀ ਪੀਲੀ ਆਵਤ,
0: ਉਹ ਜਿੰਨੀਆਂ ਵੀ ਕੱਢੀਆਂ ਨਾ ਉਹ ਪੀਲੀਆਂ ਇੱਟਾਂ ਨਿਕਲਣ ਲੱਗ ਪਈਆਂ, ਜੋ ਪਹਿਲਾਂ ਦੇਖੀਆਂ ਲਾਲ ਨਜ਼ਰ ਆਈਆਂ, ਪਰ ਉਹ ਗੁਰਸਿੱਖ ਦੇ ਬਚਨ ਹੋ ਗਏ ਲੇ ਵਾਲਾ ਸੀ, ਤੇ ਉਹ ਫਿਰ ਸਾਰੀਆਂ ਕੱਚੀਆਂ ਪੀਲੀਆਂ ਨਿਕਲਣ ਲੱਗ ਪਈਆਂ।
1: ਪਾਕੀ ਲਾਲ ਨਹੀਂ ਦ੍ਰਿਸ਼ਟਾਵਤ,
0: ਤੇ ਹੁਣ ਪੱਕੀਆਂ ਲਾਲ ਇੱਟਾਂ ਨਜ਼ਰ ਨਹੀਂ ਆਈਆਂ, ਤੇ ਹੁਣ ਸਾਰੀਆਂ ਕੱਚੀਆਂ ਪੀਲੀਆਂ ਬਾਹਰ ਨਿਕਲ ਰਹੀਆਂ ਹਨ।
1: ਚਕ੍ਰਿਤ ਚੇਤ ਤੂਸ਼ਣ ਕਰ ਖਰਿਓ,
0: ਤੇ ਹੁਣ ਭਾਈ ਬੁੱਧੋ ਵੇਖ ਕੇ ਕੱਚੀਆਂ ਪੀਲੀਆਂ ਇੱਟਾਂ ਨੂੰ ਹੈਰਾਨ ਹੋ ਰਿਹਾ ਹੈ, ਤੇ ਖੜਾ ਖੜਾ ਇਹਦਾ ਦਿਮਾਗ ਸੁੰਨ ਜਿਹਾ ਹੋ ਗਿਆ।
1: ਮੂਲ ਨਫਾ ਸਭ ਘਾਟਾ ਪਰਿਓ,
0: ਕਹਿੰਦਾ ਲੈ ਵੀ ਹੁਣ ਤੇ ਨਾ ਤੇ ਮੂਲ ਮੁੜਨਾ ਤੇ ਨਾ ਹੀ ਨਫਾ ਖੱਟਿਆ ਜਾਣਾ, ਕਰਜ਼ਾ ਚੁੱਕਿਆ ਹੋਇਆ, ਤੇ ਬਸ ਇਹਦੇ ਬਹੁਤ ਘਾਟਾ ਮੈਨੂੰ ਪੈ ਜਾਵੇਗਾ।
1: ਬਰਿੰਦ ਰੁਪਈਆ ਲਾਗਤ ਭਈ,
0: ਕਿਉਂਕਿ ਉਹਨੇ ਲੱਖਾਂ ਰੁਪਏ ਪਹਿਲਾਂ ਇਸ ਆਵੇ ਦੇ ਲਈ ਤਿਆਰ ਕੀਤੇ ਸਨ, ਕਹਿੰਦਾ ਮੇਰੇ ਸਿਰ ਕਰਜ਼ਾ ਬੜਾ ਚੜਿਆ ਹੋਇਆ ਹੈ।
1: ਮਾਟੀ ਸੋ ਮਾਟੀ ਮਿਲ ਗਈ,
0: ਬਸ ਇਹ ਮਿੱਟੀ ਦੀਆਂ ਇੱਟਾਂ ਬਣੀਆਂ ਸਨ ਤੇ ਮੇਰੀ ਮਿਹਨਤ ਮਿੱਟੀ ਚ ਮਿਲ ਗਈ ਹੈ।
1: ਬਹੁਤ ਬੇਸੂਰਤ ਰਿਣ ਤੇ ਤਰਾਸਾ,
0: ਤੇ ਭਾਈ ਬੁੱਧੂ ਬੜਾ ਪਛਤਾਉਂਦਾ, ਚੂਰ ਰਿਹਾ ਹੈ, ਹੌਂਕੇ ਲੈ ਰਿਹਾ ਹੈ, ਕਹਿੰਦਾ ਮੈਨੂੰ ਤੇ ਬੜਾ ਘਾਟਾ ਹੁਣ ਪੈ ਜਾਵੇਗਾ।
1: ਕਿਆ ਕਰ ਹਾਂ ਮੈਂ ਗਰ ਮਹਿ ਫਾਸਾ,
0: ਲਓ ਹੁਣ ਮੈਂ ਕਰਾਂ ਕਿ ਜਿਨ੍ਹਾਂ ਤੋਂ ਮੈਂ ਕਰਜ਼ਾ ਚੁੱਕਿਆ ਮੇਰੇ ਗਲ ਵਿੱਚ ਫਾਹਾ ਪਾਉਣਗੇ, ਮੈਨੂੰ ਉਹਨਾਂ ਨੇ ਛੱਡਣਾ ਨਹੀਂ ਹੈ।
1: ਕਰੀ ਧੀਰ ਗੁਰ ਬਚਨ ਵਿਚਾਰਾ,
0: ਫਿਰ ਇਹਨੇ ਕੁਛ ਧੀਰਜ ਗ੍ਰਹਿਣ ਕੀਤੀ ਤੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਚੇਤੇ ਕੀਤਾ।
1: ਤਬ ਲਵਪੁਰ ਤੇ ਤੁਰਤ ਪਧਾਰਾ,
0: ਉਸੇ ਵੇਲੇ ਦੁਬਾਰਾ ਫਿਰ ਉੱਥੇ ਗੁਰੂ ਅਰਜਨ ਦੇ ਮਹਾਰਾਜ ਦੇ ਪਾਤਸ਼ਾਹੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ।
1: ਆਏ ਸੁਧਾਸਰ ਬੰਦਨ ਠਾਨੀ,
0: ਆ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ।
1: ਬਹੁਰ ਵਾਰਤਾ ਆਪਣ ਬਖਾਨੀ,
0: ਫਿਰ ਇਹਨੇ ਆਪਣੀ ਜਿਹੜੀ ਸਾਰੀ ਵਾਰਤਾ ਸੀ ਜੋ ਇਹਦੇ ਨਾਲ ਵਰਤਾਰਾ ਵਰਤਿਆ, ਉਹ ਸਾਰੀ ਇਬਾਰਤ ਗੁਰੂ ਮਹਾਰਾਜ ਦੇ ਪਾਸ ਦੱਸੀ।
1: ਰਾਵਰ ਬਾਕ ਭਰੋਸਾ ਧਾਰ,
0: ਕਹਿੰਦੇ ਮਹਾਰਾਜ ਮੈਂ ਆਪ ਜੀ ਦੇ ਬਚਨਾਂ ਤੇ ਭਰੋਸਾ ਧਾਰਨ ਕਰਕੇ ਆਇਆ ਸੀ।
1: ਗੁਰ ਸੰਗਤ ਕੋ ਦਇਓ ਆਹਾਰ,
0: ਤੁਹਾਡਾ ਬਚਨ ਵੀ ਮੰਨਿਆ, ਮੈਂ ਸਾਰੀ ਸੰਗਤ ਨੂੰ ਭੋਜਨ ਵੀ ਛਕਾਇਆ।
1: ਤਾਉ ਪਚਾਵਾ ਕਾਚਾ ਰਹਿਓ,
0: ਮਹਾਰਾਜ ਪਤਾ ਨੀ ਕਿਉਂ ਮੇਰਾ ਆਵਾ ਤੇ ਪੱਕਿਆ ਹੀ ਕੋਈ ਨੀ, ਸਾਰੀਆਂ ਇੱਟਾਂ ਕੱਚੀਆਂ ਪਿੱਲੀਆਂ ਨਿਕਲ ਰਹੀਆਂ ਹਨ।
1: ਮੂਲ ਨਫਾ ਕੁਛ ਹਾਥ ਨਾ ਲਹਿਓ,
0: ਮੂਲ ਤਾਂ ਕੀ ਮੁੜਨਾ ਸੀ, ਨਫਾ ਕੀ ਮਿਲਣਾ ਸੀ, ਹੁਣ ਤਾਂ ਮੂਲ ਵੀ ਮੇਰੇ ਹੱਥੋਂ ਚਲਿਆ ਗਿਆ, ਮੈਨੂੰ ਕੁਛ ਵੀ ਨਹੀਂ ਮਿਲੇਗਾ।
1: ਨਹਿ ਅਲੰਬ ਤੁਮਰੇ ਬਿਨ ਮੇਰਾ,
0: ਸੱਚੇ ਪਾਤਸ਼ਾਹ ਗੁਰੂ ਤੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਵੀ ਤੇ ਨਹੀਂ ਹੈ।
1: ਮਰੋ ਦੇ ਤੇ ਮੈਂ ਕਰਜ ਕਨੇਰਾ,
0: ਮਹਾਰਾਜ ਮੈਂ ਬਹੁਤਾ ਕਰਜ਼ਾ ਚੁੱਕਿਆ, ਦੱਸੋ ਹੁਣ ਮੈਂ ਕੀ ਕਰਾਂਗਾ।
1: ਸਤ ਗੁਰ ਕਹਿਓ ਜੋ ਸੰਗਤ ਭੋਜਨ,
0: ਮਹਾਰਾਜ ਕਹਿਣ ਲੱਗੇ ਜਾਣੀ ਜਾਣ ਸਨ, ਕਹਿਣ ਲੱਗੇ ਠੀਕ ਹੈ ਤੂੰ ਸੰਗਤ ਨੂੰ ਤੇ ਜ਼ਰੂਰ ਭੋਜਨ ਛਕਾਇਆ ਹੋਵੇਗਾ।
1: ਬਿਰਥਾ ਗਯੋ ਤਹਾਂ ਤੇ ਕੋ ਜਨ,
0: ਕੋਈ ਇਹੋ ਜਿਹਾ ਲਿਵ ਵਾਲਾ ਸਿੱਖ ਸੀ ਗੁਰਮੁਖ ਸਿੱਖ, ਉਹ ਤੇਰੇ ਘਰੋਂ ਖਾਲੀ ਗਿਆ ਮੁੜ ਕੇ, ਤੂੰ ਉਹਨੂੰ ਲੰਗਰ ਨਹੀਂ ਛਕਾਇਆ, ਇਹ ਤੇਰੇ ਕੋਲੋਂ ਇੱਕ ਪੁੱਲ ਹੋਈ ਹੈ।
1: ਭਇਓ ਦੋਸ਼ ਕਛ ਲੇ ਹੋ ਵਿਚਾਰੀ,
0: ਤੂੰ ਦੱਸ ਸੱਚੀ ਗੱਲ ਦੱਸ, ਲੁਕੋ ਨਾ, ਤੂੰ ਕਿਸੇ ਸਿੱਖ ਨੂੰ ਜਵਾਬ ਦਿੱਤਾ ਸੀ ਨਾ, ਤੇਰੇ ਕੋਲੋਂ ਇਹ ਗੁਨਾਹ ਹੋਇਆ, ਇਹ ਤੇਰੇ ਸਿਰ ਤੇ ਦੋਸ਼ ਲੱਗਿਆ ਹੈ।

0: ਤਾਂ ਜਦੋਂ ਲੰਗਰ ਸੰਗਤ ਨੇ ਛਕ ਲਿਆ ਸੀ ਤੇ ਅਰਦਾਸ ਹੋਣ ਲੱਗੀ ਸੀ।
1: ਏਕ ਸਿੱਖ ਤਬ ਜਾਚਿਓ ਆਏ,
0: ਇੱਕ ਸਿੱਖ ਨੇ ਬਾਹਰੋਂ ਆਵਾਜ਼ ਦਿੱਤੀ ਮੈਨੂੰ ਵੀ ਲੰਗਰ ਛਕਾਓ, ਪਰ ਮੈਂ ਨਹੀਂ ਛਕਾਇਆ।
1: ਜਿਸ ਕੋ ਨਹਿ ਆਹਾਰ ਮੈਂ ਦੀਨਾ,
0: ਮੈਂ ਉਹਨੂੰ ਭੋਜਨ ਨਹੀਂ ਛਕਾਇਆ। ਹੁਣ ਇਹ ਸੱਚ ਦੱਸ ਰਿਹਾ ਹੈ।
1: ਕਾਚੋ ਰਹਿ ਤਾਂ ਹੀ ਬਚ ਕੀਨਾ,
0: ਬਚਨ ਕਹਿ ਦਿੱਤਾ ਬੁੱਧੂ ਜਿੰਨਾ ਮਰਜ਼ੀ ਜ਼ੋਰ ਲਾ ਲੈ, ਤੇਰਾ ਆਵਾ ਕਦੇ ਵੀ ਨਹੀਂ ਪੱਕੇਗਾ, ਤੇਰਾ ਆਵਾ ਕੱਚਾ ਹੀ ਰਹੇਗਾ।
1: ਮੈਂ ਭਾਖਿਓ ਐਸੋ ਨਹਿ ਕੋਈ,
0: ਤੇ ਮੈਂ ਆਖਿਆ ਵੀ ਐਸਾ ਕਦੇ ਹੋ ਨਹੀਂ ਸਕਦਾ, ਗੁਰੂ ਮਹਾਰਾਜ ਤੋਂ ਮੈਂ ਬਚਨ ਲੈ ਕੇ ਆਇਆ ਹਾਂ।
1: ਸਤਿਗੁਰ ਬਾਕ ਮਿਟਾਵੈ ਜੋਇ,
0: ਇਹੋ ਜਿਹਾ ਕਿਹੜਾ ਬੰਦਾ ਜਿਹੜਾ ਗੁਰੂ ਮਹਾਰਾਜ ਦੇ ਜਿਹੜੇ ਅਟਲ ਬਚਨਾਂ ਨੂੰ ਉਹ ਮਿਟਾ ਸਕੇ ਜਾਂ ਉਹਨਾਂ ਨੂੰ ਮੋੜ ਸਕੇ।
1: ਤੁਮਰੋ ਵਾਕ ਨਿਫਲ ਕਰ ਦਿਓ,
0: ਪਰ ਮਹਾਰਾਜ ਕਮਾਲ ਦੀ ਗੱਲ ਹੈ, ਉਹ ਇੱਕ ਸਧਾਰਨ ਸਿੱਖ ਸੀ, ਉਹਨੇ ਗੁਰੂ ਦਾ ਬਚਨ ਉਹ ਝੂਠਾ ਕਰ ਦਿੱਤਾ ਹੈ।
1: ਤਿਸ ਕੋ ਕਹਿਓ ਸਾਚ ਸਭ ਭਇਓ,
0: ਤੇ ਉਹ ਲੱਖੂ ਦਾ ਕਿਹਾ ਬਚਨ ਪੂਰਾ ਹੋ ਗਿਆ, ਮੇਰਾ ਆਵਾ ਕੱਚਾ ਨਿਕਲਿਆ, ਸਾਰੀਆਂ ਇੱਟਾਂ ਪਿੱਲੀਆਂ ਨਿਕਲ ਰਹੀਆਂ।

0: ਕਰਕੇ ਵੀ ਇਹ ਜਿਹੜਾ ਗੁਰਸਿੱਖ ਨੇ ਉਲਟ ਪੁਲਟ ਬਚਨ ਮੈਨੂੰ ਕਹਿ ਦਿੱਤਾ, ਮੇਥੋਂ ਵੀ ਗਲਤੀ ਹੋਈ ਆ ਤੇ ਸਿੱਖ ਨੇ ਵੀ ਕਮਾਲ ਕਰ ਦਿੱਤੀ।
1: ਜੇ ਆਵਤ ਸੋ ਸਭ ਕੇ ਸਾਥ,
0: ਬੁੱਧੂ ਕਹਿੰਦਾ ਜੇ ਮਹਾਰਾਜ ਸੰਗਤ ਦੇ ਨਾਲ ਪਹਿਲਾਂ ਆ ਜਾਂਦਾ ਫਿਰ ਤੇ ਮੈਂ ਸ਼ਿਕਾਇਤ ਦੇਣਾ ਸੀ।
1: ਦੇਤ ਆਹਾਰ ਤ੍ਰਿਪਤ ਹੀ ਨਾਥ,
0: ਸਤਿਗੁਰੂ ਜੀ ਮੇਥੋਂ ਗਲਤੀ ਜ਼ਰੂਰ ਹੋਈ ਆ, ਜੇ ਸੰਗਤ ਨਾਲ ਆਉਂਦਾ ਮੈਂ ਉਹਨੂੰ ਜ਼ਰੂਰ ਭੋਜਨ ਛਕਾ ਕੇ ਰਜਾ ਦਿੰਦਾ।
1: ਦੇਤ ਸਰਾਪ ਤਤ ਛਿਨ ਉੱਠ ਗਯੋ,
0: ਪਰ ਉਹਦਾ ਸਰਾਪ ਦੇ ਕੇ ਉਸੇ ਵੇਲੇ ਅਲੋਪ ਹੋ ਗਿਆ ਤੇ ਮੈਨੂੰ ਲੱਭਿਆ ਹੀ ਨਹੀਂ।
1: ਪੁਨ ਖੋਜਿਓ ਸੋ ਮਿਲਤ ਨਾ ਭਯੋ,
0: ਮੈਂ ਤੇ ਬਾਅਦ ਵਿੱਚ ਲੱਭਿਆ ਵੀ, ਤਲਾਸ਼ ਵੀ ਕੀਤੀ, ਭਾਲ ਵੀ ਕੀਤੀ, ਪਰ ਮੈਨੂੰ ਉਹ ਮਿਲਿਆ ਹੀ ਨਹੀਂ ਹੈ।
1: ਸੁਣ ਸਤਿਗੁਰ ਨੇ ਤੂਸ਼ਣ ਠਾਨੀ,
0: ਇਉਂ ਬਚਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ਼ ਭਾਈ ਬੁੱਧੂ ਨੇ ਸੱਚ ਸੱਚ ਦੱਸ ਦਿੱਤਾ ਹੈ। ਹੁਣ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਕੀ ਜਵਾਬ ਦੇਣਗੇ, ਉਹ ਕੱਲ੍ਹ ਦੇ ਦੀਵਾਨ ਦੇ ਵਿੱਚ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਅੱਜ ਇੱਥੇ ਆਪਾਂ ਸਮਾਪਤੀ ਕਰਦੇ ਹਾਂ, ਕਿਉਂਕਿ ਹੁਣ ਅੱਗੇ ਢਾਡੀ ਜਥੇ ਦਾ ਸਮਾਂ, ਕੇਸ਼ਰੀ ਸਿੰਘਾਂ ਦਾ ਸਮਾਂ ਹੋ ਗਿਆ ਹੈ, ਉਹਨਾਂ ਦੇ ਪਾਸੋਂ ਆਪਾਂ ਗੁਰ ਇਤਿਹਾਸ ਸੁਣਨਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ ਬਦਨੀ ਕਲਾਂ ਵਾਲੇ ਪੋਤਰੇ ਦਮਦਮਿੰਟ ਕਸਾਲ ਦੇ ਬਾਰਵੇਂ ਮੁਖੀ ਵਿੱਦਿਆ ਮਾਰਤੰਡ ਬ੍ਰਹਮ ਵਿੱਦਿਆ ਦੇ ਦਾਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੇਅੰਤ ਹੀ ਮਹਾਂਪੁਰਸ਼ ਸੰਤ ਪਾਠੀ ਸਿੰਘ ਸਾਹਿਬਾਨ ਗਿਆਨੀ ਪ੍ਰਚਾਰਕ ਪੈਦਾ ਕੀਤੇ, ਬੇਅੰਤ ਗੁਰਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਸੰਤਾਂ ਦੇ ਚਰਨਾਂ 'ਤੇ ਕੋਟਾਨ ਕੋਟ ਪ੍ਰਣਾਮ ਹੈ। ਸੋ ਸਾਧ ਸੰਗਤ ਜੀਓ, ਦੁਪਹਿਰੇ ਅਤੇ ਸ਼ਾਮ ਨੂੰ ਰੋਜ਼ਾਨਾ ਹੀ ਮਹਾਂਪੁਰਸ਼ ਕਥਾ ਵਿਚਾਰ ਦੁਆਰਾ ਨਿਹਾਲ ਕਰਦੇ ਨੇ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਪੰਥ ਦਾ ਪ੍ਰਸਿੱਧ ਕਵਿਸ਼ਰੀ ਜਥਾ ਬਹੁਤ ਹੀ ਸਤਿਕਾਰਯੋਗ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਆਪ ਸੰਗਤਾਂ ਨੂੰ ਕਵਿਸ਼ਰੀ ਵਾਰਾਂ ਰਾਹੀਂ ਨਿਹਾਲ ਕਰਨਗੇ। 24 ਅਤੇ 25 ਅਕਤੂਬਰ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੱਤੀ ਰਾਗ ਦੇ ਆਧਾਰਿਤ ਕੀਰਤਨ ਦਰਬਾਰ ਹੋਵੇਗਾ ਸ਼ਾਮ 4 ਵਜੇ ਤੋਂ ਲੈ ਕੇ 9 ਵਜੇ ਤੱਕ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਓ ਕਵੀਸ਼ਰੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਭਾਸ਼ਾ ਸਮਝਣ ਆਇਆ ਵੇ ਕਿੰਜ ਸਿਫਤਾਂ ਲਿਖੇ ਲਿਖਾਰੀ ਕਲਮ ਵਿਚਾਰੀ ਧੰਨ ਗੁਰੂ ਨਾਨਕ ਤੇਰੀ ਰਹਿਮਤ ਇੱਕ ਨਾਮ ਆਸਰੇ ਤਾਰੀ ਖਲਕਤ ਸਾਰੀ
1: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਰਾਤਰੀ ਦੇ ਦੀਵਾਨ ਵਿੱਚ ਸਮੇਂ ਚੋਂ ਸਮਾਂ ਕੱਢ ਕੇ ਸਤਸੰਗੀਆਂ ਦੇ ਰੂਪ ਵਿੱਚ ਜੁੜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ ਵੱਡਿਆਂ ਭਾਗਾਂ ਵਾਲੇ ਹੋ ਗੁਰਦੇਵ ਪਾਤਸ਼ਾਹ ਮਹਾਰਾਜ ਤੁਹਾਡੀ ਯਾਤਰਾ ਸਫਲ ਕਰਨ ਜੋ ਤੁਸੀਂ ਤਿਲ ਫੁੱਲ ਹਜ਼ੂਰ ਦੇ ਭੇਟ ਕੀਤਾ ਹੈ ਮਹਾਰਾਜ ਜੀ ਬਹੁਤਾ ਕਰਕੇ ਜਾਣਨ ਆਪ ਜੀ ਦੀਆਂ ਇਛਾਵਾਂ ਹਸਰਤਾਂ ਭਾਵਨਾਵਾਂ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਫੜ ਲਾਉਣ ਕਿਉਂਕਿ ਦੁਨੀਆਂ ਦਾ ਕੋਈ ਮਨੁੱਖ ਐਸਾ ਨਹੀਂ ਜਿਹਦੀ ਕੋਈ ਜ਼ਰੂਰਤ ਨਾ ਹੋਵੇ ਜਿਹਨੂੰ ਕੋਈ ਲੋੜ ਨਾ ਹੋਵੇ ਦੁਨੀਆਂ ਦੀ ਕੋਈ ਐਸੀ ਵਸਤੂ ਹੀ ਨਹੀਂ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚੋਂ ਮਿਲਦੀ ਨਾ ਹੋਵੇ ਦੁਨਿਆਵੀ ਦਾਤਾਂ ਦੀ ਬਾਤ ਛੋੜੋ ਮੁਕਤੀ ਵਰਗੀਆਂ ਦਾਤਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਮਿਲਦੀਆਂ ਨੇ ਕਿਉਂਕਿ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤੋ ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਾਰ ਕਰ ਰਹੇ ਹੋ ਹਜ਼ੂਰ ਪਾਤਸ਼ਾਹ ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਆਪ ਜੀ ਨੇ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਤੋਂ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨਾਲ ਸੰਬੰਧਿਤ ਭਾਈ ਬੁੱਧੂ ਦੇ ਆਵੇ ਵਾਲੀ ਸਾਖੀ ਬੜੀ ਰੌਚਕ ਅਤੇ ਬੜੀ ਪਿਆਰੀ ਹੈ ਉਹ ਆਪ ਜੀ ਸਰਵਣ ਕਰਾ ਰਹੇ ਸੀ ਆਓ ਹੁਣ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਅੰਤਲੇ ਦਿਨਾਂ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨਾ ਅਸੀਸ ਦਿਓ ਫਤਿਹ ਦੇ ਸਿਮਰ ਰਾਹੀਂ ਸਰਬੱਤ ਮਾਈ ਭਾਈ ਗਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਪਾਤਸ਼ਾਹ ਮਹਾਰਾਜ ਸਭਨਾਂ ਨੂੰ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਕਿਉਂਕਿ ਮਨੁੱਖਾ ਜੀਵਨ ਜਿਵੇਂ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀ ਆਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇਸ ਜੀਵਨ ਦਾ ਲਾਹਾ ਤਾਂ ਹੀ ਹੈ ਜੇ ਅਸੀਂ ਇਸ ਜੀਵਨ ਨੂੰ ਸੰਭਾਲਣ ਦਾ ਯਤਨ ਕਰੀਏ ਸੰਭਾਲਣ ਦਾ ਭਾਵ ਆਪਣੇ ਹਿਰਦੇ ਅੰਦਰ ਉਸ ਪਰਮੇਸ਼ੁਰ ਪ੍ਰਤੀ ਪਿਆਰ ਦੀ ਤਲਬ ਜਗਾ ਕੇ ਰੱਖੀਏ ਕਿਉਂਕਿ ਸੰਸਾਰ ਪਰਮੇਸ਼ੁਰ ਦਾ ਸਾਜਿਆ ਹੋਇਆ ਇਸ ਤਰ੍ਹਾਂ ਦਾ ਇੱਕ ਬ੍ਰਹਿਮੰਡਲ ਹੈ ਇਸ ਤਰ੍ਹਾਂ ਦੀ ਇੱਕ ਸਰਾਂ ਹੈ ਪਤਾ ਨਹੀਂ ਕਿੰਨੇ ਯਾਤਰੀ ਇੱਥੇ ਆ ਗਏ ਨੇ ਕਿੰਨੇ ਆ ਰਹੇ ਨੇ ਕਿੰਨੇ ਜਾ ਰਹੇ ਨੇ ਬਾਬਾ ਫਰੀਦ ਜੀ ਕਹਿੰਦੇ ਸ਼ੇਖ ਹਜ਼ਾਤੀ ਜੱਗ ਨਾ ਕੋਈ ਥਿਰ ਰਿਹਾ ਫਰੀਦਾ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਉਹ ਕਹਿੰਦੇ ਜਦ ਮੈਂ ਅੰਤਰ ਧਿਆਨ ਹੋ ਕੇ ਵੇਖਦਾ ਆਦਿ ਕਾਲ ਤੋਂ ਪਤਾ ਨਹੀਂ ਕਿੰਨੇ ਲੋਕ ਇਸ ਧਰਤੀ ਤੇ ਵਿਚਰ ਗਏ ਚਲੇ ਗਏ ਮਿੱਠੀਆਂ ਫਿੱਕੀਆਂ ਯਾਦਾਂ ਛੱਡ ਗਏ ਔਰ ਜਿਸ ਧਰਤੀ ਤੇ ਅੱਜ ਮੇਰੇ ਕਦਮ ਟਿਕੇ ਹੋਏ ਨੇ ਕੋਈ ਸਮਾਂ ਆਏਗਾ ਅਸੀਂ ਵੀ ਇਸ ਧਰਤੀ ਦੀ ਯਾਤਰਾ ਕਰਕੇ ਵਾਪਸ ਆਪਣੇ ਮਾਲਕ ਦੇ ਕੋਲ ਜਾ ਹਾਜ਼ਰ ਹੋਵਾਂਗੇ ਜਿਹੜੇ ਸਾਧੂ ਜਨ ਹੁੰਦੇ ਖਾਲਸਾ ਜੀ ਇਹਨਾਂ ਕੋਲ ਸਮਝਾਉਣ ਦਾ ਬੜਾ ਤਰੀਕਾ ਹੁੰਦਾ ਹੈ ਇੱਕ ਸਾਧੂ ਬਾਬਾ ਇੱਕ ਰਾਜੇ ਦੇ ਮਹਿਲਾਂ ਦੇ ਬੂਹਰੇ ਜਾ ਖੜਾ ਹੋਇਆ ਤੇ ਦਰਬਾਰ ਨੂੰ ਆਖੇ ਵੀ ਮੈਨੂੰ ਇੱਕ ਰਾਤ ਚਾਹੀਦੀ ਏ ਸਰਾਂ ਦੇ ਵਿੱਚ ਟਿਕਣ ਵਾਸਤੇ ਮੈਂ ਆਰਾਮ ਕਰਕੇ ਕੱਲ੍ਹ ਚਲਿਆ ਜਾਵਾਂਗਾ ਉਸ ਚੋਬਦਾਰ ਨੇ ਆਖਿਆ ਭਾਈ ਇਹ ਤੇ ਰਾਜੇ ਦਾ ਨਿੱਜੀ ਮਹਿਲ ਹੈ ਇੱਥੇ ਆਏ ਗਏ ਵਾਸਤੇ ਸਰਾਂ ਨਹੀਂ ਹੁੰਦੀ ਸਰਾਵਾਂ ਬਾਹਰ ਬਣਾਈਆਂ ਹੋਈਆਂ ਤੁਸੀਂ ਉੱਥੇ ਜਾ ਕੇ ਰਾਤ ਕੱਟ ਸਕਦੇ ਪਰ ਉਹ ਸਾਧੂ ਬਾਬਾ ਆਖੇ ਵੀ ਮੈਨੂੰ ਇਹ ਸਰਾਂ ਲੱਗਦੀ ਹੈ ਮੈਨੂੰ ਇੱਕ ਰਾਤ ਟਿਕਣ ਵਾਸਤੇ ਕਮਰਾ ਚਾਹੀਦਾ ਉਹਨੂੰ ਉਹ ਜਵਾਬ ਦੇਵੇ ਨੌਜਵਾਨ ਰਾਜਕੁਮਾਰ ਸੀ ਉਹਨੇ ਉੱਪਰੋਂ ਵੇਖਿਆ ਹੇਠਾਂ ਆਇਆ ਕਹਿੰਦਾ ਬਾਬਾ ਜੀ ਕੀ ਕਹਿੰਦੇ ਨੇ ਉਹਨੇ ਦੱਸਿਆ ਵੀ ਇਹ ਕਹਿੰਦੇ ਮੈਨੂੰ ਸਰਾਂ ਦੇ ਵਿੱਚ ਇੱਕ ਰਾਤ ਟਿਕਣ ਲਈ ਕਮਰਾ ਚਾਹੀਦਾ ਸਵੇਰੇ ਮੈਂ ਚਲਿਆ ਜਾਣਾ ਤੋ ਨੌਜਵਾਨ ਰਾਜਕੁਮਾਰ ਕਹਿੰਦਾ ਬਾਬਾ ਜੀ ਇਹ ਤਾਂ ਮੇਰਾ ਹੈ ਨਿੱਜੀ ਮਹਿਲ ਇੱਥੇ ਮੇਰੀਆਂ ਰਾਣੀਆਂ ਔਰ ਮੇਰੇ ਆਪਣੇ ਪਰਿਵਾਰ ਦੇ ਜੀ ਰਹਿੰਦੇ ਹੈ। ਤੁਸੀਂ ਬਾਹਰ ਸਰਾਂ ਵਿੱਚ ਜਾ ਕੇ ਰਾਤ ਬਸੇਰਾ ਕਰ ਸਕਦੇ ਹੋ, ਰਹਿਣ ਬਸੇਰਾ ਕਰ ਸਕਦੇ ਹੋ। ਉਹ ਸਾਧੂ ਬਾਬਾ ਬੜਾ ਅਨੁਭਵੀ ਸੀ, ਉਹ ਕਹਿੰਦਾ ਠੀਕ ਹੈ ਰਾਜਨ, ਬਹੁਤ ਸਮਾਂ ਪਹਿਲਾਂ ਮੈਂ ਉਦੋਂ ਵੀ ਇਹਨਾਂ ਮਹਿਲਾਂ ਹੇਠਾਂ ਆਇਆ ਸਾਂ, ਪਰ ਉਦੋਂ ਇੱਥੇ ਕੋਈ ਹੋਰ ਰਾਜ ਕਰਦਾ ਸੀ। ਰਾਜਕੁਮਾਰ ਨੇ ਆਖਿਆ ਹਾਂ ਉਹ ਮੇਰੇ ਪਿਤਾ ਜੀ ਸਨ, ਹੁਣ ਚਲੇ ਗਏ ਨੇ ਆਪਣੀ ਆਰਜ਼ੂ ਭੋਗ ਕੇ, ਹੁਣ ਮੈਂ ਉਹਨਾਂ ਦਾ ਵਾਰਸ, ਉਹਨਾਂ ਦੀ ਇਸ ਵਿਰਾਸਤ ਨੂੰ ਸੰਭਾਲਿਆ ਹੋਇਆ। ਠੀਕ ਹੈ, ਬਹੁਤ ਸਮਾਂ ਪਹਿਲਾਂ ਜਦ ਮੈਂ ਨਵਾਂ ਨਵਾਂ ਸਾਧੂ ਬਣਿਆ, ਜਵਾਨੀ ਦੀ ਅਵਸਥਾ ਵਿੱਚ ਉਦੋਂ ਵੀ ਆਇਆ ਸਾਂ, ਉਦੋਂ ਕੋਈ ਹੋਰ ਇੱਥੇ ਇਸ ਤਰ੍ਹਾਂ ਮਹਿਲਾਂ ਵਿੱਚ ਵੱਸਦਾ ਸੀ। ਕਹਿਣ ਲੱਗਾ ਉਹ ਮੇਰੇ ਬਾਬਾ ਜੀ ਸਨ, ਉਹ ਵੀ ਚਲੇ ਗਏ, ਹੁਣ ਉਹਨਾਂ ਦੀ ਵਿਰਾਸਤ ਮੇਰੇ ਕੋਲ ਹੈ। ਤਾਂ ਸਾਧ ਬਾਬਾ ਹੱਸ ਕੇ ਕਹਿਣ ਲੱਗਾ, ਰਾਜਨ ਮੈਂ ਜੋ ਕਿਹਾ ਉਹਨਾਂ ਸ਼ਬਦਾਂ ਵੱਲ ਧਿਆਨ ਦੇ, ਜਿੱਥੇ ਲੋਕ ਆ ਕੇ ਸਦੀਵ ਕਾਲ ਟਿਕਦੇ ਨਾ ਹੋਣ, ਕੁਝ ਸਮਾਂ ਆਪਣੇ ਜੀਵਨ ਦਾ ਗੁਜ਼ਾਰ ਕੇ ਫਿਰ ਅੱਗੇ ਤੁਰ ਜਾਂਦੇ ਹੋਣ, ਤਾਂ ਇਹ ਜਗਤ ਇੱਕ ਸਰਾਂ ਵਰਗਾ ਹੈ, ਇਹ ਮਹਿਲ ਤੇਰੇ ਇੱਕ ਸਰਾਂ ਵਰਗੇ ਨੇ। ਤੁਮਸੇ ਵੀ ਪਹਿਲੇ ਏਕ ਸ਼ਖਸ ਜਹਾਂ ਤਖਤੇ ਨਸ਼ੀਂ ਥਾ, ਉਸਕੋ ਵੀ ਆਪਣੇ ਖੁਦਾ ਹੋਣੇ ਕਾ ਇਤਨਾ ਹੀ ਯਕੀਨ ਥਾ। ਨੌਜਵਾਨ ਰਾਜਕੁਮਾਰ ਚਰਨਾਂ ਤੇ ਝੁਕਿਆ, ਉਹਨੇ ਆਖਿਆ ਬਾਬਾ ਸੱਚਮੁੱਚ ਜੋ ਗਿਆਨ ਤੇਰਿਆਂ ਬੋਲਾਂ ਚੋਂ ਪ੍ਰਾਪਤ ਹੋਇਆ, ਉਹ ਮੈਨੂੰ ਰਾਜ ਦਰਬਾਰ ਦੇ ਦਰਬਾਰੀਆਂ ਦੀਆਂ ਰਸਨਾਵਾਂ ਤੋਂ ਨਹੀਂ ਪ੍ਰਾਪਤ ਹੋਇਆ, ਕਿਉਂਕਿ ਸਾਧੂ ਜਨਾਂ ਕੋਲ ਅਨੁਭਵ ਹੁੰਦਾ ਹੈ। ਸਿਕੰਦਰ ਇੱਕ ਸਾਧ ਦੇ ਸਾਹਮਣੇ ਖੜਾ ਹੋ ਜਾਂਦਾ ਤੇ ਉਹਨੂੰ ਕਹਿੰਦਾ ਵੀ ਮੈਂ ਦੁਨੀਆਂ ਦਾ ਜੇਤੂ ਹੈ, ਕੁਝ ਮੰਗ ਲੈ। ਉਹ ਕਹਿੰਦਾ ਥੋੜਾ ਜਿਹਾ ਪਾਸੇ ਹੋ ਜਾ, ਜਿਹੜੀ ਸੂਰਜ ਦੀ ਰੋਸ਼ਨੀ ਆਉਣ ਡਈ ਹੈ ਮੇਰੇ ਤੱਕ ਪਹੁੰਚਣ ਦੇ, ਤੂੰ ਕਿਉਂ ਰਸਤੇ ਦੇ ਵਿੱਚ ਰੁਕਾਵਟ ਬਣਿਆ ਹੋਇਆ। ਜਾਨੀ ਉਹਨੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਦੁਨੀਆਂ ਦਾ ਹਰ ਮਨੁੱਖ ਆਪਣੇ ਆਪ ਨੂੰ ਸਿਕੰਦਰ ਸਮਝਦਾ ਹੈ, ਪਰ ਹਰ ਸਿਕੰਦਰ ਇਸ ਸੰਸਾਰ ਤੋਂ ਖਾਲੀ ਹੱਥ ਜਾਂਦਾ। ਤੋ ਜਿਹੜੇ ਸਾਧੂ ਲੋਕ ਮਹਾਂਪੁਰਸ਼ ਲੋਕ ਹੁੰਦੇ ਉਹਨਾਂ ਕੋਲ ਜੀਵਨ ਦੇ ਅਨੁਭਵ ਹੁੰਦੇ। ਇਹ ਜਿਹੜੀ ਗੁਰਬਾਣੀ ਹੈ ਇਹ ਸਾਡੇ ਸਤਿਗੁਰਾਂ ਦੇ ਅਨੁਭਵ ਨੇ, ਸੰਤਾਂ ਮਹਾਂਪੁਰਖਾਂ ਦੀਆਂ ਆਤਮਾਵਾਂ ਦੀਆਂ ਉਹ ਤਜਰਬਿਆਂ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਜੀਵਨ ਵਿੱਚ ਵਿਚਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੀਆਂ। ਔਰ ਬਿਨਾਂ ਜਾਤ ਪਾਤ ਭੇਦ ਭਾਵ ਦੇ ਕੋਈ ਵੀ ਪ੍ਰਾਣੀ ਗੁਰਬਾਣੀ ਨੂੰ ਪੜ੍ਹ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦਾ। ਤੋ ਆਓ ਆਪਾਂ ਲੜੀ ਤੇ ਚੱਲੀਏ, ਕਿਉਂਕਿ ਅੱਜ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ, ਨਵੇਂ ਚੋਲੇ ਬਦਲੇ ਗਏ ਨੇ ਔਰ ਬਹੁਤ ਸਾਰੀ ਸੰਗਤ ਨੇ ਆ ਕੇ ਦਰਸ਼ਨ ਦਾਰ ਕੀਤੇ ਨੇ। ਤੋ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਜੀ ਦਾ ਇਹ ਉਪਰਾਲਾ ਸੀ ਕਿ ਸਾਲ ਵਿੱਚ ਦੋ ਵਾਰੀ ਇਹ ਸੇਵਾਵਾਂ ਕਰਿਆ ਕਰਨੀਆਂ, ਇੱਕ ਵਿਸਾਖੀ ਦੇ ਦਿਹਾੜੇ ਤੇ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ, ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਇਹ ਵੀ ਮਨਾਇਆ ਜਾ ਰਿਹਾ। ਤੋ ਇਹ ਬੜਾ ਰੌਚਕ ਇਤਿਹਾਸ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਵਿਚਰ ਰਹੇ ਸਨ, ਉਹਨਾਂ ਨੇ ਉੱਥੇ ਦੋ ਲੰਗਰ ਲਾਏ ਹੋਏ ਸੀ, ਇੱਕ ਸੀ ਸਰੀਰ ਨੂੰ ਤੰਦਰੁਸਤ ਰੱਖਣ ਵਾਲਾ, ਇੱਕ ਸੀ ਆਤਮਾ ਨੂੰ ਬਲਵਾਨ ਕਰਨ ਵਾਲਾ। ਬੜੇ ਲੋਕ ਆਉਂਦੇ ਦਰਸ਼ਨ ਕਰਦੇ, ਗੁਰੂ ਮਹਾਰਾਜ ਜੀ ਦੇ ਖੇਤਾਂ ਵਿੱਚੋਂ ਜੋ ਉਪਜਦਾ ਉਹਦਾ ਲੰਗਰ ਬਣਦਾ। ਅੱਜ ਵੀ ਉੱਥੇ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਸਬਜ਼ੀਆਂ ਉਗਾਈਆਂ ਜਾਂਦੀਆਂ ਔਰ ਉਹਦੇ ਵਿੱਚ ਫਰੂਟ ਉਗਾਏ ਜਾਂਦੇ ਨੇ। ਜਿਹੜੀ ਸੰਗਤ ਕਰਤਾਰਪੁਰ ਜਾਂਦੀ ਹੈ ਉੱਥੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਖੇਤਾਂ ਦੇ ਵਿੱਚ ਉਪਜੀਆਂ ਹੋਈਆਂ ਉਹ ਚੀਜ਼ਾਂ ਛਕਾਈਆਂ ਜਾਂਦੀਆਂ। ਹੁਣ ਤਾਂ ਬੰਦ ਹੈ, ਉਸ ਸਮੇਂ ਤੋਂ ਦੋਨਾਂ ਸਰਕਾਰਾਂ ਦਾ ਥੋੜ੍ਹਾ ਜਿਹਾ ਤਣਾਅ ਬਣਿਆ ਹੋਇਆ। ਤੋ ਦੋ ਵਾਰੀ ਮੈਂ ਜਾ ਕੇ ਦਰਸ਼ਨ ਦਰਦਾਰ ਕਰਕੇ ਆਇਆ। ਤੋ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖੂਹ ਲਾ ਕੇ ਖੇਤੀ ਦਾ ਕੰਮ ਆਰੰਭ ਕੀਤਾ। 50 ਸਾਲ ਦੀ ਉਮਰ ਵਿੱਚ ਹਲ ਵਾਹਿਆ, ਆਮ ਜ਼ਿਮੀਂਦਾਰ ਜੱਟਾਂ ਵਾਂਗੂ ਬੰਨੇ ਤੇ ਬਹਿ ਕੇ ਪ੍ਰਸ਼ਾਦੇ ਛਕੇ, ਜਿਵੇਂ ਜੱਟ ਜੋਤਾਂ ਲਾ ਕੇ ਆਉਂਦੇ ਹੈ ਇਵੇਂ ਗੁਰੂ ਨਾਨਕ ਸਾਹਿਬ ਵੀ ਹੰਡਾਲੀ ਲੈ ਕੇ ਜੋਤਾਂ ਲਾ ਕੇ ਮੁੜਦੇ, ਇਹ ਦੱਸਣ ਵਾਸਤੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਕਿਰਤੀਆਂ ਦਾ ਧਰਮ ਹੈ। ਹੁਣ ਭਾਵੇਂ ਸਾਡੇ ਸਮਾਜ ਨੂੰ ਇੱਕ ਵੱਡੇ ਹਿੱਸੇ ਨੇ ਗ੍ਰਸਿਆ ਹੋਇਆ ਜਿਹੜਾ ਭਾਈ ਲਾਲੋ ਦੀ ਕਿਰਤ ਕਮਾਈ ਉੱਤੇ ਪਲਦਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਧਰਮ ਕਿਰਤੀਆਂ ਦਾ ਧਰਮ ਹੈ। ਇੱਥੇ ਭਾਈ ਲਹਿਣੇ ਦਾ ਮਿਲਾਪ ਹੋਇਆ। ਭਾਈ ਲਹਿਣੇ ਨੇ ਖਡੂਰ ਸਾਹਿਬ ਤੋਂ, ਭਾਈ ਜੋਤ ਜੀ ਤੋਂ ਗੁਰੂ ਨਾਨਕ ਦੀ ਬਾਣੀ ਸਰਵਣ ਕੀਤੀ, ਮਨ ਵਿੱਚ ਪਿਆਰ ਉਪਜਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ। ਚੱਲੇ ਤੇ ਸੀ ਉਹ ਦੇਵੀ ਦੇ ਦਰਸ਼ਨ ਕਰਨ, ਤੇ ਸਾਰਾ ਸੰਘ ਉਹਨਾਂ ਦੀ ਗਵਾਹੀ ਵਿੱਚ ਸੀ, ਤੇ ਬਟਾਲੇ ਨੂੰ ਪਾਰ ਕਰਕੇ ਉਹ ਕਰਤਾਰਪੁਰ ਚਲੇ ਗਏ। ਸੰਘ ਨੂੰ ਉਹਨਾਂ ਬਾਹਰ ਰੋਕ ਦਿੱਤਾ ਤੇ ਕਹਿੰਦੇ ਮੈਂ ਬਈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਾਂ ਵਾ। ਮਨ ਵਿੱਚ ਇੱਛਾ ਸੀ, ਇਹ ਗੱਲ 1532 ਈਸਵੀ ਦੀ ਹੈ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਖੇਤਾਂ ਚੋਂ ਅਚਾਨਕ ਕੰਮ ਕਰਕੇ ਆ ਰਹੇ ਆ, ਘੱਟਾ ਮਿੱਟੀ ਉਹਨਾਂ ਦੇ ਤਨ ਤੇ ਲੱਗਾ ਹੋਇਆ ਤੇ ਉਹ ਇੱਕ ਜ਼ਿਮੀਂਦਾਰ ਵਾਂਗੂ ਲੱਗ ਰਹੇ। ਭਾਈ ਲਹਿਣਾ ਜੀ ਘੋੜੀ ਤੇ ਸਵਾਰ ਨੇ, ਉਹਨਾਂ ਸਹਿ ਸੁਭਾਅ ਹੀ ਪੁੱਛਿਆ ਵੀ ਪੁਰਖਾ गुरु नानक साहब महाराज जी नूं जाणदा। धन गुरु नानक साहब महाराज कहिंदे हां, कहिण लगे मैं उन्हां दे दर्शन करने आ, उन्हां दी धर्मशाला कित्थे है? कहिंदे तुसीं साडे पिछे पिछे आई जाओ, असीं तुहानूं गुरु नानक साहब जी दी धर्मशाला विखे लै जावांगे। बड़ा अलौकिक चमत्कार सी। गुरु नानक साहब जगत दे मालक अगे अगे तुरे जा रहे हैं, भाई लहणा जी घोड़ी ते सवार वह पिछे पिछे तुरे आ रहे हैं और उन्हां दीआं अखां पछाण नहीं कर सके। अगे जाके महाराज कहिंदे लै भाई पुरखा, आ खुरली ते घोड़ी बन्न दे, जल पानी छा के ते उह जिहड़ा थड़ा है उत्थे थोड़े समय तक गुरु नानक जी आण के उपदेश करदे हुंदे आ ते संगत जुड़ जाणी है, तू भी उत्थे जाके बैठ जाई, तैनूं गुरु नानक जी दर्शन देणगे। और मन दे विच शरदा सी, सच्ची तांक सी, क्योंकि जिन्ना चिर सच्चा इश्क ना उपजे उन्ना चिर मुहब्बतां दा रस्ता शुरू नहीं हुंदा। कुछ समय बाद गुरु नानक साहिब महाराज जी आ गए, होर सिख संगत उत्थे बैठ गई, तो भाई लहणा जी भी जा के बैठ गए, मत्था टेकिया, नमस्कार कीती, ध्यान नाल वेख्या ते ओही सी जिन्हां नूं पुछिया सी भी तुसीं गुरु नानक साहिब जी दी सानूं धर्मशाला लै चलो। मन अंदर पछतावा होया, ओ मना गुरु नानक साहिब महाराज जी नूं अखां पछाण ही नहीं सकियां, ਉਹ ਪੈਦਲ ਤੁਰਦੇ ਆਏ, ਤੂੰ ਮਗਰ ਘੋੜੀ ਤੇ ਚੜ ਕੇ ਤੁਰਿਆ ਆਇਆ, ਅਵਗਿਆ ਹੋ ਗਈ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਭੁੱਲ ਬਖਸ਼ੋ, ਮੈਥੋਂ ਬੜੀ ਭੁੱਲ ਹੋਈ ਹੈ, ਮੈਂ ਘੋੜੀ ਤੇ ਚੜੇ ਚੜਾਏ ਤੁਹਾਡੇ ਨਾਲ ਤੁਰਿਆ ਆਇਆ ਤੇ ਤੁਸੀਂ ਮੇਰੀ ਘੋੜੀ ਦੇ ਅੱਗੇ ਅੱਗੇ ਪੈਦਲ ਤੁਰੇ ਆਏ ਤੇ ਮੈਂ ਤੇ ਆਇਆ ਸਾਂ ਤੁਹਾਥੋਂ ਕੁਝ ਲੈਣ, ਤੇ ਹੋ ਗਈ ਮੇਥੋਂ ਭੁੱਲ, ਮਹਾਰਾਜ ਮੈਨੂੰ ਬਖਸ਼ੋ। ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਪਏ, ਕਿਉਂਕਿ ਸਾਂਝਾਂ ਦਾ ਪੂਰਵਲੇ ਜਨਮਾਂ ਦੀਆਂ ਹੁੰਦੀਆਂ। ਕਹਿਣ ਲੱਗੇ ਭਲਿਆ ਲੋਕਾ, ਤੇਰਾ ਨਾਂ ਕੀ ਹੈ? ਕਹਿੰਦਾ ਜੀ ਲੈਣਾ। ਤੇ ਮਹਾਰਾਜ ਕਹਿੰਦੇ ਬਸ ਫਿਰ ਤੂੰ ਲੈਣਾ ਹੈ ਤੇ ਅਸਾਂ ਤੇਰਾ ਕੁਝ ਦੇਣਾ ਹੈ। ਤੇ ਸਾਈਂ ਅਸੀਂ ਵੀ ਭਾਲ ਰਹੇ ਸਾਂ ਵੀ ਕੋਈ ਅਗਲੀ ਜੋਤ ਦਾ ਵਾਰਸ ਆ ਜਾਏ, ਕੋਈ ਅਸਲ ਕਾਬਲੀਅਤ ਦਾ ਮਾਲਕ ਆ ਜਾਏ ਤੇ ਉਹ ਆਪਣੀ ਜ਼ਿੰਮੇਵਾਰੀ ਸੰਭਾਲੇ। ਮਹਾਰਾਜ ਕਹਿੰਦੇ ਤੂੰ ਲੈਣਾ ਹੈ, ਅਸੀਂ ਕੁਝ ਦੇਣਾ, ਤੇ ਜਿਹੜੇ ਲਹਿਣੇਦਾਰ ਹੁੰਦੇ ਆ ਉਹ ਅਕਸਰ ਫਿਰ ਏਦਾਂ ਘੋੜੀਆਂ ਤੇ ਚੜ ਕੇ ਆਉਂਦੇ ਆ। ਤੁਸੀਂ ਠੀਕ ਜਗ੍ਹਾ ਤੇ ਪਹੁੰਚ ਗਏ ਹੋ, ਦੇਵੀ ਦੇਵਤਿਆਂ ਦੇ ਖਿਆਲ ਛੱਡ ਦਿਓ, ਉਹ ਦੇਵੀਆਂ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਰਹੇ ਹੋ ਇੱਥੇ ਝਾੜੂ ਦੇਂਦੀਆਂ ਤੁਸੀਂ ਵੇਖੋਗੇ, ਟਿਕ ਜਾਓ, ਸ਼ਬਦ ਦੇ ਵਿੱਚ ਜੁੜ ਜਾਓ, ਸਮਾਂ ਆਏਗਾ ਤੁਹਾਨੂੰ ਏਡਾ ਵੱਡਾ ਸਤਿਕਾਰ ਮਿਲੇਗਾ ਦੁਨੀਆ ਹੈਰਾਨ ਹੋਵੇਗੀ। ਆਓ, ਪਹਿਲੀ ਹੀ ਮੁਲਾਕਾਤ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਜਿਹੜੀ ਗੱਲ ਕਹੀ, ਠੀਕ ਸਮੇਂ ਸਿਰ ਆ ਪਹੁੰਚੇ ਹੋ, ਲਹਿਣੇਦਾਰ ਤੁਸੀਂ।

ਸ਼ੰਕਾ ਕੜ ਦੋ ਦਿਲ ਚੋ ਸ਼ੰਕਾ ਟਿਕ ਜੋ ਕਰੀਏ ਤਿਵਾਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਠੀਕ ਸਮੇਂ ਸਿਰ

ਸ੍ਰਿਸ਼ਟੀ ਦੇ ਉਸ ਮਾਲਕ ਦੇ ਨਾਲ ਸ੍ਰਿਸ਼ਟੀ ਦੇ ਉਸ ਮਾਲਕ ਦੇ ਨਾਲ ਕਰੋ ਪਿਆਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਠੀਕ ਸਮੇਂ ਸਿਰ

ਕਰਨਾ ਸਦਾ ਹਲੇ ਮੀਂਹ ਰੱਖਣੀ ਤਾਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇ ਦਾਰ ਤੁਸੀਂ ਮਾਨ ਨੀ ਕਰਨਾ ਸਦਾ ਹਲੇ ਮੀਂਹ ਰੱਖਣੀ ਤਾਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇ ਦਾਰ ਤੁਸੀਂ ਠੀਕ ਸਮੇਂ ਸਿਰ

ਤੱਕਿਓ ਦੇਣ ਦੇਵੀਆਂ ਝਾੜੂ ਤੱਕਿਓ ਇਸ ਦਰਬਾਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਠੀਕ ਸਮੇਂ ਸਿਰ

0: ਸਾਰਸ ਦਾ ਸੰਗ ਕਰਕੇ ਸੋਨਾ ਬਣ ਜੇ ਲੋਹੇ ਤੋਂ ਸੇਵਕ ਰੂਪ ਵਟਾ ਸਕਦਾ ਸਤਿਗੁਰ ਦੇ ਸੋਏ ਤੋਂ ਸੇਵਕ ਰੂਪ ਵਟਾ ਸਕਦਾ ਸਤਿਗੁਰ ਦੇ ਸੋਏ ਤੋਂ
1: ਉਹ ਪੱਗ ਵਾਲੀਆ ਭੁੱਲ ਸਕਦਾ ਹੈ ਬਖਸ਼ਣਹਾਰ ਤੂੰ

ਸੀ ਖਾਲਸਾ ਜੀ ਪਹਿਲੀ ਮੁਲਾਕਾਤ, ਜਿਸ ਨੇ ਸਿੱਖੀ ਦਾ ਅਗਲਾ ਸਫ਼ਰ ਸ਼ੁਰੂ ਕੀਤਾ। ਕਿਉਂਕਿ ਸੰਸਾਰ ਵਿੱਚ ਰਾਮ ਇੱਕ ਹੈ, ਕ੍ਰਿਸ਼ਨ ਇੱਕ ਹੈ, ਭਗਵਾਨ ਬੁੱਧ ਇੱਕ ਹੈ, ਮੁਹੰਮਦ ਇੱਕ ਹੈ, ਨਾਨਕ ਦਾਸ ਇੱਕ ਜੋਤ। ਜਿੱਡਾ ਵੱਡਾ ਕਾਰਜ ਸੰਸਾਰ 'ਤੇ ਕਰਨਾ ਸੀ ਉਹ ਇੱਕ ਜਾਮੇ ਵਿੱਚ ਨਹੀਂ ਸੀ ਹੋ ਸਕਦਾ। ਔਰ 1532 ਦੀ ਇਹ ਗੱਲ ਹੈ, ਉਸ ਵਕਤ ਬਾਬਾ ਸ਼੍ਰੀ ਚੰਦ ਜੀ 38 ਸਾਲ ਦੇ ਸਨ, ਲਖਮੀ ਚੰਦ ਜੀ 36 ਸਾਲ ਦੇ ਸਨ ਅਤੇ ਬਾਬਾ ਲਹਿਣਾ ਜੀ 28 ਸਾਲ ਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲੀ ਰਮਜਨ ਵਾਲੀ ਗੱਲ ਸਮਝਾ ਦਿੱਤੀ ਵੀ ਤੁਸੀਂ ਲੈਣਾ ਕੁਝ ਅਤੇ ਅਸੀਂ ਦੇਣਾ। ਅਤੇ ਭਾਈ ਲਹਿਣਾ ਜੀ ਸੰਘ ਕੋਲ ਵਾਪਸ ਆਏ ਅਤੇ ਸਾਰਾ ਸੰਘ ਉਡੀਕ ਰਿਹਾ ਸੀ ਵੀ ਚਲੋ ਚੱਲੀਏ ਦੇਵੀ ਦੇ ਦਰਸ਼ਨਾਂ ਨੂੰ। ਕਹਿਣ ਲੱਗੇ ਹੁਣ ਮੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਜਾਓ, ਯੁੱਗ ਯੁੱਗ ਜੀਓ, ਪਰ ਮੈਨੂੰ ਜਿਹੜਾ ਦਰ ਲੱਭਣਾ ਸੀ, ਜਿਹੜਾ ਘਰ ਮੈਂ ਲੱਭਦਾ ਸੀ ਉਹ ਲੱਭ ਗਿਆ। ਜਿੰਨੀਆਂ ਸਿਫਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਸੁਣੀਆਂ ਉਹਨਾਂ ਦੇ ਦਰਸ਼ਨਾਂ ਵਿੱਚੋਂ ਮੈਨੂੰ ਨਸੀਬ ਹੋਈਆਂ। ਮੈਂ ਹੁਣ ਗੁਰੂ ਕੇ ਦਰਬਾਰ ਵਿੱਚ ਸੇਵਾ ਕਰਨੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਚਾਕਰ ਬਣ ਕੇ। ਇਤਿਹਾਸ ਕਿਉਂ ਜ਼ਰੂਰੀ ਹੈ? ਇਤਿਹਾਸ ਦੇ ਨਾਲ ਸਮਝ ਆਉਂਦੀ ਹੈ। 1532 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਉਂਦੇ ਹੈ, ਇਹਦੇ ਸਮੇਂ ਵਿੱਚ ਚਾਰ ਗੁਰੂ ਸ਼ਖਸੀਅਤਾਂ ਪੰਜਾਬ ਦੀ ਧਰਤੀ 'ਤੇ 50 ਕਿਲੋਮੀਟਰ ਦੇ ਘੇਰੇ ਘੇਰੇ ਵਿੱਚ ਵਿਚਰਦੀਆਂ। ਗੁਰੂ ਨਾਨਕ ਸਾਹਿਬ ਜੀ, ਭਾਈ ਲਹਿਣਾ ਜੀ ਉਹਨਾਂ ਦੇ ਸੇਵਾਦਾਰ, ਬਾਬਾ ਅਮਰਦਾਸ ਜੀ ਤੀਰਥ ਯਾਤਰਾ ਕਰ ਰਹੇ, ਅਤੇ 34 ਤੋਂ ਬਾਅਦ ਗੁਰੂ ਰਾਮਦਾਸ ਜੀ ਯਤੀਮ ਬਣ ਕੇ ਦਰ ਦਰ ਭਟਕ ਰਹੇ। ਬਾਅਦ ਵਿੱਚ ਇਹ ਚਾਰੇ ਸ਼ਖਸੀਅਤਾਂ ਇੱਕ ਲੜੀ ਨਾਲ ਜੁੜ ਜਾਂਦੀਆਂ, ਗੁਰੂ ਸਾਹਿਬਾਨ ਅਖਵਾਉਂਦੀਆਂ। ਔਰ ਇਹ ਧਰਤੀ ਇੰਨੀ ਪਾਕ ਪਵਿੱਤਰ ਸੀ ਜਿਸ ਥਾਂ ਤੋਂ ਸਿੱਖੀ ਨੇ ਆਪਣਾ ਅਗਲਾ ਸਫ਼ਰ ਆਰੰਭ ਕੀਤਾ, ਕਿਉਂਕਿ ਸਿੱਖੀ ਦਾ ਪ੍ਰਕਾਸ਼ ਨਨਕਾਣਾ ਸਾਹਿਬ ਦੀ ਧਰਤੀ 'ਤੇ ਹੋਇਆ। ਔਰ ਪਹਿਲੀ ਧਰਮਸ਼ਾਲਾ ਕਰਤਾਰਪੁਰ ਨੂੰ ਕਿਹਾ ਜਾ ਸਕਦਾ। ਇਸ ਤੋਂ ਅੱਗੇ ਫਿਰ ਜਿਵੇਂ ਜਿਵੇਂ ਗੁਰੂ ਸਾਹਿਬਾਨ ਡਿਊਟੀ ਸੰਭਾਲਦੇ ਰਹੇ, ਤਿਵੇਂ ਤਿਵੇਂ ਪੰਜਾਬ ਦੀ ਧਰਤੀ 'ਤੇ ਗੁਰ ਅਸਥਾਨ ਉਸਰਦੇ ਰਹੇ, ਅਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਕਹਿਣਾ ਪਿਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ। ਰੱਜ ਕੇ ਸੇਵਕ ਮਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦਿਨ ਰਾਤ ਇਹ ਕੀਤਾ। ਔਰ ਸੇਵਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਪਛਾਣ ਲਿਆ। ਬੜੀਆਂ ਪਰਖਾਂ ਹੋਈਆਂ, ਨਿੱਕੀਆਂ ਨਿੱਕੀਆਂ ਸਾਖੀਆਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਣਾ ਲਿਖੀਆਂ ਹੋਈਆਂ। ਕਿਤੇ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਆ ਵੀ ਦੱਸੋ ਮੇਰੀ ਮੁੱਠੀ ਵਿੱਚ ਕੀ ਹੈ, ਅਤੇ ਸਾਰੇ ਕਹਿੰਦੇ ਮਹਾਰਾਜ ਸਾਰਿਆਂ ਦੇ ਸਾਹਮਣੇ ਤੁਸੀਂ ਇੱਕ ਮੋਹਰ ਆਪਣੀ ਮੁੱਠੀ ਵਿੱਚ ਪਕੜੀ ਹੈ, ਅਸੀਂ ਵੇਖਿਆ। ਭਾਈ ਲਹਿਣਾ ਜੀ ਖਮੋਸ਼, ਉਹਨਾਂ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਮਹਾਰਾਜ ਇਹ ਦੱਸੋ ਤੁਹਾਡੀ ਮੁੱਠੀ ਵਿੱਚ ਕੀ ਨੇ, ਤੁਹਾਡੇ ਚਰਨਾਂ ਵਿੱਚ ਦੁਨੀਆਂ ਦੀਆਂ ਰਿਧੀਆਂ ਸਿੱਧੀਆਂ ਨੌ ਸਿੱਧਾਂ ਬਰਕਤਾਂ ਅਖੰਡ ਬ੍ਰਹਿਮੰਡ ਸਭ ਤੁਹਾਡੇ ਹੁਕਮ ਵਿੱਚ, ਸਭ ਤਾਕਤਾਂ ਤੁਹਾਡੀ ਮੁੱਠੀ ਵਿੱਚ ਨੇ। ਰਮਜ ਸੀ, ਭਾਣਾ ਮੰਨਣ ਦੀ ਹੁਕਮ ਮੰਨਣ ਦਾ ਢੰਗ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅੱਧੀ ਕੁ ਰਾਤ ਤੋਂ ਬਾਅਦ ਸਮਾਂ ਕਿੰਨਾ ਕੁ ਹੋਇਆ, ਤੋ ਸਾਰੇ ਆਪਣਾ ਆਪਣਾ ਅਨੁਮਾਨ ਲਾਉਂਦੇ ਆ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਸਭ ਤੁਹਾਡਾ ਹੀ ਹੁਕਮ ਚੱਲਦਾ, ਜਿੰਨੀ ਕੁ ਤੁਸੀਂ ਬਤਾਈ ਉਹ ਬੀਤ ਗਈ, ਜਿਹੜੀ ਰਹਿੰਦੀ ਉਹ ਵੀ ਤੁਹਾਡੇ ਹੁਕਮ ਵਿੱਚ। ਜਾਨੀ ਆਪਣੇ ਆਪ ਨੂੰ ਜੀਰੋ ਕਰਨਾ, ਸਮਰਪਿਤ ਕਰਨਾ, ਗੁਰੂ ਦੇ ਹੋ ਜਾਣਾ, ਗੁਰੂ ਦੀ ਸੋਚ ਦੇ ਵਿੱਚ ਆਪਣੀ ਸੋਚ ਪਾ ਕੇ ਤੁਰਨਾ, ਇਹ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭਾਈ ਲਹਿਣੇ ਦੀ ਮੁਲਾਕਾਤ ਦਾ ਸਾਰ ਅੰਸ਼। ਅਸੀਂ ਆਪਣੀ ਅਕਲ ਨੂੰ ਵੀ ਬਰਾਬਰ ਰੱਖ ਕੇ ਤੁਰਦੇ ਹਾਂ, ਮੱਥਾ ਗੁਰੂ ਨੂੰ ਵੀ ਟੇਕੀ ਜਾਂਦੇ ਹਾਂ। ਔਰ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਦਾ ਸਫ਼ਰ ਕਰਨਾ ਹੀ ਗੁਰੂ ਨੂੰ ਸੱਚੇ ਤੌਰ 'ਤੇ ਮੰਨਣਾ ਹੁੰਦਾ, ਕਿਉਂਕਿ ਗੁਰੂ ਗਿਆਨ ਗੁਰੂ ਜੋਤ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਮੰਨਿਆ, ਪਾਲਿਆ, ਕੁਝ ਦਿਨਾਂ ਵਾਸਤੇ ਪਿੰਡ ਗਏ, ਆਉਂਦਿਆਂ ਲੂਣ ਲਾਇਆ ਦਾ ਲੰਗਰ ਵਾਸਤੇ ਚੁੱਕੀ ਆਏ। ਘਰ ਆਏ ਤਾਂ ਮਾਤਾ ਸੁਲੱਖਣੀ ਨੂੰ ਪੁੱਛਦੇ ਵੀ ਗੁਰਦੇਵ ਕਿੱਥੇ, ਕਹਿੰਦੇ ਖੇਤਾਂ 'ਚ ਗਏ ਨੇ। ਅੱਜ ਕੋਈ ਸਾਧੂ ਕਰਦਾ ਸੇਵਾ ਖੇਤਾਂ ਵਿੱਚ ਜਾ ਕੇ? ਹੁਣ ਤਾਂ ਸਾਧੂ ਦੀ ਗੱਡੀ ਖੜਦੀ ਹੈ ਬਾਬਿਆਂ ਦੀ, ਤਾਂ ਉਹਨਾਂ ਦੀ ਬਾਰੀ ਵੀ ਸੇਵਕ ਹੀ ਖੋਲ੍ਹਦੇ। ਔਰ ਉਹਨਾਂ ਦੇ ਨਾਲ ਨਾਲ ਤੁਸੀਂ ਵੇਖਦੇ ਹੋ ਕਿੰਨੀਆਂ ਖਿਦਮਤਾਂ ਹੁੰਦੀਆਂ, ਕੋਈ ਕਿਹੜਾ ਧੁੱਪੇ ਸਾਧੂ ਕੰਮ ਕਰਨ ਨੂੰ ਤਿਆਰ। ਗੁਰੂ ਨਾਨਕ ਸਾਹਿਬ ਮਹਾਰਾਜ ਖੇਤਾਂ ਵਿੱਚ ਮਾਤਾ ਸੁਲੱਖਣੀ ਨੇ ਆਖਿਆ ਕੰਮ ਕਰ ਰਹੇ, ਉੱਥੇ ਜਾਓ। ਭਾਈ ਲਹਿਣਾ ਜੀ ਉੱਥੇ ਗਏ ਔਰ ਨਦੀਨ ਪੁੱਟ ਰਹੇ ਸੀ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ, ਆਰੇ ਲਾ ਲਿਆ ਮਹਾਰਾਜ ਨੇ। ਔਰ ਕੰਮ ਕਰਦਿਆਂ ਕਰਦਿਆਂ ਜਿਹੜਾ ਘਾਹ ਪੱਠਾ ਆਪਾਂ ਵੇਹਨੇ ਆ ਖੇਤਾਂ ਵਿੱਚੋਂ ਨਿਕਲਦਾ ਫਿਰ ਵਾਪਸ ਘਰ ਖੜੀਦਾ, ਉਹ ਪੰਡ ਭਾਈ ਲਹਿਣੇ ਦੇ ਸਿਰ 'ਤੇ ਰੱਖਤੀ।
ਉਹਦੇ ਵਿੱਚੋਂ ਚਿੱਕੜ ਚੋਂਦਾ ਸੀ, ਸਾਰੇ ਕੱਪੜੇ ਖਰਾਬ ਹੋ ਗਏ। ਜਦੋਂ ਧਰਮਸ਼ਾਲਾ ਆਏ ਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਸਵਾਮੀ ਜੀ ਚੰਗੀ ਕੀਤੀ ਵਿਚਾਰੇ ਨਾਲ, ਪਹਿਲਾਂ ਪਿੰਡੋਂ ਲੂਣ ਦੀ ਪੰਡ ਚੁੱਕੀ ਆਇਆ, ਤੁਹਾਡੇ ਦਰਸ਼ਨਾਂ ਨੂੰ ਖੇਤਾਂ ਵੱਲ ਘੱਲਿਆ ਤੇ ਉਧਰੋਂ ਪੱਠਿਆਂ ਦੀ ਪੰਡ ਰੱਖਤੀ ਤੁਸੀਂ, ਉਹਨਾਂ ਦੇ ਸਿਰ ਉੱਤੇ ਸਾਰੇ ਕੱਪੜੇ ਉਹਨਾਂ ਦੇ ਚੱਕਣ ਨਾਲ ਭਿੱਜ ਗਏ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਕੀ ਏ, ਇਹ ਚੱਕੜ ਨਹੀਂ, ਇਹ ਕੇਸਰ ਦੀਆਂ ਛਿੱਟਾਂ ਨੇ, ਇਹ ਅੰਮ੍ਰਿਤ ਬੂੰਦਾਂ ਨੇ ਜੋ ਪਰਮੇਸ਼ਰ ਦੇ ਘਰੋਂ ਆਈਆਂ ਨੇ, ਇਹ ਪੰਡ ਨਹੀਂ, ਇਹ ਬੜਾ ਵੱਡਾ ਛਤਰ ਇਹਨਾਂ ਦੇ ਸਿਰ ਤੇ ਝੁੱਲ ਰਿਹਾ। ਰਮਜਾ ਨਾਲ ਮਹਾਰਾਜ ਜੀ ਸਮਝਾ ਰਹੇ ਕਿ ਅਗਲੀ ਜਿਹੜੀ ਕਹਾਣੀ ਉਹ ਕਿੱਧਰ ਨੂੰ ਜਾਣੀ ਹੈ, ਗੁਰੂ ਨਾਨਕ ਵਾਲੀ ਜੋਤ ਜਿਹੜੀ ਕਿਹਦੇ ਹਿਰਦੇ ਵਿੱਚ ਟਿਕਣੀ ਹੈ, ਕਿਉਂਕਿ ਜੋਤ ਉਹ ਹੈ ਜੁਗਤ ਸਹਿ ਸਹਿ ਕਾਇਆ ਫਿਰ ਉਲਟੀ ਹੈ। ਇਹ ਬੜਾ ਵੱਡਾ ਮਸਲਾ ਸੀ ਆਪਣੇ ਵਰਗਾ ਕਿਸੇ ਨੂੰ ਕਰਨਾ, ਆਪਣੀ ਗੱਦੀ ਤੇ ਬਿਠਾਉਣਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਰੀ ਪਰਖ ਲਈ ਤੇ ਜੰਗਲ ਨੂੰ ਨਿਕਲ ਤੁਰੇ, ਭਾਈ ਮਨਸੁਖ ਜੀ ਵੀ ਮਗਰ, ਭਖਾਰੀ ਜੀ ਵੀ ਮਗਰ, ਬਾਬਾ ਬੁੱਢਾ ਜੀ ਵੀ ਮਗਰ ਤੇ ਭਾਈ ਲਹਿਣਾ ਜੀ ਵੀ ਮਗਰ। ਥੋੜ੍ਹੀ ਜਿਹੀ ਅੱਗੇ ਜਾ ਕੇ ਕੁਝ ਛਿੱਲੜਾਂ ਮੋਹਰਾਂ ਸੁੱਟੀਆਂ, ਕੁਝ ਉਹ ਲੈ ਕੇ ਆ ਗਏ, ਕੁਝ ਥੱਕ ਟੁੱਟ ਕੇ ਆ ਗਏ। ਘੋਰ ਜੰਗਲ ਵਿੱਚ ਦੋ ਰਹਿ ਗਏ, ਇੱਕ ਗੁਰੂ ਨਾਨਕ ਸਾਹਿਬ ਮਹਾਰਾਜ, ਇੱਕ ਭਾਈ ਲਹਿਣਾ ਜੀ। ਆਲੇ ਦੁਆਲੇ ਕੋਈ ਨਹੀਂ ਹੈ ਤੇ ਸਤਿਗੁਰੂ ਕਹਿੰਦੇ, ਲਹਿਣਿਆ ਜਾਂਦਾ ਨਹੀਂ ਹੈ, ਮੁੜ ਗਏ ਸਾਰੇ, ਤੂੰ ਵੀ ਮੁੜ ਜਾ। ਕਹਿੰਦਾ, ਮਹਾਰਾਜ ਉਹਨਾਂ ਦਾ ਕੋਈ ਆਸਰਾ ਹੋਵੇਗਾ, ਮੇਰਾ ਤੇਰੇ ਚਰਨਾਂ ਤੋਂ ਬਿਨਾਂ ਕੋਈ ਟਿਕਾਣਾ ਨਹੀਂ, ਮੇਰਾ ਰੱਬ ਤੂੰ ਹੈ, ਜਿੱਥੇ ਗੁਰੂ ਜੀ ਤੁਸੀਂ ਹੋਵੋਗੇ ਉੱਥੇ ਹੀ ਮੇਰੀ ਦੁਨੀਆਂ ਵਸਦੀ ਹੋਏਗੀ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਥਾਂ ਹੀ ਕੋਈ ਨਹੀਂ। ਤੋ ਸਾਖੀ ਵਿੱਚ ਆਉਂਦਾ ਵੀ ਮੁਰਦਾ ਖਾ ਮਹਾਰਾਜ ਨੇ ਆਖਿਆ ਸਮਝਾਉਣ ਵਾਸਤੇ, ਉਹਦਾ ਵੀ ਭਾਵ ਇਹੋ ਸੀ ਵੀ ਗੁਰੂ ਦੇ ਹੁਕਮ ਤੋਂ ਇਨਕਾਰੀ ਨਹੀਂ ਹੋਣਾ। ਕਹਿੰਦੇ, ਮਹਾਰਾਜ ਜਿੱਧਰੋਂ ਕਹੋ ਦੱਸੋ ਕਿੱਧਰੋਂ। ਗੁਰੂ ਨਾਨਕ ਸਾਹਿਬ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਆਖਿਆ, ਹੁਣ ਤੂੰ ਲਹਿਣਾ ਨਹੀਂ ਰਿਹਾ, ਤੂੰ ਅੰਗੇ ਖੁਦ ਹੈ, ਭਾਵ ਮੇਰੇ ਜੀਵਨ ਦਾ ਹਿੱਸਾ। ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੱਖਿਆ, ਮਾਪਿਆਂ ਨੇ ਉਹਨਾਂ ਦਾ ਨਾਮ ਭਾਈ ਲਹਿਣਾ ਹੀ ਰੱਖਿਆ ਸੀ, ਜਿੱਥੇ ਅੱਜ ਕੱਲ੍ਹ ਨਾਂਗੇ ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ ਵੀ ਆਪਾਂ ਕਹਿੰਦੇ। ਤੋ ਮਹਾਰਾਜ ਜੀ ਵਾਪਸ ਆਏ ਤੇ ਅਜੇ 3 ਮਹੀਨੇ ਉਹਨਾਂ ਦੇ ਰਹਿੰਦੇ ਸੀ ਸਰੀਰ ਛੱਡਣ ਵਿੱਚ। ਇਸ ਸਮੇਂ ਤੱਕ ਉਹਨਾਂ ਦੇ ਪਿਤਾ ਬਾਪੂ ਮਹਿਤਾ ਕਲਿਆਣ ਦਾਸ ਜੀ ਉਹ ਵੀ ਤੁਰ ਚੁੱਕੇ ਸਨ 1522 ਵਿੱਚ। ਮਾਤਾ ਤ੍ਰਿਪਤਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਨਮ ਦਿੱਤਾ, ਪ੍ਰਕਾਸ਼ ਹੋਇਆ ਜਿਨ੍ਹਾਂ ਦੀ ਕੁੱਖ ਤੋਂ, ਉਹ ਵੀ ਚੱਲ ਵਸੇ। ਬੇਬੇ ਨਾਨਕੀ ਜੀ ਵੀ ਤੁਰ ਗਏ, ਜੈ ਰਾਮ ਜੀ ਵੀ ਤੁਰ ਗਏ, ਮਤਲਬ ਆਪਣੇ ਬਲੱਡ ਰਿਸ਼ਤਿਆਂ ਵਿੱਚੋਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਸ ਵਕਤ ਸੰਗੀ ਸਾਥੀ ਗੁਰੂ ਕੀ ਸੰਗਤ ਸੀ। 3 ਮਹੀਨੇ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਸੰਗਤ ਨੂੰ ਆਖਿਆ, ਭਾਈ ਅਸੀਂ ਸਰੀਰਕ ਰੂਪ ਵਿੱਚ ਤੁਹਾਥੋਂ ਓਹਲੇ ਹੋ ਜਾਣਾ, ਕਿਉਂਕਿ ਇਹ ਸਰੀਰ ਸਦੀਵ ਕਾਲ ਨਹੀਂ ਹੈ, 70 ਸਾਲ ਯਾਤਰਾ ਕਰ ਲਈ ਹੈ, ਹੁਣ ਅਗਲਾ ਜਿਹੜੇ ਪੰਧ ਨੇ ਉਹ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨਿਭਾਉਣਗੇ, ਪਰ ਤੁਸੀਂ ਘਬਰਾਉਣਾ ਨਹੀਂ, ਉਹ ਜੋਤ ਪਰਮੇਸ਼ਰ ਨੇ ਦੇ ਕੇ ਜਿਹੜੀ ਸਾਨੂੰ ਧਰਤੀ ਤੇ ਭੇਜਿਆ, ਉਹ ਜੋਤ ਅਸੀਂ ਹੁਣ ਗੁਰੂ ਅੰਗਦ ਦੇਵ ਜੀ ਦੇ ਹਿਰਦੇ 'ਚ ਟਿਕਾ ਦੇਣੀ ਹੈ। ਅਤੇ ਜੋਤ ਦੀ ਖੇਡ ਸਰੀਰ 'ਤੇ ਅੱਜ ਹੋਰ 20 ਸਾਲਾਂ ਬਾਅਦ ਹੋਰ ਹੁੰਦਾ, ਜੋਤ ਇੱਕ ਸਾਰ ਨਿਰੰਤਰ ਰਹਿੰਦੀ, ਉਹ ਨਾ ਵੱਧਦੀ ਹੈ ਨਾ ਘਟਦੀ ਹੈ, ਉਹ ਸ਼ਕਤੀ ਜਿਹੜੀ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਇਹ ਇਹਨਾਂ ਦੇ ਹਿਰਦੇ ਵਿੱਚ ਟਿਕੇਗੀ। ਇਹ ਤੁਹਾਡੇ ਦੂਸਰੇ ਗੁਰੂ ਹੋਣਗੇ ਔਰ ਸੇਵਾ ਕਰਨਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਕਹਿ ਕੇ ਆਪਣਾ ਸੀਸ ਭਾਈ ਲਹਿਣੇ ਦੇ ਚਰਨਾਂ 'ਤੇ ਰੱਖ। ਖਾਲਸਾ ਜੀ, ਕਹਿਣਾ ਸੌਖਾ ਹੈ, ਗੱਲ ਬੜੀ ਵੱਡੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆਂ ਨੂੰ ਤਾਰਨ ਨਿਕਲੇ ਨਾ, ਬੜੇ ਬੜੇ ਕਰਾਮਾਤੀ ਲੋਕ ਉਹਨਾਂ ਨੂੰ ਮਿਲੇ, ਰਿਧੀਆਂ ਸਿੱਧੀਆਂ ਦੇ ਮਾਲਕ, ਅਖੀਰ 'ਤੇ ਉਹਨਾਂ ਦਾ ਸਿਰ ਗੁਰੂ ਨਾਨਕ ਸਾਹਿਬ ਜੀ ਨੂੰ ਝੁੱਕ ਜਾਂਦਾ ਰਿਹਾ। ਬੜੇ ਬੜੇ ਪੀਰ ਕਲੰਦਰ ਵੱਡੇ ਲੋਕ ਮਿਲੇ ਜਿਨ੍ਹਾਂ ਕੋਲ ਬੜੀਆਂ ਤਾਕਤਾਂ ਸੀ, ਪਰ ਸਭ ਤਾਕਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੀਆਂ ਰਹੀਆਂ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ ਨੂੰ ਵੇਖਦੀਆਂ ਰਹੀਆਂ ਕਿ ਉਹ ਅਕਾਲ ਪੁਰਖ ਪਰਮੇਸ਼ਰ ਦਾ ਸਰਗੁਣ ਸਰੂਪ ਨੇ, ਪਰ ਅੱਜ ਦੁਨੀਆਂ ਦੇ ਪਹਿਲੀ ਵਾਰੀ ਵੇਖਿਆ ਵੀ ਗੁਰੂ ਨਾਨਕ ਦਾ ਸੀਸ ਵੀ ਕਿਸੇ ਦੇ ਚਰਨਾਂ 'ਤੇ ਚੁੱਕ ਸਕਦਾ, ਕਿਸੇ ਦੇ ਮੋਹਰੇ ਚੁੱਕ ਸਕਦਾ। ਸੀਸ ਚੁਕਾ ਕੇ ਆਖਿਆ, ਲਓ ਲਹਿਣਾ ਜੀ, ਤੁਸੀਂ ਤਾਂ ਸੇਵਾਦਾਰ ਬਣ ਕੇ ਆਏ ਸੀ, ਤੁਹਾਡੀ ਸੇਵਾ ਗੁਰੂ ਨਾਨਕ ਨੇ ਪ੍ਰਵਾਨ ਕਰ ਲਈ, ਹੁਣ ਤੁਸੀਂ ਗੁਰੂ ਬਣ ਕੇ ਸੇਵਾ ਕਰੋ ਔਰ ਗੁਰੂ ਦੀ ਸ਼ਖਸੀਅਤ ਬਣ ਕੇ ਇਸ ਸੰਸਾਰ ਦੇ ਬੇੜੇ ਪਾਰ ਕਰੋ। ਭਾਈ ਲਹਿਣਾ ਜੀ ਦੀਆਂ ਅੱਖਾਂ ਵਿੱਚ ਵਿਰਾਗ ਦੇ ਹੰਝੂ ਆ ਗਏ, ਮਹਾਰਾਜ ਏਡੀਆਂ ਵੱਡੀਆਂ ਜ਼ਿੰਮੇਵਾਰੀਆਂ ਮੇਰੇ ਤੋਂ ਨਹੀਂ ਸੰਭਾਲੀਆਂ ਜਾਣੀਆਂ। ਮਹਾਰਾਜ ਕਹਿੰਦੇ, ਤੁਸਾਂ ਹੀ ਇਹ ਜ਼ਿੰਮੇਵਾਰੀ ਸੰਭਾਲਣੀ ਔਰ
ਘਰ ਵਿੱਚ ਥੋੜ੍ਹਾ ਰੋਸਾ ਵੀ ਹੋਇਆ। ਸ਼ਾਮ ਨੂੰ ਮਾਤਾ ਸੁਲੱਖਣੀ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਵੀ ਪਿਤਾ ਜੀ ਨੇ ਇਹ ਕੀ ਕੀਤਾ, ਵਾਰਸ ਉੱਪਰ ਬਾਬੇ ਲੈਣੇ ਨੂੰ ਥਾਪ ਦਿੱਤਾ। ਤਾਂ ਮਾਤਾ ਜੀ ਨੇ ਸਮਝਾਇਆ, ਬੇਟਾ ਇਹ ਕੋਈ ਜੱਦੀ ਜਾਇਦਾਦ ਥੋੜ੍ਹੀ ਹੈ, ਇਹ ਤਾਂ ਰੱਬੀ ਜੋਤ ਹੈ, ਜਿਹੜਾ ਉਹਦੇ ਕਾਬਲ ਹੈ ਉਹਦੇ ਹਿਰਦੇ ਵਿੱਚ ਟਿਕਣੀ ਹੈ, ਤੁਹਾਡੇ ਕੋਲ ਆ ਬਾਕੀ ਦਾ ਸਿਲਸਿਲਾ ਹੈ, ਤੁਸੀਂ ਇਹਦੇ ਮਾਲਕ ਬਣੋ। ਅਗਲੇ ਦਿਨ ਗੁਰੂ ਨਾਨਕ ਸਾਹਿਬ ਜੀ ਨਾਲ ਗੱਲ ਕੀਤੀ ਮਾਤਾ ਜੀ ਨੇ, ਤਾਂ ਮਹਾਰਾਜ ਨੇ ਕਿਹਾ ਸ਼੍ਰੀ ਚੰਦ ਇਹ ਤੇਰੇ ਵਸ ਦਾ ਰੋਗ ਨਹੀਂ ਹੈ, ਕਿਉਂਕਿ ਇਹ ਗੁਰਤਾ ਗੱਦੀ ਅਜੇ ਬਹੁਤ ਲੰਮਾ ਸਮਾਂ ਚੱਲਣੀ ਹੈ, ਇਹਦੇ ਵਿੱਚ ਕੁਰਬਾਨੀਆਂ ਕਰਨੀਆਂ ਪੈਣੀਆਂ, ਸ਼ਹਾਦਤਾਂ ਹੋਣੀਆਂ, ਜੰਗਾਂ ਲੜਨੀਆਂ ਪੈਣੀਆਂ, ਬੜੇ ਵੱਡੇ ਸਿਲਸਿਲੇ ਅੱਗੇ ਆਉਣੇ ਆ, ਇਹ ਤੇਰੇ ਵਸ ਦਾ ਰੋਗ ਨਹੀਂ, ਪਰ ਤੂੰ ਬੰਦਗੀ ਕਰੇਗਾ ਤੇ ਤੇਰੀ ਵੀ ਜੈਜਾਕਾਰ ਹੋਵੇਗੀ ਔਰ ਤੈਨੂੰ ਵੀ ਲੋਕ ਪੂਜਣਗੇ। ਤਾਂ ਫਿਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਖਿਆ ਕਿ ਤੁਸੀਂ ਖਡੂਰ ਸਾਹਿਬ ਚਲੇ ਜਾਓ, ਉੱਥੇ ਸੈਂਟਰ ਬਣਾ ਕੇ ਗੁਰੂ ਕੀ ਸਿੱਖੀ ਨੂੰ ਕਮਾਓ ਔਰ ਸਾਡੇ ਵੱਲੋਂ ਲੱਗੀਆਂ ਹੋਈਆਂ ਡਿਊਟੀਆਂ ਨੂੰ ਅੱਗੇ ਤੋਰੋ। ਇਹ ਕਹਿ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਆਪ ਨੂੰ ਸਮੇਟਿਆ, ਜਿੱਥੇ ਜਾ ਕੇ ਅੱਜ ਤੁਸੀਂ ਨਮਸਕਾਰ ਕਰਦੇ ਹੋ। ਇੱਕ ਪਾਸੇ ਮੁਸਲਮਾਨ ਲੋਕ ਬੈਠੇ ਨੇ, ਉਹ ਕਹਿੰਦੇ ਬਾਬਾ ਸਾਡਾ, ਦੂਜੇ ਪਾਸੇ ਗੁਰਦੁਆਰਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਇਹ ਦੁਨੀਆ ਦੀ ਇੱਕ ਅਨੋਖੀ ਬਾਤ ਹੈ ਵੀ ਇੱਕ ਪੈਗੰਬਰ ਉੱਤੇ ਕਈ ਲੋਕਾਂ ਨੇ ਆਪਣਾ ਆਪਣਾ ਦਾਅਵਾ ਕੀਤਾ ਹੋਵੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਸਭਨਾਂ ਵਾਸਤੇ ਸਾਂਝੀ ਸੀ। ਤੋ ਆਓ, ਛੱਡ ਦਿੱਤਾ ਕਰਤਾਰਪੁਰ ਤੇ ਖਡੂਰ ਸਾਹਿਬ ਕਿਵੇਂ ਡੇਰੇ ਲਾਏ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਜੋਤ ਫਿਰ ਅੱਗੇ ਨੂੰ ਕਿਵੇਂ ਤੁਰੀ, ਇਹ ਸਾਰਾ ਸੀਨ ਇਸ ਕਵਿਤਾ ਵਿੱਚ ਉਂਭਣੇ ਕੀਤਾ ਜਾ ਰਿਹਾ।

ਖਾਲਸਾ ਜੀ ਅੱਜ ਜਿਹੜੀ ਸਿੱਖੀ ਪੂਰੇ ਵਰਲਡ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਸ਼ੋਭਾ ਪਾ ਰਹੀ ਹੈ, ਗੁਰੂ ਘਰ ਬਣੇ ਹੋਏ ਹੈ, ਗੁਰੂ ਕੀ ਸੰਗਤ ਆਨੰਦ ਮਾਣਦੀ ਹੈ, ਇਹ ਸਿੱਖੀ ਦੀਆਂ ਜੜ੍ਹਾਂ ਪੰਜਾਬ ਵਿੱਚ ਨੇ। ਆਖਿਰ ਫਿਰ ਉੱਠੀ ਸਦਾ ਤੋਹੀਦ ਕੀ, ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਉਹ ਪਾਵਨ ਪਵਿੱਤਰ ਧਰਤੀ ਜਿੱਥੋਂ ਸਿੱਖੀ ਦੀ ਜੋਤ ਉਪਜੀ ਤੇ ਸਾਰੇ ਸੰਸਾਰ ਨੂੰ ਅੱਜ ਰੋਸ਼ਨੀ ਦੇ ਰਹੀ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ 12 ਸਾਢੇ 12 ਸਾਲ ਇਸ ਜ਼ਿੰਮੇਵਾਰੀ ਨੂੰ ਨਿਭਾਇਆ, ਬਹੁਤ ਵੱਡੇ ਕਾਰਜ ਕੀਤੇ। ਸਭ ਤੋਂ ਪਹਿਲਾ ਕੰਮ ਸਤਿਗੁਰਾਂ ਦਾ ਇਤਿਹਾਸ, ਜੀਵਨ ਸਾਖੀਆਂ। ਕਦੇ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੂੰ ਪੜ੍ਹੋ, ਉਹਨਾਂ ਨਾਲ ਸੰਬੰਧਿਤ ਜਿਹੜੇ ਸਥਾਨ ਨੇ ਉਹਨਾਂ ਦਾ ਵੇਰਵਾ ਪੜ੍ਹੋ ਤੇ ਮਨ ਹੈਰਾਨ ਹੋ ਜਾਂਦਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਜੇ ਕੋਈ ਗੁਰੂ ਕਾ ਸਿੱਖ ਇਹ ਤਹੱਈਆ ਕਰ ਲੈਣਾ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਸ਼ੋਅ ਪ੍ਰਾਪਤ ਸਾਰੇ ਸਥਾਨ ਵੇਖਣੇ ਆ ਤੇ ਪੂਰੀ ਜ਼ਿੰਦਗੀ ਲੰਘ ਜਾਏਗੀ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਰੇ ਸਥਾਨ ਨਹੀਂ ਵੇਖ ਸਕਦਾ। ਇੰਨੀਆਂ ਯਾਤਰਾਵਾਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੀਆਂ। ਇਹ ਸਾਰੇ ਸਥਾਨਾਂ ਦਾ ਵੇਰਵਾ ਜਨਮ ਸਾਖੀ ਚੋਂ ਮਿਲਦਾ। ਇਹ ਸਾਖੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਲਿਖਾਈ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਗੁਜਰੇ ਸਿੱਖ ਜਿਹੜੇ ਜਾਣਦੇ ਸੀ ਉਹਨਾਂ ਕੋਲੋਂ, ਭਾਈ ਬਾਲਾ ਜੀ ਵਰਗਿਆਂ ਕੋਲੋਂ ਉਹ ਸਾਰਾ ਇਤਿਹਾਸ ਕਲਮਬੰਦ ਕੀਤਾ। ਉਸ ਤੋਂ ਬਾਅਦ ਉਸ ਸਾਖੀ ਨੂੰ ਹੀ ਆਧਾਰ ਬਣਾ ਕੇ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸਾਰਾ ਜਿਹੜਾ ਮਸਾਲਾ ਇਕੱਤਰ ਕਰਕੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਗੁਰਮੁਖੀ ਨੂੰ ਪ੍ਰਚਾਰਿਆ, ਬੱਚਿਆਂ ਨੂੰ ਸੰਭਾਲਿਆ। ਔਰ ਸਭ ਤੋਂ ਵੱਡਾ ਕਾਰਜ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ, ਜੋ ਗੁਰੂ ਨਾਨਕ ਸਾਹਿਬ ਕਹਿ ਗਏ ਕਿ ਗੁਰੂ ਕੀ ਸੰਗਤ ਵਾਸਤੇ ਜਿਹੜਾ ਲੰਗਰ ਹੈ ਉਹ ਅਤੁੱਟ ਵਰਤਣਾ, ਇਹਦੇ ਵਿੱਚ ਹੋਰ ਵਾਧਾ ਕਰਨਾ। ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਵੇਲੇ ਖਡੂਰ ਸਾਹਿਬ ਦਾ ਲੰਗਰ ਮਸ਼ਹੂਰ ਸੀ ਦੁਨੀਆਂ ਦੇ ਵਿੱਚ। ਉੱਥੇ ਜਿਹੜੇ ਆਉਂਦੇ ਸੀ ਲੋਕ ਸੀ ਝੁਕਾ ਕੇ, ਔਰ ਮਾਤਾ ਖੀਵੀ ਜੀ ਅੱਧੀ ਅੱਧੀ ਰਾਤ ਤੱਕ ਜਾਗਦੇ ਰਹਿੰਦੇ, ਤੜਕੇ ਉੱਠਦੇ, ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਨਿਭਾਉਂਦੇ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਜਿੰਨਾ ਚਿਰ ਸਰੀਰਕ ਰੂਪ ਵਿੱਚ ਰਹੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਲੱਗੀਆਂ ਹੋਈਆਂ ਡਿਊਟੀਆਂ ਨੂੰ ਨਿਭਾਉਂਦਿਆਂ ਕਈ ਵਾਰੀ ਵਿਰਾਗੀ ਵੀ ਹੋ ਜਾਂਦੇ ਸੀ। ਜਿਸ ਪਿਆਰੇ ਸੋ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਔਰ ਮਾਤਾ ਖੀਵੀ ਜੀ ਦੇ ਪਰਥਾਏ ਭੱਟਾਂ ਨੇ ਲਿਖ ਕੇ ਗੁਰਬਾਣੀ ਵਿੱਚ ਉਹਨਾਂ ਦਾ ਜਸ ਕੀਤਾ, ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਸ਼ੌਂਪਤ ਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕੇ ਆਲੀ। ਇਹ ਗੱਲ 39 ਦੀ ਤੇ 40 ਵਿੱਚ ਹਮਾਜੂ ਆ ਗਿਆ। ਪਹਿਲੀ ਟੱਕਰ ਸਰਕਾਰ ਨਾਲ ਸਿੱਖੀ ਦੀ ਏਮਨਾਬਾਦ ਦੀ ਧਰਤੀ ਤੇ ਹੋਈ ਹੈ, ਜਦੋਂ ਬਾਬਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜੇਲ੍ਹ ਵਿੱਚ ਪਾਇਆ ਸੀ, ਫਿਰ ਛੱਡਿਆ, ਹੋਰ ਵੀ ਰਿਹਾਈ ਕਰਵਾਈ ਕੈਦੀਆਂ ਦੀ ਗੁਰੂ ਨਾਨਕ ਸਾਹਿਬ ਜੀ ਨੇ। ਫਿਰ 40 ਵਿੱਚ ਦੂਜੀ ਟੱਕਰ ਹੋਈ, ਜਦੋਂ ਹਮਾਂਜੂ ਸ਼ੇਰ ਸ਼ਾਹ ਤੋਂ ਹਾਰ ਕੇ ਆਇਆ ਤੇ ਭੁੱਖਾ ਸੀ ਤੇ ਇੱਥੇ ਖਡੂਰ ਸਾਹਿਬ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਦੂਸਰੇ ਰੂਪ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਪੜ੍ਹਾ ਰਹੇ ਸੀ। ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਵੀ ਬਾਦਸ਼ਾਹ ਆਇਆ, ਕਿਉਂਕਿ ਸੱਚੇ ਪਾਤਸ਼ਾਹ ਸਾਨੂੰ ਤਾਂ ਮਨ ਦੇ ਵਿੱਚ ਗੁੱਸਾ ਆਇਆ ਵੀ ਮੈਂ ਏਡੀ ਵੱਡੀ ਸ਼ਖਸੀਅਤ ਦਾ ਮਾਲਕ ਹੈ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ, ਗੰਭੀਰਤਾ ਨਾਲ ਨਹੀਂ ਲਿਆ, ਕੋਈ ਉੱਠ ਕੇ ਸਤਿਕਾਰ ਨਹੀਂ ਕੀਤਾ, ਤੇ ਗੁੱਸੇ ਵਿੱਚ ਆ ਕੇ ਤਲਵਾਰ ਨੂੰ ਹੱਥ ਪਾਇਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਹਿ ਸੁਭਾਅ ਆਖਿਆ, ਹਮਾਂਜੂ ਰਹਿਣ ਦੇ, ਇਹ ਵਿਚਾਰੀ ਥੱਕੀ ਟੁੱਟੀ ਸੁੱਤੀ ਰਹਿਣ ਦੇ, ਜਿੱਥੇ ਇਸ ਨੂੰ ਕੱਢਣ ਦੀ ਜ਼ਰੂਰਤ ਸੀ।

0: ਉੱਥੇ ਤੂੰ ਇਸ ਨੂੰ ਕੱਢਿਆ ਨਹੀਂ ਤੇ ਸਾਧਾਂ ਸੰਤਾਂ ਦੇ ਡੇਰੇ ਇਹਨਾਂ ਤਲਵਾਰਾਂ ਦੇ ਡਰਾਵੇ ਦੇਣੇ ਚੰਗੀ ਬਾਤ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਨੂੰ ਸੀ ਚੁਕਾਇਆ ਹਮਾਜੂ ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਕੋਲੋਂ ਖਿਮਾ ਮੰਗੀ, ਕਹਿੰਦਾ ਮਹਾਰਾਜ ਮੇਰਾ ਖੁਸਿਆ ਹੋਇਆ ਰਾਜ ਕਿਸ ਤਰ੍ਹਾਂ ਮਿਲੇਗਾ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਤੂੰ ਸੱਚੇ ਦਿਲੋਂ ਖੁਦਾ ਦੀ ਬੰਦਗੀ ਕਰੇਂਗਾ, ਲੋਕਾਂ ਨਾਲ ਇਨਸਾਫ ਕਰਨ ਦਾ ਵਾਅਦਾ ਕਰੇਂਗਾ, ਫਿਰ ਖੁਦਾ ਤੈਨੂੰ ਇਹ ਤਖ਼ਤ ਬਖਸ਼ ਸਕਦਾ। ਇਸ ਤਰ੍ਹਾਂ ਦੀਆਂ ਪਿਰਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਈਆਂ। ਬਹੁਤ ਧੰਨਵਾਦ ਗੁਰੂ ਕੀ ਸਾਰੀ ਸਿੱਖ ਸੰਗਤ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਅੱਜ ਪ੍ਰਬੰਧਕਾਂ ਵੱਲੋਂ ਲਿਖਿਆ ਜਿਵੇਂ ਤੁਸੀਂ ਪੜ੍ਹ ਰਹੇ ਹੋ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾ ਰਿਹਾ। ਬਹੁਤ ਸਾਰੇ ਸ਼ਹੀਦ ਸਿੰਘ ਜੁਝਾਰੂ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਹੀਦ ਹੋਏ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ। ਆਉਣ ਵਾਲੇ ਦਿਨਾਂ ਵਿੱਚ ਭਾਈ ਹਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਉਹਨਾਂ ਦੀ ਯਾਦ ਮਨਾਈ ਜਾਣੀ ਹੈ। ਧੰਨਵਾਦ ਗੁਰੂ ਕੀ ਸਰਬੱਤ ਸੰਗਤ ਦਾ। ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਲੜੀ ਫਿਰ ਕੱਲ੍ਹ ਨੂੰ ਆਪਾਂ ਅੱਗੇ ਤੋਰ ਲਵਾਂਗੇ। ਬਾਬਾ ਲਖਵੰਤ ਸਿੰਘ ਜੀ ਉਹ ਹੁਣ ਅਗਲੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਭਾਈ ਸਾਹਿਬ ਭਾਈ ਮੁਖਵਿੰਦਰ ਸਿੰਘ ਜੀ ਠੀਕਰੀਵਾਲ ਵਾਲੇ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਹੁਦੇਦਾਰ ਵੀ ਰਹੇ ਨੇ ਔਰ ਸਤਿਗੁਰਾਂ ਦੀ ਕਿਰਪਾ ਉਹਨਾਂ ਉੱਤੇ ਉਹ ਪਹੁੰਚੇ ਨੇ ਔਰ ਜਥੇ ਨੂੰ ਉਹਨਾਂ ਨੇ ਜਲ ਪਾਣੀ ਛਕਾਉਣ ਦਾ ਪ੍ਰੋਗਰਾਮ ਵੀ ਬਣਾਇਆ। ਧੰਨਵਾਦ ਹੈ। ਆਓ ਹੁਣ ਆਪ ਜੀ ਤੋਂ ਖਿਮਾ ਔਰ ਅਰਦਾਸ ਬੇਨਤੀ ਹੋਵੇਗੀ। ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਿਜ ਆਸਣ ਤੇ ਜਾਣਗੇ। ਸਾਰੀ ਸਿੱਖ ਸੰਗਤ ਨੇ ਸਤਿਗੁਰਾਂ ਦੀ ਬਾਣੀ ਪੜ੍ਹ ਸੁਣ ਕੇ ਔਰ ਆਪਣੀ ਆਤਮਾ ਨੂੰ ਨਿਹਾਲ ਕਰਨ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਖਾਲਸਾ, ਸਾਧ ਸੰਗਤ ਜੀਓ, ਕਲਗੀਧਰ ਪਿਤਾ ਦੀ ਬਖਸ਼ਿਸ਼ ਕੀਤੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਧੰਨਤਾਂ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ, ਕਥਾ, ਕੀਰਤਨ, ਗੁਰ ਇਤਿਹਾਸ ਪਿਛਲੀ ਵਾਰਾਂ ਦੁਆਰਾ ਸ਼੍ਰਵਣ ਕਰ ਰਹੇ ਸੀ, ਬਹੁਤ ਬਹੁਤ ਧੰਨਵਾਦ। ਸਾਡੇ ਸਤਿਕਾਰਯੋਗ ਪੰਥ ਦਾ ਮਹਾਨ ਕਵੀਸ਼ਰੀ ਜਥਾ ਭਾਈ ਜੋਗਾ ਸਿੰਘ ਭਾਗੋਵਾਲੀਆ ਅਤੇ ਉਹਨਾਂ ਦੇ ਸਮੂਹ ਜਥੇ ਦਾ, ਜੋ ਆਪ ਜੀ ਨੂੰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਿਨ੍ਹਾਂ ਦੇ ਗੁਰਤਾ ਗੱਦੀ ਪੁਰਬ ਦੇ ਸੰਬੰਧ ਵਿੱਚ ਪਾਵਨ ਗੁਰ ਇਤਿਹਾਸ ਕਵੀਸ਼ਰੀ ਵਾਰਾਂ ਦੁਆਰਾ ਆਪ ਸੰਗਤਾਂ ਨਾਲ ਸਾਂਝ ਪਾ ਰਹੇ ਸਨ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਾਰਨ ਜਥੇ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਾਰਨ ਇਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਬਾਣੀ ਗੁਰ ਇਤਿਹਾਸ ਦੁਆਰਾ ਸਤਿਗੁਰੂ ਜੀ ਦੇ ਪਾਵਨ ਚਰਨਾਂ ਨਾਲ ਜੋੜਦੇ ਰਹਿਣ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਅੱਜ ਸਾਰੇ ਦਿਨ ਦੇ ਜੋ ਦੀਵਾਨ ਗੁਰੂ ਘਰ ਦੇ ਵਿੱਚ ਜਿੱਥੇ ਦੂਸਰੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਅਤੇ ਉੱਥੇ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਜਾਏ ਗਏ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦਾ ਰਸਤਾ ਅਖਤਿਆਰ ਕਰਦਿਆਂ ਅਣਖ ਗੈਰਤ ਦਾ ਸਬੂਤ ਦਿੰਦਿਆਂ ਹੋਇਆਂ ਸ਼ਹਾਦਤਾਂ ਦੇ ਜਾਮ ਪੀਤੇ ਉਹਨਾਂ ਸ਼ਹੀਦਾਂ ਨੂੰ ਵੀ ਹਰੇਕ ਵੀਕੈਂਡ ਦੇ ਉੱਤੇ ਗੁਰੂ ਘਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਨਿਸ਼ਾਨ ਸਾਹਿਬ ਦੇ ਚੋੜਾ ਸਾਹਿਬ ਬਦਲਣ ਦੀ ਸੇਵਾ ਗੁਰੂ ਘਰ ਦੇ ਵਿੱਚ ਹੋਈ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਇੱਥੇ ਹੀ ਅੱਜ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ, ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਸਤਿਗੁਰੂ ਜੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਨਗੇ, ਇਸੇ ਤਰ੍ਹਾਂ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦ ਉਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਟ ਹੋ ਜਿਸ ਦੀ ਆਹ ਵਡਿਆਈਆ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕਹਿ ਲਾਗੇ ਕਹੈ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਾਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ

ਦੋਇਦਾਈ ਦਾਇਆ ਖੇਲਾ ਸਗਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸਤ, ਸਾਹਿ ਅੱਗੇ ਨਾਨਕਾ ਖਲਕ ਕੀਚਾ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ, ਨਉ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਜੀਆਂ ਦੀ ਆਤਮਿਕ ਜੋਤ, ਪਾਵਨ ਸਰੂਪ, ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਸਤਿਗੁਰੂ ਜੀ ਕੇ ਸਾਜਕ ਨਿਵਾਜੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਸਿਦਕ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ, ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਗੁਰੂ ਨਿਸ਼ਾਨਾ ਜੀ ਦੇ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੈ, ਚੇਤਾ ਅਮਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ, ਆਪ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਆਦਿ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕਰਕੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਜੁਗੋ ਜੁਗ ਅਟਲ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ। ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਜੀ। ਆਪ ਜੀ ਦੇ ਹਜ਼ੂਰ ਸ਼ਹੀਦਾਂ ਦੇ ਪਾਵਨ ਅਸਥਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਰਾਤਰੀ ਦੇ ਪਹਿਲੇ ਪਹਿਰ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਹਜ਼ੂਰ ਇਲਾਹੀ ਗੁਰਬਾਣੀ ਦੇ ਕੀਰਤਨ ਇਤਿਹਾਸ ਦੀਆਂ ਗੁਰਮਤਿ ਵਿਚਾਰਾਂ ਕਥਾ ਵਿਚਾਰਾਂ ਹੋਈਆਂ ਕਵੀਸ਼ਰੀ ਵਾਰਾਂ ਦੇ ਦੁਆਰਾ ਆਪ ਜੀ ਦਾ ਪਾਵਨ ਜਸ ਗੁਰ ਇਤਿਹਾਸ ਗ੍ਰਹਿਣ ਕੀਤਾ ਗਿਆ ਹੈ ਜੀ। ਆਨੰਦ ਸਾਹਿਬ ਜੀ ਦੇ ਛੇ ਪੌੜੀਆਂ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਅੱਗੇ ਵਾਸਤੇ ਸਮੱਤ ਬਲ ਬੁੱਧੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਬਖਸ਼ਿਸ਼ ਕਰਨਾ ਜੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਤੰਦਰੁਸਤੀ ਨਾਮ ਬਾਣੀ ਦੀਆਂ ਦਾਤਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਉਤਪਾਕ ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਪਾਵਨ ਚਰਨਾਂ ਨਾਲ ਜੋੜਨਾ ਜੀ। ਪਾਵਨ ਅਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੰਗਤਾਂ ਨੂੰ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਨ ਦੇ ਬਲ ਉੱਦਮ ਬਖਸ਼ਿਸ਼ ਕਰਨੇ ਜੀ। ਆਪ ਜੀ ਕਿਰਪਾ ਬਖਸ਼ਿਸ਼ ਕਰੋ ਆਪਣੇ ਖਾਲਸਾ ਪੰਥ ਵਿੱਚ ਪਿਆਰ ਏਕਤਾ ਦੀ ਦਾਤ ਬਖਸ਼ਿਸ਼ ਕਰਕੇ ਖਾਲਸਾ ਪੰਥ ਨੂੰ ਆਪਣਾ ਕੌਮੀ ਘਰ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰੋ ਜੀ। ਜੇਲ੍ਹਾਂ ਵਿੱਚ ਬੰਦ ਸਿੰਘਾਂ ਸਿੰਘਣੀਆਂ ਨੂੰ ਰਿਹਾਈਆਂ ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ ਕੌਮੀ ਸੰਘਰਸ਼ ਵਿੱਚ ਜੂਝ ਰਹੇ ਸਿੰਘਾਂ ਸਿੰਘਣੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਹਰ ਪ੍ਰਕਾਰ ਅੰਗ ਸੰਗ ਸਹਾਈ ਹੋ ਕਰਕੇ ਸੰਘਰਸ਼ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਸਮੁੱਚੇ ਖਾਲਸਾ ਪੰਥ ਨੂੰ ਸ਼ਹੀਦਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੇ ਬਲ ਉੱਦਮ ਬਖਸ਼ਿਸ਼ ਕਰਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਆਪ ਜੀ ਦੇ ਹਜ਼ੂਰ ਦਰ ਘਰ ਦੇ ਸੇਵਕ ਬਲ ਸਹਿਜ ਸਿੰਘ ਰਣ ਤੇਜ ਸਿੰਘ ਦੇ ਜਨਮ ਦਿਨ 'ਤੇ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਹੋਇਆਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਅਭਿਰਾਜ ਸਿੰਘ 'ਤੇ ਜਨਮ ਦਿਨ 'ਤੇ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਇਆਂ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ। ਹਰਭਜਨ ਸਿੰਘ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ। ਭਾਈ ਜਸਵਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਦਰ 'ਤੇ ਚੱਲ ਰਹੀਆਂ ਸੇਵਾਵਾਂ ਵਿੱਚ ਸੇਵਾ ਕੀਤੀ ਗਈ ਪਰਿਵਾਰ ਦੀ ਚੜ੍ਹਦੀ ਕਲਾ ਗੁਰਸਿੱਖੀ ਦੀ ਜੀਵਨ ਦੀ ਜਾਚਨਾ ਕਰਦਿਆਂ ਹੋਇਆਂ ਏਕਤਾ ਤਪਾਕ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ ਸੇਵਕਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਪਾਵਨ ਚਰਨਾਂ ਨਾਲ ਜੋੜਨਾ ਕਾਰਜਾਂ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰੋ ਅੱਗੇ ਵਾਸਤੇ ਸਮੱਤ ਬਖਸ਼ੋ ਆਪ ਜੀ ਕਿਰਪਾ ਕਰੋ ਭੋਗ ਲਾਵੋ ਭੋਗ ਲੱਗੇ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਪਾਵਨ ਪਵਿੱਤਰ ਮਿੱਠੀ ਆਸੀਸ ਦਰਗਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ

0: ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਥੋੜ੍ਹਾ ਸਮਾਂ ਇਸੇ ਤਰ੍ਹਾਂ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਜੀ ਦਾ ਅਦਬ ਸਤਿਕਾਰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸੁੱਖ ਆਸਣ ਅਸਥਾਨਾਂ 'ਤੇ ਵਿਦਾਇਗੀ ਤੋਂ ਬਾਅਦ ਇੱਥੋਂ ਚਾਲੇ ਪਾਉਣ ਦੀ ਖੇਚਲਾ ਕਰਨੀ ਜੀ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਸ਼੍ਰਵਣ ਕਰਕੇ ਮਨੁੱਖਾ ਦੇਹੀ ਦੇ ਪ੍ਰਾਪਤ ਹੋਏ ਸਮੇਂ ਔਰ ਸਵਾਸਾਂ ਦਾ ਆਨੰਦ ਮਾਣ ਰਹੇ ਹੋ। ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਦੀਨ ਦੁਨੀਆਂ ਦੇ ਰਹਿਬਰ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਰਗਾਹੀ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਸਾਨੂੰ ਆਪਣੇ ਪਾਵਨ ਚਰਨਾਂ ਵਿੱਚ ਜੁੜਨ ਦਾ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ, ਕਿਰਪਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਆਉਣ ਵਾਲਾ ਸਮਾਂ ਪਾਵਨ ਚਰਨਾਂ ਨਾਲ ਪ੍ਰੇਮ ਪਿਆਰ ਬਣਾਈ ਰੱਖਣ, ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਨਾਮ ਬਾਣੀ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਬਹੁਤ ਵਾਰ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰੀਦੀ ਹੈ ਕਿ ਅਸੀਂ ਗੁਰਬਾਣੀ ਦਾ ਸਤਿਕਾਰ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਦਾ ਅਦਬ ਸਤਿਕਾਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ ਗੁਰਤਾ ਗੱਦੀ ਦੇ ਉੱਤੇ ਸੁਭਾਏ ਮਾਨ ਨੇ, ਪਰ ਅਜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਸੰਪੂਰਨ ਨਹੀਂ ਹੋਇਆ। ਕੇਵਲ ਪੋਥੀ ਦਾ ਰੂਪ ਸੀ, ਪੋਥੀ ਪਰਮੇਸ਼ਰ ਕਾ ਥਾਨ, ਭਗਤ ਸਾਹਿਬਾਨਾਂ ਦੀ ਬਾਣੀ, ਪਹਿਲੇ ਚਾਰ ਸਤਿਗੁਰਾਂ ਦੀ ਗੁਰਬਾਣੀ ਇਕੱਤਰ ਕੀਤੀ ਸੀ ਅਤੇ ਉਸ ਦਿਨ ਤੋਂ ਹੀ ਆਪਣਾ ਜਿਹੜਾ ਆਸਣ ਆ ਸੱਚੇ ਪਾਤਸ਼ਾਹ ਨੇ ਆਪ ਜ਼ਮੀਨ ਦੇ ਉੱਤੇ ਚਾਦਰ ਵਿਛਾ ਕੇ ਅਤੇ ਉੱਥੇ ਆਸਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰਬਾਣੀ ਦਾ ਏਡਾ ਅਦਬ ਕਿ ਉਹ ਪਲੰਘੇ ਦੇ ਉੱਤੇ ਪੋਥੀ ਸਾਹਿਬ ਨੂੰ ਬਿਰਾਜਮਾਨ ਕਰ ਦਿੱਤਾ। ਮੈਂ ਤਾਂ ਇਹ ਗੱਲ ਕੀਤੀ ਆ ਕਿ ਅੱਜ ਜੋ ਵਰਤਾਰੇ ਵਰਤ ਰਹੇ ਨੇ ਪਿਆਰਿਓ, ਬਹੁਤ ਡੂੰਘੀਆਂ ਸੋਚਾਂ ਇਹਦੇ ਪਿੱਛੇ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ, ਕਿਉਂਕਿ ਜਿਸ ਦਿਨ ਸਾਡਾ ਅਦਬ ਸਤਿਕਾਰ ਅਸੀਂ ਗੁਰਬਾਣੀ ਦਾ ਆਪਣੇ ਮਨ ਦੇ ਵਿੱਚੋਂ ਖਤਮ ਕਰ ਦਿੱਤਾ ਅਤੇ ਸਮਝ ਲਿਓ ਸਾਨੂੰ ਡੁੱਬਣ ਲੱਗਿਆਂ ਜਿਹੜਾ ਬਹੁਤਾ ਟਾਈਮ ਨਹੀਂ ਲੱਗਣਾ, ਕਿਉਂਕਿ ਸਿੱਖ ਦੀ ਹੋਂਦ ਹੀ ਓਨਾ ਚਿਰ ਆ, ਸਿੱਖ ਅਸੀਂ ਹੈ ਹੀ ਓਨਾ ਚਿਰ ਜਿੰਨਾ ਚਿਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹਾਂ ਅਤੇ ਜੁੜਾਂਗੇ ਤਾਂ ਜੁੜਦੇ ਉਹਦੇ ਨਾਲ ਹਾਂ ਜਿਹਦਾ ਅਸੀਂ ਅਦਬ ਕਰਦੇ ਹੋਈਏ, ਸਤਿਕਾਰ ਕਰਦੇ ਹੋਈਏ। ਅਤੇ ਅੱਜ ਬਹੁਤ ਤਾਕਤਾਂ ਐਸੀਆਂ ਨੇ ਜਿਹੜੀਆਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਡੇ ਮਨਾਂ ਦੇ ਵਿੱਚ ਇਹ ਸਾਬਤ ਕਰਨਾ ਚਾਹੁੰਦੀਆਂ ਨੇ ਕਿ ਇੱਕ ਕਾਗਜ਼ ਦੇ ਉੱਤੇ ਅੱਖਰ ਨੇ, ਇੱਕ ਕਿਤਾਬ ਦੇ ਰੂਪ ਦੇ ਵਿੱਚ ਜਿਹੜਾ ਅੱਜ ਸਤਿਗੁਰਾਂ ਨੂੰ ਜਿਹੜਾ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਪਰ ਸਾਨੂੰ ਬਹੁਤ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਪਿਛਲੇ ਦਿਨਾਂ ਦੇ ਵਿੱਚ ਵੀ ਜੋ ਘਟਨਾਵਾਂ ਵਾਪਰੀਆਂ। ਸੋ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ, ਕਿਉਂਕਿ ਮੈਂ ਬਹੁਤ ਵਾਰ ਬੇਨਤੀ ਕੀਤੀ ਆ ਕਿ ਦਸਵੇਂ ਪਾਤਸ਼ਾਹ ਦਾ ਸਾਰਾ ਇਤਿਹਾਸ ਪੜ੍ਹ ਲਓ, 14 ਜੰਗਾਂ ਸਤਿਗੁਰਾਂ ਨੇ ਕੀਤੀਆਂ ਨੇ, ਆਪਣਾ ਸਾਰਾ ਸਰਬੰਸ ਸਾਡੇ ਉੱਤੋਂ ਕੁਰਬਾਨ ਕਰ ਦਿੱਤਾ, ਕੋਲ ਰੱਖਿਆ ਕੁਛ ਨਹੀਂ, ਝੁਕੇ ਕਿਤੇ ਨਹੀਂ। ਅਤੇ ਜੇ ਅਖੀਰ ਦੇ ਵਿੱਚ ਦਸਵੇਂ ਪਾਤਸ਼ਾਹ ਸ਼ਹਿਨਸ਼ਾਹ ਪਿਤਾ ਜੇ ਕਿਤੇ ਝੁਕੇ ਨੇ ਤਾਂ ਨੰਦੇੜ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਆ ਅਤੇ ਦਸਵੇਂ ਪਾਤਸ਼ਾਹ ਦਾ ਜੇ ਸਿਰ ਝੁਕਿਆ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਝੁਕਿਆ, ਜੇ ਪਰਿਕਰਮਾ ਕੀਤੀ ਦਸਵੇਂ ਪਾਤਸ਼ਾਹ ਨੇ ਅਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕੀਤੀ ਆ। ਸੋ ਸਾਡੇ ਵਾਸਤੇ ਕੁਰਬਾਣੀ ਦਾ ਸਤਿਕਾਰ, ਸਤਿਗੁਰਾਂ ਦਾ ਜਿਹੜਾ ਸਤਿਕਾਰ ਉਹ ਕਿਸ ਪੱਧਰ ਦਾ ਹੋਣਾ ਚਾਹੀਦਾ, ਮੈਂ ਤਾਂ ਇਹ ਕਹੂੰਗਾ ਕਿ ਸਿੱਖ ਦੇ ਮਨ ਦੀ ਭਾਵਨਾ ਇਹ ਹੋਣੀ ਚਾਹੀਦੀ ਆ ਕਿ ਮੈਂ ਆਪਣੇ ਸਰੀਰ ਤੋਂ ਵੀ ਵੱਧ, ਆਪਣੀ ਜਾਨ ਤੋਂ ਵੀ ਵੱਧ ਜਿਹੜਾ ਪਿਆਰ ਉਹ ਸਤਿਗੁਰਾਂ ਨੂੰ ਕਰਾਂ ਅਤੇ ਆਪਣੇ ਜੀਵਨ ਦੇ ਵਿੱਚ ਜਿੰਨਾ ਵੀ ਕਰ ਸਕਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂ। ਪਰ ਇਹ ਘਟਨਾਵਾਂ ਤਾਂ ਵਾਪਰਦੀਆਂ ਨੇ ਕਿ ਅਸੀਂ ਬਹੁਤਾਤ ਗਿਣਤੀ ਦੇ ਵਿੱਚ ਅਸੀਂ ਸੌਂ ਚੁੱਕੇ ਹਾਂ, ਉਹਦੇ ਨਤੀਜੇ ਜਿਹੜੇ ਇਹ ਸਾਡੇ ਸਾਹਮਣੇ ਆ ਰਹੇ ਨੇ ਕਿ ਜਿਹੜਾ ਵੀ ਮੇਰੇ ਵਰਗਾ ਉੱਠਦਾ ਉਹ ਆਪਣੀ ਮਤ ਬੁੱਧੀ ਦੇ ਅਨੁਸਾਰ ਜਿਹੜਾ ਗੁਰਬਾਣੀ ਦੇ ਅਰਥ ਜਾਂ ਸਤਿਗੁਰਾਂ ਦਾ ਸਤਿਕਾਰ ਉਹ ਕਰਨਾ ਸ਼ੁਰੂ ਕਰ ਦਿੰਦਾ। ਅਤੇ ਅਸੀਂ ਸਾਰੇ ਬਹੁਤ ਸੂਝਵਾਨ ਪੜ੍ਹੇ ਲਿਖੇ ਬੈਠੇ ਹਾਂ ਅਤੇ ਕਦੀ ਅਸੀਂ ਆਪਣੇ ਘਰਾਂ ਦੇ ਵਿੱਚ ਕਦੀ ਕਿਸੇ ਨੇ ਸੋਚਿਆ ਕਿ ਮੇਰਾ ਮਾਂ ਆ, ਮੇਰੀ ਮਾਂ ਆ, ਮੇਰਾ ਪਿਓ ਆ, ਮੇਰਾ ਕੋਈ ਧੀ ਪੁੱਤਰ ਆ, ਅਤੇ ਮੈਂ ਕਦੇ 5-6 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਅਤੇ ਮੈਂ ਉਸ ਨੂੰ ਗੁਰਬਾਣੀ ਗੱਡੀ ਦੀ ਡਿੱਗੀ ਦੇ ਵਿੱਚ ਬੰਦ ਕਰਕੇ ਰੱਖ ਕੇ ਲੈ ਜਾਵਾਂ? ਕਦੀ ਕਿਸੇ ਦੇ ਮਨ ਦੇ ਵਿੱਚ ਖਿਆਲ ਆਇਆ ਹੈ? ਪਰ ਸਤਿਗੁਰਾਂ ਦੇ ਪ੍ਰਤੀ ਇਹ ਚੀਜ਼ਾਂ ਜਿਹੜੀਆਂ ਵਰਤ ਰਹੀਆਂ ਨੇ, ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ, ਜਾਗਦੇ ਹੋਣ ਦੀ ਲੋੜ ਹੈ। ਕਿਉਂਕਿ ਪਹਿਲਾਂ ਜਦੋਂ ਛਾਪੇ ਦੇ ਸਰੂਪ ਛਪਦੇ ਸੀ, ਗਿਣਤੀ ਸਰੂਪਾਂ ਦੀ ਬਹੁਤ ਘੱਟ ਸੀ, ਸਤਿਕਾਰ ਬਹੁਤ ਜ਼ਿਆਦਾ ਸੀ। ਛਾਪੇ ਤੋਂ ਬਾਅਦ ਲੜੀਵਾਰ ਸਰੂਪ ਪ੍ਰਿੰਟਿੰਗ ਦੇ ਰੂਪ ਦੇ ਵਿੱਚ ਛਪਣੇ ਸ਼ੁਰੂ ਹੋਏ, ਅਤੇ ਜਿਹੜਾ ਵੀ ਕੋਈ ਸਤਿਗੁਰੂ ਜੀ ਦੀ ਤਾਬਿਆ ਬਹਿੰਦਾ ਸੀ, ਕੋਈ ਭਾਵੇਂ ਮੇਰੇ ਵਰਗੇ ਨੇ ਹੁਕਮਨਾਮਾ ਵੀ ਲੈਣਾ ਹੁੰਦਾ ਸੀ, ਅਤੇ ਉਸ ਨੂੰ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ ਪੈਂਦੀ ਸੀ। ਲੜੀਵਾਰ ਸਰੂਪ ਹੋਣ ਦੇ ਕਾਰਨ ਸਮਝ ਨਹੀਂ ਸੀ ਆਉਂਦੀ, ਕਿਉਂਕਿ ਜਿਹੜੇ ਸਤਿਗੁਰਾਂ ਦੇ ਅੱਖਰ ਨੇ ਉਹ ਜੁੜਵੇਂ ਹੁੰਦੇ ਸੀ। ਪਰ ਅੱਜ ਹਾਲਾਤ ਇਹ ਬਣੇ ਨੇ ਕਿ ਜਿਉਂ ਜਿਉਂ ਅਸੀਂ ਪਦਛੇਦ ਕਰਕੇ ਸਰੂਪਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ, ਗੁਰਦੁਆਰੇ ਬਹੁਤਾਤ ਗਿਣਤੀ ਦੇ ਵਿੱਚ ਅਸੀਂ ਖੋਲ੍ਹਣੇ ਸ਼ੁਰੂ ਕਰ ਦਿੱਤੇ, ਅਤੇ ਉਹਨਾਂ ਹੀ ਜਿਹੜਾ ਸਤਿਗੁਰਾਂ ਦਾ ਅਦਬ ਸਤਿਕਾਰ ਆ ਉਹ ਅਸੀਂ ਇਸ ਨੀਵੇਂ ਪੱਧਰ ਤੱਕ ਲੈ ਗਏ ਹਾਂ ਕਿ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਮੈਂ ਬਹੁਤ ਵਾਰ ਬੇਨਤੀ ਕਰੀ ਦੀ, ਇੱਥੋਂ ਸਟੇਜਾਂ ਤੋਂ ਵੀ ਹਮੇਸ਼ਾ ਬੇਨਤੀ ਕੀਤੀ ਜਾਂਦੀ ਆ ਨੌਜਵਾਨਾਂ ਦੇ ਭੈਣਾਂ ਦੇ ਵੀਰਾਂ ਦੇ ਚਰਨਾਂ ਵਿੱਚ ਕਿ ਸੰਗਤ ਦੇ ਵਿੱਚ ਆਉਣਾ, ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ, ਕੇਵਲ ਇਹ ਨਹੀਂ ਕਿ ਅਸੀਂ ਪੜ੍ਹਨਾ ਸਿੱਖਣਾ। ਜਦੋਂ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਦੇ ਹਾਂ, ਗੁਰ ਇਤਿਹਾਸ ਸੁਣਦੇ ਹਾਂ, ਸੂਰਮਿਆਂ ਦਾ ਇਤਿਹਾਸ ਸੁਣਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਕਿ ਸਾਡੇ ਵੱਡੇ ਵਡੇਰਿਆਂ ਨੇ ਗੁਰਬਾਣੀ ਦਾ ਅਦਬ ਕਿੱਦਾਂ ਕੀਤਾ ਅਤੇ ਸਾਡਾ ਫਰਜ਼ ਕੀ ਬਣਦਾ। ਇਕੱਲਾ ਸਿੱਖਣ ਦੇ ਨਾਲ, ਪਾਠ ਕਰਨ ਦੇ ਨਾਲ ਗੱਲ ਨਹੀਂ ਬਣ ਜਾਣੀ, ਸੰਗਤ ਦੇ ਵਿੱਚ ਆ ਕੇ ਸਾਡੀ ਰਹਿਣੀ ਸਹਿਣੀ ਬਹਿਣੀ ਜਿਹੜੀ ਆ, ਇਹ ਵੀ ਸਾਨੂੰ ਪਤਾ ਲੱਗਦਾ ਕਿ ਅਸੀਂ ਸੰਗਤ ਵਿੱਚ ਜਾਣਾ ਕਿਸ ਤਰ੍ਹਾਂ, ਗੁਰਬਾਣੀ ਦਾ ਅਦਬ ਕਿਸ ਤਰ੍ਹਾਂ ਕਰਨਾ, ਸਤਿਗੁਰਾਂ ਦੀ ਸੇਵਾ ਕਿਸ ਤਰ੍ਹਾਂ ਕਰਨੀ। ਸੋ ਸੰਗਤ ਦੇ ਵਿੱਚ ਆਉਣ ਦੇ ਵੀ ਜਿਹੜੇ ਬਹੁਤ ਵੱਡੇ ਲਾਭ ਨੇ। ਸੋ ਜ਼ਰੂਰ ਅਸੀਂ ਕੋਸ਼ਿਸ਼ ਕਰੀਏ, ਵੱਧ ਤੋਂ ਵੱਧ ਸਤ ਸੰਗਤ ਕਰਨ ਦੀ ਯਤਨ ਕਰੀਏ, ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨ ਦਾ ਯਤਨ ਕਰੀਏ, ਅਤੇ ਆਪਣੇ ਮਨਾਂ ਦੇ ਵਿੱਚ ਸਤਿਗੁਰਾਂ ਦਾ ਸਤਿਕਾਰ ਜਿਹੜਾ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਇਸ ਜੀਵਨ ਦੇ ਵਿੱਚ ਕਰ ਸਕਦੇ ਹਾਂ ਉਹ ਕਰਨ ਦਾ ਯਤਨ ਕਰੀਏ। ਸਤਿਗੁਰੂ ਸਾਡੇ ਸਾਰਿਆਂ ਉੱਤੇ ਕਿਰਪਾ ਬਖਸ਼ਿਸ਼ ਕਰਨ। ਸੋ ਆਓ ਕੀਰਤਨ ਸੋਲੇ ਦੀ ਬਾਣੀ ਨਾਲ ਜੁੜੀਏ, ਸਤਿਗੁਰੂ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਵੇਗੀ। ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੈ, ਜ਼ਰੂਰ ਉਹ ਨਾਲ ਚੜ੍ਹਦੀ ਕਲਾ ਦੇ ਨਾਲ ਸਾਥ ਦੇਣ ਦੀ ਕਿਰਪਾਲਤਾ ਕਰਿਓ। ਮੈਂ ਹੋਰ ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ, ਗੁਰਬਾਣੀ ਦੀ ਸੰਥਿਆ ਜਿੰਨੇ ਵੀ ਮੇਰੇ ਵੀਰ ਸਾਡੀਆਂ ਭੈਣਾਂ ਨੇ ਇਸ ਗੁਰੂ ਘਰ ਦੇ ਵਿੱਚ, ਜੇ ਕਿਸੇ ਨੂੰ ਅਖੰਡ ਪਾਠ ਸਾਹਿਬਾਂ ਦੀ ਡਿਊਟੀ ਦੇ ਉੱਤੇ ਵੀ ਕਿਸੇ ਦੀ ਡਿਊਟੀ ਲਾਉਣ ਵਾਸਤੇ ਵੀ ਰੱਖਿਆ ਜਾਂਦਾ, ਅਤੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜਿਹੜੇ ਨੇ ਉਹ ਪਹਿਲਾਂ ਉਹਨਾਂ ਦੇ ਕੋਲੋਂ ਗੁਰਬਾਣੀ ਸੁਣਦੇ ਨੇ ਕਿ ਪਤਾ ਲੱਗ ਸਕੇ, ਨਹੀਂ ਤਾਂ ਬਹੁਤਾਤ ਵੇਖਣ ਦੇ ਵਿੱਚ ਆਉਂਦਾ। ਮੈਂ 1-2 ਗੁਰਦੁਆਰਿਆਂ ਦੇ ਵਿੱਚ ਕਿਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ, ਅਤੇ ਭਗਤ ਬਾਣੀ ਦੇ ਵਿੱਚੋਂ ਆ ਗਿਆ ਹੁਕਮਨਾਮਾ, ਅਤੇ ਕਈਆਂ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਵਿੱਚ ਆਇਆ, ਇੱਕੋ ਹੀ ਸ਼ਬਦ ਹੈ ਥੋੜ੍ਹੇ ਜਿਹਾ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ ਹੈ। ਰਥਮ ਇਸ ਦਰ ਦੀ ਇਸ ਘਰ ਦੀ ਤਲਾਸ਼ ਕੌਣ ਕਰੇਗਾ। ਕੁਛ ਦਿਨ ਦਾਸ ਨੇ ਆਪ ਨੂੰ ਸਰਵਨ ਕਰਾਇਆ, ਜਿਸ ਦਰ ਕਾਰਨ ਫੇਰਾ ਉਦਾਸੀ। ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ ਹਰ ਦਰ ਤੋਂ ਨਿਰਾਸ਼ ਨਹੀਂ ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ, ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ ਹੈ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ ਉਸ ਦਰ ਦੀ ਪ੍ਰਾਪਤੀ ਨਹੀਂ, ਇੰਝ ਸਮਝ ਲਓ ਜੀਵ ਰਸਤੇ ਦੇ ਚ ਹੈ, ਮੰਜ਼ਲੇ ਮਕਸੂਦ ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ।

0: जैसा सेवोगे वैसे हो जाओगे, जैसा मनोगे वैसा हो जाओगे। मैं कह पढ़ी नहीं पंक्ति गुरु ग्रंथ साहब दी, महामाई की पूजा करे नर से नार हो उतरे। हुण मैं आम हालत बयान करा, चूंकि आम स्त्री पुरुष विपरीत दी कशिश दे जीवदे ने। कोई पुरुष पुरुष दी कशिश दे च नहीं जीवदा, जीवन भर स्त्री दी कशिश जीवदा। चाहे स्त्री मां है, चाहे भैन है, चाहे पत्नी है, ते चाहे धी है। कोई स्त्री स्त्री दी कशिश दे च नहीं जीवदी, स्त्री जैसी ते है ही है। पुरुष दी कशिश दे जीवदी, चाहे वह पुरुष पिता है, चाहे पति है, चाहे बिरा है, चाहे पुत्र। विपरीत दी कशिश दे जीण करके संस्कार विचार सोचनी सारी उना दे आले दुआले घूमदी है। तो जरूरी नहीं कि स्त्री मर के उसका अगला जन्म स्त्री दा होवे, जरूरी नहीं। आम हालत दे च पुरुष हो सकती है, और एक पुरुष आम हालत दे च स्त्री हो सकता है। ये भी मैं अर्ज करते हैं, इस दे बड़े भारी सबूत मिलते हैं। विपरीत दी कशिश, कबीर कहते ने ऐसे घर हम बहुत बसाए, जब हम राम गर्भ होया। इस तरह के घर ते मैं कई वसाए, कईयां दा प्यो बनया, कईयां दी मां बनया, कईयां दा पुत्र बनया, कईयां दी धी बनया, कईयां दा पति बनया, कईयां दी पत्नी बनया। ऐसे घर हम बहुत बसाए, जब हम राम गर्भ होया। शमस तबरेज कहता है, बाज आमदम ता यार राम मैं मां कुनम। ऐ मेरे खुदा, मैं पुत्रां दे नाल चलिया, मित्रां दे नाल चलिया, मेरे नाल पत्नी चली है, कई दफा पति चले, भरा चले ने। ऐ खुदा, मैं तेरे नाल कदी नहीं चलिया, तू मेरे नाल कदी नहीं चलिया। हर जन्म दे च ए हसरत मेरी रहेगी, अद की मेर कर दे तू मेरे घर आ, ते मैं तेनू अपने घर ले जावा, ते मैं मान करा मेरे नाल मेरा खुदा रहे। परावां नाल ते मैं चलिया, पत्नी नाल ते मैं चलिया, परावां नाल ते मैं चलिया, मित्रां नाल चलिया, मां बाप दे नाल चलिया, खुदा मैं तेरे नाल नहीं चलिया, तू मेर कर, कोई बख्शिश कर। लंबी चौड़ी नजम है, मुख्तसर में अर्ज करा, दुआ कबूल हो गई। खुदा आखण लगा, ले तू रोज रोज तरले लेना, चल तेरे घर चलते हैं। और शमस तबरेज कहता है, उस दिन मेरे पैर जमीन ते नहीं टिकते सन, जिस दिन मेरे नाल मेरा खुदा जा रहा, मैं ते आसमान ते उड़दा पिया, मेरी खुशी दी सीमा नहीं सी, मेरे बिस्मात दी सीमा नहीं सी, मेरे अनुभव की कोई सीमा नहीं सी, मेरी खुशी की कोई सीमा नहीं सी। फिर कहिंदा है, जैसे घर दे बुए तक पहुंचे ना, ते खुदा ने ए आख्या, फकीरा जरा अंदर देख, साडे बैठण दी थां है, साडे लई जगह बनाई है, लै जो आया। समस्त बरेज कहिंदा, अच्छा खुदा, सिंघासन है, मैं जरा हो आवानदर। और शमस तबरेज कहता, जिस सिंघासन ते मैं बिठाना से खुदा नो, पूरी चंडाल चौकड़ी बैठी हुई है, काम उत्थे ही बैठा है, क्रोध उत्थे ही बैठा है, लोभ उत्थे ही बैठा है, एक एक दे कई कई साथी उत्थे ही बैठे न, पूरी चंडाल चौकड़ी। उन्हां सारियां नू मैं हाथ जोड़े, मैं मुख्तसर करदा पिया, भई निकलो, इत्थे बैठण वाला आ गया। जैसे सतगुरु दी बाणी कहती है, नस वंजो किल वेखो करता घर आया, जाओ ए गुनाह ए पाप ए अगुणो निकलो जाओ, हुण थोड़े लिए था नहीं, करता घर दे च आ गए। नस वंजो किल वेखो करता घर आया। समस्त वरेज कहते, मैं उन्हां सारियां नूं कहा, निकलो भज जाओ, इत्थे बैठण वाला खुदा आ गया, ये उहदा सिंघासन है, ये हिरदे दा सिंघासन उसका सिंघासन है, निकलो। उन्हां सारिआं ने आख्या, फकीरा खुदा नूं ते अज लैके आया, ते असीं ते कई जन्मां तो बैठे हैं, अज दे बैठे हैं, नहीं निकलदे। कहिंदे ने, मेरा झगड़ा हो गया, वह बहुते सन, मैं कल्ला, ਕਦੀ ਮੈਂ ਉਹਨਾਂ ਨੂੰ ਮਾਰਾਂ, ਕਦੀ ਉਹ ਮੈਨੂੰ ਪਛਾੜਨ। ਲੜਾਈ ਇਤਨੀ ਲੰਬੀ ਹੋ ਗਈ, ਇਤਨੀ ਲੰਬੀ ਹੋ ਗਈ, ਖੁਦਾ ਰੁੱਸ ਕੇ ਚਲਾ ਗਿਆ, ਮੇਰਾ ਇਹ ਜਨਮ ਵੀ ਬਰਬਾਦ ਗਿਆ। ਇਸੇ ਨੂੰ ਕਬੀਰ ਕਹਿੰਦੇ ਨੇ, ਕਹਿਤ ਕਬੀਰ ਇਹ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਸਾਰੀ ਜ਼ਿੰਦਗੀ ਝਗੜਨੇ ਲੱਗ ਗਏ, ਝਗੜਨ ਵਿੱਚ ਰੋਜ਼ ਹਾਰ ਆਉਂਦੀ ਹੈ, ਰੋਜ਼ ਮਨੁੱਖ ਕਦੀ ਲੋਭ ਦੇ ਹੱਥੋਂ ਹਾਰਦਾ, ਕਦੀ ਕ੍ਰੋਧ ਦੇ ਹੱਥੋਂ, ਕਦੀ ਕਾਮ ਦੇ ਹੱਥੋਂ, ਕਦੀ ਮੋਹ ਦੇ ਹੱਥੋਂ, ਕਦੀ ਲੋਭ ਦੇ ਹੱਥੋਂ, ਰੋਜ਼ ਹਾਰਦਾ ਹੈ। ਕਦੀ ਈਰਸ਼ਾ ਹਰਾ ਦਿੰਦੀ ਹੈ, ਕਦੀ ਨਿੰਦਾ ਹਰਾ ਦਿੰਦੀ ਹੈ, ਕਦੀ ਝੂਠ ਹਰਾ ਦਿੰਦਾ, ਕਦੀ ਬੇਈਮਾਨੀ ਹਰਾ ਦਿੰਦੀ ਹੈ। ਰੋਜ਼ ਅਸੀਂ ਹਾਰਦੇ ਹਾਂ, ਗੁਸਾਖੀ ਮਾਫ ਮਨੁੱਖ ਦੀ ਜਿੱਤ ਨਹੀਂ ਆਉਂਦੀ। ਕਹਿਤ ਕਬੀਰ ਏ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ। ਇਹ ਫਕੀਰ ਉਸ ਨਜ਼ਮ ਦੇ ਚ ਰੋਂਦਾ ਹੈ, ਖੁਦਾ ਬੜੇ ਤਰਲਿਆਂ ਨਾਲ ਤੈਨੂੰ ਲਿਆਂਦਾ ਸੀ, ਕਿਤਨੇ ਜਨਮਾਂ ਦੇ ਮੇਰੇ ਤਰਲੇ ਸਨ, ਤੂੰ ਮੰਨ ਵੀ ਗਿਆ, ਪਰ ਮੈਂ ਕੀ ਕਰਾਂ, ਮੈਂ ਤੇਰੇ ਲਈ ਜਗ੍ਹਾ ਨਹੀਂ ਬਣਾ ਸਕਿਆ ਤੇਰੇ ਬੈਠਣ ਲਈ। ਕਈ ਦਫ਼ਾ ਕਈਆਂ ਨੂੰ ਰਸ ਮਿਲ ਜਾਂਦਾ, ਗਵਾਹ ਬੈਠ ਜਾਂਦਾ। ਕਈ ਦਫ਼ਾ ਮੈਂ ਦੇਖਿਆ, ਕਈ ਐਸੇ ਅਵਿਆਸੀ ਜਿਨ੍ਹਾਂ ਨੂੰ ਝਲਕਾਂ ਮਿਲੀਆਂ ਨੇ, ਗਵਾਹ ਬੈਠਦੇ ਨੇ, ਸਾਂਭ ਨਹੀਂ ਸਕਦੇ, ਸਿੰਘਾਸਣ ਦੇ ਹਿਰਦੇ ਦੀ ਜਗ੍ਹਾ ਨਹੀਂ ਆਉਂਦੀ। ਖੈਰ, ਇਹ ਅਨੁਭਵ ਤੁਹਾਡੇ ਸਾਹਮਣੇ ਮੈਂ ਬਿਆਨ ਕਰਾਂ, ਮੂਲ ਗੱਲ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮੇਰੇ ਸਾਦਾ। ਤੋ ਹੁਣ ਭਗਵਾਨ ਤੱਕ ਪਹੁੰਚਣਾ ਕੀ ਹੈ? ਮੈਂ ਅਰਜ਼ ਕਰਾਂ, ਜਿਸ ਦਰਵਾਜ਼ੇ ਤੋਂ ਅਸੀਂ ਆਏ ਹਾਂ ਨਾ, ਸਾਡੀ ਵਾਪਸੀ ਉਸੇ ਦਰਵਾਜ਼ੇ ਤੋਂ ਹੋਵੇਗੀ। ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਇਹ ਪ੍ਰਭੂ, ਜਿੱਥੋਂ ਸਾਡਾ ਉਬਾਰ ਹੋਇਆ, ਆਉਣਾ ਹੋਇਆ, ਸਾਡੀ ਵਾਪਸੀ ਉੱਥੋਂ ਕਰਾ। ਉਹ ਦਰਵਾਜ਼ਾ ਕਿਹੜਾ ਹੈ? ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਸਿਰਫ ਦੋ ਮਿੰਟ ਮੈਂ ਆਪ ਜੀ ਦੇ ਲਵਾਂ। ਮਹਾਰਾਜ ਦੀ ਬਾਣੀ ਕਹਿੰਦੀ, ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂ ਕਾਰਾ, ਧੁੰਦ ਹੀ ਧੁੰਦ ਸੀ, ਔਰ ਧੁੰਦ ਕਰਕੇ ਅੰਧੇਰਾ ਹੀ ਅੰਧੇਰਾ ਸੀ ਪੂਰੇ ਬ੍ਰਹਿਮੰਡ ਦੇ। ਬ੍ਰਹਿਮੰਡ ਕੀ ਆਖੀਏ, ਜਿੱਥੇ ਤੱਕ ਹੈ, ਜੋ ਕੁਛ ਹੈ, ਅੰਤ ਤੇ ਹੈ ਨਹੀਂ, ਬਸ ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਗਗਨ ਵੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨਰ ਆਏਂਦਾ। ਇਹ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਇਹ ਤਾਰੇ ਵੀ ਨਹੀਂ ਸਨ, ਗ੍ਰਹਿ ਨਛੱਤਰ ਵੀ ਨਹੀਂ ਸੀ, ਇਹ ਧਰਤੀ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਇਹ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਧੁੰਦ ਸੀ, ਧੁੰਦ ਸੀ। ਇਹ ਕਿਤਨੇ ਚਿਰ ਤੱਕ ਧੁੰਦ ਰਹੀ? ਸਨਾਤਨ ਮਿਥਿਹਾਸ, ਕਿਧਰੇ ਕਿਧਰੇ ਉਦਾਹਰਣ ਪੁਰਾਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿਲਦੇ ਨੇ। ਉਹਨੂੰ ਅੱਗੇ ਕਰਦੇ ਨੇ ਵੀ ਪੁਰਾਣ ਇਸ ਤਰ੍ਹਾਂ ਕਹਿੰਦੇ ਨੇ, ਅਰਬਦ ਨਰਬਦ ਦੁੰਦੂ ਕਾਰਾ, ਇਹਦੇ ਸੰਬੰਧ ਚ ਕਹਿੰਦੇ ਨੇ, 36 ਯੁੱਗ ਵਰਤੇ ਗੁਬਾਰੇ। ਚਾਰ ਚਾਰ ਯੁੱਗਾਂ ਨੂੰ 36 ਦਫ਼ਾ ਪਲਟਾ ਕੇ ਗਿਣਤੀ ਕਰੀਏ, ਇਤਨੇ ਸਮੇਂ ਤੱਕ ਧੁੰਦ ਹੀ ਧੁੰਦ ਸੀ। ਤੇ ਸਮਾਂ ਤੇ ਹੈ ਨਹੀਂ ਸੀ ਜੋ ਨਾਪਣ, ਸਮਾਂ ਤੇ ਹੁੰਦਾ ਦਿਨ ਕਰਕੇ, ਰਾਤ ਕਰਕੇ, ਇਹ ਤੇ ਹੈ ਨਹੀਂ ਸੀ। ਹੁਣ ਫਿਰ ਸੁਣਨਾ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਾਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨੇ ਸੁਨ ਰਹਿਣ। ਇਹ ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਇਸ ਵਾਸਤੇ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਗ੍ਰਹਿ ਨਛੱਤਰ ਤਾਰੇ ਸਿਆਰੇ ਕੁਛ ਵੀ ਨਹੀਂ ਸਨ। ਸੁਨੇ ਸੁਨ ਰਹਾ, ਸਨਾਟਾ ਹੀ ਸਨਾਟਾ ਸੀ, ਸੁਨੇ ਸੁਨ ਸੀ। ਧੁੰਦ ਸੀ, ਸੁੰਨ ਸੀ। ਇਸੇ ਹੀ ਸੁੰਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ। ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ ਔਰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਅਤੇ ਸਵਾਮੀ ਮਹਾਵੀਰ ਨੇ ਜੋ ਕੁਝ ਬਿਆਨ ਕੀਤਾ, ਮੈਂ ਛੇਤੀ ਛੇਤੀ ਅਰਜ਼ ਕਰਦੇ ਹਾਂ। ਉਹ ਆਵਾਜ਼ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾਦ। ਉਹ ਨਾਦ ਸੀ, ਓਅੰਕਾਰ। ਇਹ ਜਿਵੇਂ ਘੰਟੇ ਦੀ ਆਵਾਜ਼ ਆਉਂਦੀ ਹੈ, ਮਾਰੀਏ ਤੇ ਆਹਿਸਤਾ ਆਹਿਸਤਾ ਬੰਦ ਆਉਂਦੀ ਹੈ, ਆਹਿਸਤਾ ਆਹਿਸਤਾ ਧੀਮੀ ਪੈ ਜਾਂਦੀ ਹੈ। ਇਹ ਆਵਾਜ਼ ਅੱਜ ਤੱਕ ਧੀਮੀ ਨਹੀਂ ਪਈ, ਧੀਮੀ ਹੋ ਗਈ, ਇਕਦਮ ਧਮਾਕਾ ਹੋ ਕੇ ਚੱਲ ਰਹੀ ਹੈ, ਬ੍ਰਹਿਮੰਡ ਦੇ ਚ ਵਿਆਪਕ ਹੈ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ, ਇਹ ਪਹਿਲੇ ਤੋਂ ਵੀ ਪਹਿਲਾ ਬੋਲ ਹੈ। ਆਦ ਪਹਿਲਾ ਬੋਲ ਹੈ, ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ, ਇਹ ਪਹਿਲੀ ਆਵਾਜ਼ ਹੈ ਬ੍ਰਹਿਮੰਡ ਦੀ। ਇਸੇ ਨੂੰ ਗੁਰੂ ਜੋ ਹੈ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਹਿਲੇ ਇੰਜ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ ਇੱਕ ਆਵਾਜ਼, ਤਿਸਤੇ ਹੋਏ ਲੱਖ ਦਰਿਆ। ਉਸੇ ਕਵਾਓ ਤੋਂ, ਉਸੇ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਅਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ, ਪੂਰੀ ਠੰਡੀ ਅੱਜ ਵੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਲ ਰਹਿਣ ਚੰਦ ਨ ਸੂਰਜ, ਸੁਨੇ ਸੁਨ ਸਮਾਏ। ਇਸ ਸਨਾਟੇ ਵਿੱਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਚ ਦੱਸਦੇ ਨੇ, ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਵਿੱਚ ਹੈ। ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ, ਇਸ ਵਾਸਤੇ ਰਾਮਕਲੀ ਦੱਕਣੇ, ਰਾਮਕਲੀ ਪੂਰਬ ਦੀ ਨਹੀਂ ਗਾਇਨ ਕਰਨੇ, ਦਕਸ਼ਣ ਦੀ। ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ ਦੋ ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕਲੀ ਦੱਕਣੇ, ਦੱਕਣੇ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕਿਆ ਜਨਜਿਤ, ਓਅੰਕਾਰ ਸੈਲ ਜੁਗਵੈ, ਓਅੰਕਾਰ ਵੇਦ ਨਿਰਵੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੂਰੀ ਤੇ ਬਾਈ ਰੋਡ ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ। ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਮੰਦਰ ਦਾ ਨਾਂ ਹੈ ਓਅੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਮ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ, ਨਰਮਦਾ ਉਸਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਅੰਕਾਰ। ਉਸੇ ਹੀ ਮੰਦਰ ਤੋਂ 100 ਗਜ਼ ਦੀ ਦੂਰੀ ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ। ਮੰਦਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। 100 ਗਜ਼ ਦੀ ਦੂਰੀ ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ ਤੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਅੰਕਾਰ ਸਤਿਗੁਰ ਨੇ ਉਚਾਰਨ ਕੀਤੀ, ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਹੰਕਾਰ ਬ੍ਰਹਮਾ ਉਤਪਤ। ਓਹੰਕਾਰ ਕੀ ਆ ਜਨਚਿਤ, ਤੂੰ ਜਿਸ ਨੂੰ ਓਹੰਕਾਰ ਕਹਿੰਦਾ ਪਿਆ ਨਹੀਂ ਹੈ, ਓਹੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਹੰਕਾਰ। ਸਵਾਮੀ ਮਹਾਂਵੀਰ ਜੈਨ ਧਰਮ ਦੇ ਬਾਣੀ ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਹੰਕਾਰ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਉਹ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਹੰਕਾਰ। ਫਿਰ ਸਤਿਗੁਰ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਹੰਕਾਰ ਹੈ, ਪਰ ਅੱਧੇ ਕਹਿੰਦੇ ਨੇ ਓਮ ਹੈ, ਓਮ ਉਹ ਕਹਿੰਦੇ ਨੇ ਇਹ ਧੁਨੀ ਹੋਈ, ਅੱਧੇ ਕਹਿੰਦੇ ਨੇ ਓਹੰਕਾਰ ਹੈ। ਮਹਾਰਾਜ ਨੇ ਇਹ ਕਾ ਲਾ ਦਿੱਤਾ, ਨਹੀਂ ਹੋਰ ਕੋਈ ਧੁਨ ਨਹੀਂ, ਇੱਕ ਓਹੰਕਾਰ, ਇੱਕ ਇਹੀ ਧੁਨ ਹੈ, ਇਹੀ ਧੁਨ ਹੈ ਓਹੰਕਾਰ ਆਦ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਓਹੰਕਾਰ ਆਦ ਕਥਨੀ ਅਨਾਦ। ਇਸ ਓਹੰਕਾਰ ਦੀ ਧੁਨ ਤੋਂ ਫਿਰ ਕਿਵੇਂ ਪਸਾਰਾ ਹੋਇਆ? ਅਰਬਾਂ ਖਰਬਾਂ ਸੂਰਜ ਪੈਦਾ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਸੂਰਜ ਦਾ ਟੁਕੜਾ ਹੈ, ਇਹ ਫਿਰ ਪਸਾਰਾ ਕਿਵੇਂ ਹੋਇਆ? ਗੁਰਬਾਣੀ ਜਿਸ ਤਰ੍ਹਾਂ ਖੁਲਾਸਾ ਕਰਦੀ ਹੈ, ਮੈਂ ਫਿਰ ਕੱਲ੍ਹ ਦਿਨ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਸੁਸਤ ਰਹਿ ਜਾਂਦਾ, ਘੜੀ ਅੱਗੇ ਲੰਘ ਜਾਂਦੀ ਹੈ, ਫਿਰ ਮੈਨੂੰ ਰੁਕਣਾ ਪੈਂਦਾ, ਤਾਂ ਸਮਾਂ ਹੋ ਗਿਆ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲ੍ਹਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ ਕਿ ਇਹ ਜਿਹੜਾ ਪ੍ਰਕਰਨ ਵਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪ੍ਰਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ ਹੈ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ ਹੈ। ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਹੁੰਦਾ, ਉਹਦੀ ਵਿਚਾਰ ਨਹੀਂ ਸਮਾਪਤ ਹੁੰਦੇ, ਉਹਦੇ ਖਿਆਲ ਨਹੀਂ ਸਮਾਪਤ ਹੁੰਦੇ। ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗਾ ਹੀ ਲੈਣ ਦੇ ਗੁਰਦੁਆਰੇ ਪਲੇਨ ਵਿਊਰ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ, ਦੋ ਦਿਨ ਤੁਹਾਡੇ ਨੇੜੇ। ਦੂਸਰਾ ਅਸਥਾਨ 118 ਅਤੇ 29 ਤੇ ਸੀ, ਦੋ ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

6 फुट जो साला शिके हाथ च तीर ते वांग गात्रे रखिया।

ਗੁਰੂ ਰੂਪ ਸਾਧ ਸਿੰਘ ਜੀਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਕ ਲੜੀਵਾਰ ਵਿਚਾਰ ਕਈ ਦਿਨਾਂ ਤੋਂ ਆਪ ਜੀ ਨੂੰ ਸਰਵਣ ਕਰਾ ਰਿਹਾ। ਜਿਥ ਦਰ ਵਸੇ ਕਵਨ ਦਰ ਕਈ ਗਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਦਰਾਂ ਤੋਂ ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਦੱਸੇ। ਕੋਈ ਤੇ ਉਸਦਾ ਰਸਤਾ ਦੱਸੇ, ਕੋਈ ਤੇ ਉਸਦਾ ਮਾਰਗ ਦੱਸੇ। ਇਸ ਨੂੰ ਆਧਾਰ ਬਣਾ ਕੇ ਦਾਸ ਆਪ ਨੂੰ ਸਰਵਣ ਕਰਾ ਰਿਹਾ। ਜੋ ਉਦਾਸ ਨਹੀਂ, ਉਹ ਤਲਾਸ਼ ਨਹੀਂ ਕਰੇਗਾ। ਜੋ ਸੰਸਾਰ ਤੋਂ ਉਦਾਸ ਨਹੀਂ, ਪਦਾਰਥਾਂ ਤੋਂ ਉਦਾਸ ਨਹੀਂ, ਇਸ ਜੀਵਨ ਤੋਂ ਉਦਾਸ ਨਹੀਂ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਅਗਰ ਇਹੀ ਜੀਵਨ ਸਭ ਕੁਛ ਹੈ, ਔਰ ਇਹ ਸੰਸਾਰ ਹੀ ਸਭ ਕੁਛ ਹੈ, ਔਰ ਇਹ ਪਦਾਰਥ ਹੀ ਸਭ ਕੁਛ ਹੈ, ਔਰ ਇਸੇ ਦੇ ਲਈ ਜੀਵਣਾ ਹੈ, ਤਾਂ ਫਿਰ ਪਰਮਾਤਮਾ ਉਹਦੀ ਜ਼ਿੰਦਗੀ 'ਚ ਬੇਮੈਨੀ ਹੋ ਜਾਂਦਾ। ਫਿਰ ਪਰਮਾਤਮਾ ਨੂੰ ਉਹ ਸਾਧਨ ਦੀ ਤਰ੍ਹਾਂ ਵਰਤ ਸਕਦਾ ਹੈ ਕਿ ਪਦਾਰਥਾਂ ਵਿੱਚ ਉੱਨਤੀ ਹੋ ਜਾਏ। ਚਲੋ ਪਰਮਾਤਮਾ ਦਾ ਸਹਾਰਾ, ਸੰਸਾਰ ਵਿੱਚ ਸੁੱਖ ਸ਼ਾਂਤੀ ਮਿਲੇ, ਚਲੋ ਨਿਰੰਕਾਰ ਦਾ ਸਹਾਰਾ। ਉਹ ਸਹਾਰੇ ਦੇ ਰੂਪ ਵਿੱਚ ਨਿਰੰਕਾਰ ਦੀ ਓਟ ਪਕੜੇਗਾ, ਲੇਕਿਨ ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ। ਨਿਰਾਸ਼ ਬਿਰਤੀ, ਉਦਾਸ ਬਿਰਤੀ, ਇਹ ਦੋਵੇਂ ਇਕੱਠੀਆਂ ਰਹਿੰਦੀਆਂ ਨੇ। ਜੋ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਆਪਣੇ ਪਾਸ ਆਉਂਦਾ, ਆਪਣੇ ਨੇੜੇ ਆਉਂਦਾ, ਉਹਨੂੰ ਕਹਿੰਦੇ ਨੇ ਉਦਾਸ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਇਸੇ ਹੀ ਸੰਬੰਧ ਵਿੱਚ ਜੋ ਉਹ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਧਰਮ ਦੀ ਮੂਲ ਸਾਧਨਾ ਮਨ ਦੀ ਸਾਧਨਾ। ਮਨ ਜਿਤਨੇ ਚਿਰ ਤੱਕ ਸੰਸਾਰ ਤੋਂ ਨਿਰਾਸ਼ ਨਹੀਂ, ਇਹ ਉਦਾਸ ਨਹੀਂ ਹੋ ਸਕਦਾ। ਔਰ ਇਹ ਜੇ ਉਦਾਸ ਨਹੀਂ, ਤਾਂ ਫਿਰ ਇਹ ਨਿਰੰਕਾਰ ਦੀ ਤਲਾਸ਼ ਨਹੀਂ ਕਰ ਸਕਦਾ। ਇਹ ਲਾਜ਼ਮੀ ਹੈ, ਇਹ ਲਾਜ਼ਮੀ ਹੈ। ਥੋੜ੍ਹਾ ਜਿਹਾ ਰਿਪੀਟ ਕਰਨਾ ਪੈਂਦਾ, ਕੋਈ ਨਵੇਂ ਆਉਂਦੇ ਨੇ ਸੰਗਤ ਵਿੱਚ, ਉਹਨਾਂ ਦਾ ਵੀ ਲਿੰਕ ਜੁੜ ਜਾਏ। ਇੱਕ ਮਿੰਟ 'ਚ ਮੈਂ ਦੁਹਰਾ ਦਿਆਂ। ਨਿਰਾਸ਼ ਹੋਣ ਦੇ ਤਿੰਨ ਸਾਧਨ ਨੇ। ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਬੇਮੈਨੀ ਹੋ ਜਾਏ, ਆਪਣੀ ਅਕਲ ਚੋਟ ਕਰ ਜਾਏ। ਜਾਂ ਫਿਰ ਸੰਸਾਰ ਵਿੱਚ ਕੋਈ ਦੁਖਾਂਤ ਘਟ ਗਿਆ ਹੈ, ਜਗਤ ਤੋਂ ਚੋਟ ਖਾ ਜਾਏ। ਇਹ ਤਿੰਨ ਹੀ ਕਾਰਨ ਨੇ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਜੋਗੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਸਿੱਧ ਗੋਸ਼ਟ ਆਪ ਪੜ੍ਹੋ ਨਾ। ਸਿੱਧ ਗੋਸ਼ਟ ਦੇ ਵਿੱਚ ਜੋਗੀ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ। ਕਿ ਘਰ ਬਾਰ ਛੱਡ ਕੇ ਕਿਉਂ ਉਦਾਸੀ ਬਣੇ, ਕਿਉਂ ਜਗਤ ਤੋਂ ਨਿਰਾਸ਼ ਹੋਇਆ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ। ਇਸ ਸੰਬੰਧੀ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ। ਮੁਸਲਮਾਨ ਤੋਂ ਬਿਨਾਂ ਖੁਦਾ ਦੀ ਗੱਲ
ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲੈ, ਕੂਜ਼ਾ ਵੀ ਰੱਖ ਲੈ। ਭਾਵੇਂ ਵਾਂਗ ਸਤਨਾਮ ਦੀ ਦਿੱਤੀ ਹੈ ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੇ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰੀ, ਇਹ ਭੇਖ ਬਣਾਇਆ। ਇਸ ਭੇਖ ਨਾਲ ਬਗਦਾਦ ਵਿੱਚ, ਸਾਊਦੀ ਅਰਬ ਵਿੱਚ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦਾ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦਾ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ, ਤਾਂ ਹੀ ਜੋਗੀ ਕਹਿ ਰਹੇ ਨੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ, ਇਹ ਭੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਭਰ ਲੱਭੇ ਨਹੀਂ। ਮਾਤਾ ਜੀ ਇੱਕ ਘਰ, ਦੂਜੇ ਘਰ, ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ ਸ੍ਰੀ ਚੰਦ ਕਿਧਰੇ ਦੇਖੇ। ਬੱਚੇ ਕਹਿੰਦੇ ਨੇ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਪੜੋਸੀਆਂ ਦੇ ਘਰਾਂ 'ਚ ਜਾਂਦੇ। ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ, ਬੁਲਾਉਣ 'ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ ਹੈ? ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ? ਉਜਾੜ ਦੇ 'ਚ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਦਾ। ਤੋ ਮਾਤਾ ਜੀ ਥੋੜ੍ਹਾ ਜਿਹਾ ਡਾਂਟ ਦੇ ਲਹਿਜੇ 'ਚ ਕਹਿੰਦੇ ਨੇ, ਇੱਥੇ ਉਜਾੜ 'ਚ ਕੀ ਪੈ ਕਰਦੇ? ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ 'ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿਣ, ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ 'ਤੇ ਹੈ, ਉਜਾੜੀ 'ਤੇ ਹੈ, ਆਪਾਂ ਇੱਥੇ ਰੌਣਕ ਦੇ 'ਚ ਬੈਠੇ ਹਾਂ, ਆਨੰਦ ਦੇ 'ਚ ਬੈਠੇ ਹਾਂ। 5 ਸਾਲ ਦੇ ਬਾਅਦ ਜਨਮ ਤੋਂ ਹੀ ਨਿਰਾਸ਼ ਅਤੇ ਉਦਾਸ ਸਨ। ਬਾਬਾ ਸ੍ਰੀ ਚੰਦ ਦੇ ਨਾਲ ਇੱਕ ਪੰਥ ਚੱਲਿਆ ਉਦਾਸੀ, ਔਰ ਸ਼ਾਇਦ ਆਪ ਨੂੰ ਪਤਾ ਹੋਵੇ ਸਾਰੇ ਦੇਸ਼ ਦੇ 'ਚ ਅਤੇ ਅਫਗਾਨਿਸਤਾਨ, ਇਰਾਨ ਅਤੇ ਕੁਝ ਰਸ਼ੀਆ ਦੀ ਸਟੇਟਾਂ ਦੇ 'ਚ ਨਾਨਕ ਪੰਥ ਦਾ ਜੋ ਪ੍ਰਚਾਰ ਕੀਤਾ ਉਦਾਸੀਆਂ ਨੇ ਕੀਤਾ। ਇਹ ਵੀ ਮੈਂ ਅਰਜ਼ ਕਰਾਂ, ਸਹਿਜੇ ਸਹਿਜੇ ਕੁਝ 5% ਬਾਅਦ ਵਿੱਚ ਉਦਾਸੀ ਭ੍ਰਸ਼ਟ ਹੋ ਗਏ। ਧਨ ਸੰਪਦਾ ਵੱਧ ਗਈ, ਸ਼ਕਤੀ ਵੱਧ ਗਈ, ਸਿਰਫ 5%। ਇਹਨਾਂ ਕੋਲ ਗੁਰਦੁਆਰੇ ਲੈ ਲਏ ਗਏ, ਨਹੀਂ ਤਾਂ ਸਾਰੇ ਇਤਿਹਾਸਕ ਸਥਾਨ ਵੀ ਇਹਨਾਂ ਕੋਲ ਸਨ। ਇਹ ਵੀ ਮੈਂ ਅਰਜ਼ ਕਰਾਂ, ਅਫਗਾਨਿਸਤਾਨ ਵਿੱਚ ਜੋ ਸਿੱਖ ਸਜੇ ਉਦਾਸੀਆਂ ਦੇ ਪ੍ਰਚਾਰ ਦਾ ਸਦਕਾ, ਬੜੇ ਵੱਡੇ ਵੱਡੇ ਗੁਰਦੁਆਰੇ ਅਫਗਾਨਿਸਤਾਨ ਵਿੱਚ ਬਾਬਾ ਸ੍ਰੀ ਚੰਦ ਦੇ ਨੇ। ਇਹ ਗੱਲ ਵੱਖਰੀ ਹੈ
ਉਹ ਸ੍ਰੀ ਚੰਦ ਦੀ ਧਰਮਸਾਲ ਕਰਕੇ ਕਹਿੰਦੇ ਨੇ ਹਰਾਤ ਦੇ ਚ, ਕੰਧਾਰ ਦੇ ਚ, ਗਜ਼ਨੀ ਦੇ ਚ, ਕਾਬਲ ਦੇ ਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ। ਉਦਾਸੀ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਚਾਰ ਜੋ ਸਤਿਗੁਰ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ ਚਾਰ ਦਫਾ, ਉਹਨੂੰ ਚਾਰ ਉਦਾਸੀਆਂ ਕਹਿੰਦੇ ਨੇ ਇਤਿਹਾਸ ਦੇ ਵਿੱਚ। ਸਤਿਗੁਰ ਨੇ ਚਾਰ ਉਦਾਸੀਆਂ ਲਈਆਂ। ਹੁਣ ਯੋਗੀ ਸਤਿਗੁਰ ਤੇ ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਸਜੇ ਉਹ ਉਦਾਸੀ, ਕਿਸ ਕਾਰਨ ਇਹ ਉਪੇਖ ਨਿਵਾਸੀ, ਇਹ ਬਾਣਾ ਕਿਉਂ ਪਹਿਨੇ ਹੈ ਉਦਾਸੀਆਂ ਵਾਲਾ? ਭਗਵਾ ਵੇ ਤੁਸੀਂ ਗ੍ਰਸਤੀ ਹੋ, ਤੁਹਾਡੇ ਬਾਲ ਬੱਚੇ, ਤੁਹਾਡੀ ਪਤਨੀ ਹੈ, ਤੇ ਬਾਣਾ ਪਹਿਨੇ ਹੋਇਆ ਤਿਆਗੀਆਂ, ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਉਂ ਘਰ ਬਾਹਰ ਛੋੜ ਦਿੱਤਾ ਤੇ ਉਦਾਸੀ ਬਣ ਗਏ? ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ? ਤੇ ਰਾਮਗੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਹੁਣ ਸਤਿਗੁਰ ਕਹਿੰਦੇ ਨੇ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਪਰਮਾਤਮਾ ਦੇ ਦਰਸ਼ਨ ਵਾਸਤੇ ਭੇਖ ਧਾਰਨ ਕੀਤਾ ਇਹ ਨਹੀਂ। ਗੁਰਮੁਖ ਖੋਜਤ ਭਏ ਉਦਾਸੀ, ਉਦਾਸ ਹੋਇਆ, ਨਿਰਾਸ਼ ਹੋਇਆ ਜਗਤ ਤੋਂ ਗੁਰਮੁਖਾਂ ਨੂੰ ਲੱਭਦੇ ਪਿਆ। ਤੁਹਾਡੇ ਦਰਸ਼ਨ ਕਰਨ ਵਾਸਤੇ ਬਾਣਾ ਪੈਣੇ ਹੈ, ਕਟਾਕਸ਼ ਕੀਤੀ ਹੈ। ਕਿਉਂ? ਯੋਗੀ ਕਹਿੰਦੇ ਨੇ ਸਾਨੂੰ ਗ੍ਰਸਤੀ ਉਪਦੇਸ਼ ਨਹੀਂ ਕਰ ਸਕਦਾ, ਅਸੀਂ ਗ੍ਰਸਤੀ ਕੋਲ ਸਿੱਖਿਆ ਦੀਕਸ਼ਾ ਨਹੀਂ ਹੈ। ਸਤਿਗੁਰ ਨੇ ਉਹ ਬਾਣਾ ਤਿਆਗੀਆਂ ਦਾ ਪਹਿਨੇ, ਲੰਬੀ ਚੌੜੀ ਸਿੱਧ ਗੋਸ਼ਟ ਹੋਈ। ਕਿਸੇ ਵਕਤ ਅਰਜ਼ ਕਰਾਂਗੇ, ਸਾਰੀ ਲੰਬੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਚ। ਤੇ ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਸਾਧਨਾ ਕਰ ਕਰਕੇ ਇਹਨਾਂ ਨੇ ਉਮਰਾਂ ਵੀ ਬੜੀਆਂ ਲੰਬੀਆਂ ਕੀਤੀਆਂ ਹੋਈਆਂ ਸਨ, ਪ੍ਰਾਣਾਯਾਮ ਕਰਕੇ ਕੁਝ ਸਿੱਧੀਆਂ ਵੀ ਸਨ। ਇਹਨਾਂ ਦੇ ਪ੍ਰਸ਼ਨ ਵੀ ਬੜੇ ਉੱਚੇ ਸਨ। ਕਹਿੰਦੇ ਨੇ ਮਨੁੱਖ ਇਹ ਹੌਲਾ ਹੈ, ਕਿਸ ਤਰ੍ਹਾਂ ਇਹਦਾ ਪ੍ਰਸ਼ਨ ਹੌਲਾ ਜਿਹਾ? ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਮਨੁੱਖ ਮਹਾਨ ਹੈ, ਕਿਸ ਤਰ੍ਹਾਂ ਇਹਦੀ ਸਮੱਸਿਆ ਮਹਾਨ ਹੈ? ਇਹਦਾ ਪ੍ਰਸ਼ਨ ਬੜਾ ਉੱਚਾ, ਇਹਦਾ ਸਵਾਲ ਬੜਾ ਉੱਚਾ। ਕਈ ਦਫਾ ਮਨੁੱਖ ਦੀ ਅਸਲੀਅਤ ਉਹਦੇ ਸਵਾਲਾਂ ਤੋਂ ਵੀ ਪਤਾ ਚੱਲ ਜਾਂਦਾ, ਇਹ ਕਿੱਥੇ ਖੜਾ, ਇਹ ਕੀ ਹੈ। ਤੇ ਯੋਗੀਆਂ ਦੇ ਪ੍ਰਸ਼ਨ ਬੜੇ ਬੁਲੰਦ ਸਨ, ਬੜੇ ਉੱਚੇ ਸਨ, ਔਰ ਇਹ ਸਿੱਧ ਗੋਸ਼ ਵਿੱਚ ਦਰਜ ਨੇ। ਸਵਾਲ ਕਰਦੇ ਨੇ ਸਿੱਧ, ਜਵਾਬ ਦਿੰਦੇ ਨੇ ਗੁਰੂ ਨਾਨਕ। ਸਿੱਧਾਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਜਵਾਬ ਦਿੰਦੇ ਨੇ, ਹਰਿਦੁਆਰ ਤੇ ਬਨਾਰਸ ਦੇ ਪਾਂਧਿਆਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਔਰ ਬੜੇ ਬੜੇ ਹੁਕਮਰਾਨਾਂ ਨੂੰ ਜਵਾਬ ਦਿੰਦੇ ਨੇ। ਸਾਰੇ ਗੁਰੂ ਨਾਨਕ ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਕਿਸੇ ਤੇ ਵੀ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਵਾਲ ਇੱਕ ਬੋਝ ਆਉਂਦਾ ਹੈ ਤੇ ਸਵਾਲ ਦੁੱਖ ਤੋਂ ਨਿਕਲਦਾ ਹੈ, ਸਵਾਲ ਤੇ ਇੱਕ ਸਮੱਸਿਆ ਹੈ। ਇਸ ਵਾਸਤੇ ਭਾਰਤ ਦੇ ਚ ਦੁਖੀ ਬੰਦੇ ਨੂੰ ਕਹਿ ਦਿੰਦੇ ਨੇ ਕੋਈ ਸਵਾਲੀ ਜਾਪਦਾ ਹੈ, ਇਹ ਤੇ ਕੋਈ ਸਵਾਲੀ ਜਾਪ, ਸਵਾਲ ਨਿਕਲਦਾ ਹੀ ਦੁੱਖ ਦੇ ਚੰਨ। ਹਾਂ, ਮਨੋਰੰਜਨ ਨਾਵੇਂ ਪੁੱਛਦਾ ਪਿਆ ਉੱਪਰ ਉੱਪਰੋਂ ਗੱਲ ਵੱਖਰੀ ਹੈ, ਅਗਰ ਕੋਈ ਸਵਾਲ ਗਹਿਰਾਈ ਚੋਂ ਨਿਕਲਿਆ ਇਹ ਉਹਦੀ ਸਮੱਸਿਆ ਆਉਂਦੀ ਹੈ, ਇਹ ਉਹਦੀ ਲੋੜ ਆਉਂਦੀ ਹੈ। ਔਰ ਸਵਾਲ ਦਾ ਬੋਝ ਉਦੋਂ ਹਿਰਦੇ ਤੋਂ ਉਤਰਦਾ ਜਦ ਸਹੀ ਜਵਾਬ ਮਿਲ ਜਾਏ, ਸਹੀ ਉੱਤਰ ਮਿਲ ਜਾਏ, ਨਹੀਂ ਤੇ ਪ੍ਰਸ਼ਨ ਬੋਝ ਬਣਿਆ ਰਹਿੰਦਾ। ਪੜ੍ਹ ਲਓ ਜਨਮ ਸਾਖੀ, ਹਰਿਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਦੇ ਧੜਾ ਧੜ ਸਵਾਲ ਕਰਦੇ ਨੇ, ਬਨਾਰਸ ਦੇ ਪਾਂਧੇ ਕਰਦੇ ਨੇ, ਸੁਮੇਰ ਦੇ ਜੋਗੀ ਕਰਦੇ ਨੇ, ਜੱਦਾ ਦੇ ਖਾਨਾ ਖੁਦਾ ਤੇ ਮਦੀਨੇ ਦੇ ਹਾਜੀ ਮੌਲਵੀ ਆਲਮ ਫਾਜ਼ਲ ਗੁਰੂ ਨਾਨਕ ਤੇ ਸਵਾਲ ਕਰਦੇ ਨੇ। ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਮੱਕੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਹੋਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਦੱਸੋ
ਕੁਰਾਨ ਦੀ ਆਇਤਾਂ ਉਹ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ, ਇੰਨੀ ਇਹ ਮਹਾਨ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਇਹਦੇ 'ਚ ਇਸਨੀਆਂ ਕੀਮਤੀਆਂ ਗੱਲਾਂ ਨੇ, ਇਸਲਾਮ ਮਹਾਨ ਹੈ। ਤੁਸੀਂ ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ? ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾਂ ਬਾਜੋ ਦੋਨੋ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਜਿਹਦੇ ਕਰਮ ਉੱਚੇ ਨੇ, ਜਿਹਦੇ ਆਮਾਲ ਉੱਚੇ ਨੇ, ਬਸ ਉਹੀ ਉੱਚਾ। ਹਰ ਜਗ੍ਹਾ ਸਤਿਗੁਰੂ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਸੁਮੇਰ ਦੇ ਪਰਬਤ ਤੇ ਜੋ ਜੋਗੀਆਂ ਦੇ ਨਾਲ ਲੰਬੀ ਚੌੜੀ ਗੋਸ਼ਟੀ ਹੋਈ, ਉਹ ਤਾਂ ਕਿਸੇ ਵਕਤ ਫਿਰ ਅਰਜ਼ ਕਰਾਂਗਾ। ਲੇਕਿਨ ਜੋਗੀ ਕਹਿੰਦੇ ਨੇ ਇਹ ਬਾਣਾ ਕਿਉਂ ਪੈਨੇ ਹੈ, ਕਿਸ ਕਾਰਨ ਇਹ ਉਪੇਗ ਨੇ ਵਾਸੀ, ਕਿਸ ਵੱਖਰ ਕੇ ਕੁੰਵਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵੰਡਾ ਬਣ ਜਾ ਰਹੇ, ਨਾਨਕ ਗੁਰਮੁਖ ਉਤਰਸ ਭਾਰੇ। ਅਸੀਂ ਤੇ ਸੱਚ ਨੂੰ ਵਣਜਦੇ ਹਾਂ, ਸੱਚ ਦਾ ਸੌਦਾ ਕਰਦੇ ਹਾਂ, ਗੁਰਮੁਖਾਂ ਦੀ ਤਲਾਸ਼ ਹੈ। ਤੁਹਾਡੇ ਵਾਸਤੇ ਬਾਣਾ ਪੈਣ ਲਿਆ, ਕਿਉਂਕਿ ਤੁਹਾਡੇ ਨਾਲ ਗੱਲ ਕਰਨੀ, ਤੁਹਾਨੂੰ ਕੁਝ ਗੱਲ ਸੁਣਾਉਣੀ। ਕਰਤਾਰਪੁਰ ਦੇ ਸਤਿਗੁਰਦੇਵ ਜੀ ਮਹਾਰਾਜ ਆ ਗਏ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇੱਥੇ ਗ੍ਰਸਤੀਆਂ ਵਾਲਾ ਬਾਣਾ ਪੈਣ ਲਿਆ, ਜੋ ਰੋਜ਼ ਪਹਿਨਦੇ ਸਨ, ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ। ਹੁਣ ਤੇ ਸਾਰਿਆਂ ਨੂੰ ਉਪਦੇਸ਼ ਕਰਨਾ, ਹੁਣ ਸਾਰਿਆਂ ਨੂੰ ਸਮਝਾਉਣਾ। ਇਹ ਇੱਕ ਨੀਤੀ ਸੀ ਜਿਸ ਬਾਣੇ ਵਿੱਚ, ਜਿਸ ਬਾਂਡੇ ਵਿੱਚ ਤੁਸੀਂ ਰੱਬ ਦੇ ਨਾਂ ਦਾ ਅੰਮ੍ਰਿਤ ਪੀਣਾ ਚਾਹੁੰਦੇ ਹੋ, ਸਾਡੇ ਕੋਲ ਭਾਂਡੇ ਹੈਗੇ ਨੇ, ਸਟੀਲ ਦੇ ਵੀ ਹੈਗੇ ਨੇ, ਚਾਂਦੀ ਦੇ ਵੀ ਹੈਗੇ ਨੇ, ਸੋਨੇ ਦੇ ਵੀ ਹੈਗੇ ਨੇ, ਮਿੱਟੀ ਦੇ ਵੀ ਹੈਗੇ ਨੇ, ਕਿਹੜੇ ਬਰਤਨ ਦੇ ਛਕਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਬਾਣੇ 'ਚ ਗੱਲ ਸੁਣਨਾ ਚਾਹੁੰਦੇ ਹੋ, ਅਸੀਂ ਉਸ ਬਾਣੇ 'ਚ ਸੁਣਾਉਣ ਨੂੰ ਤਿਆਰ ਹਾਂ। ਇਤਨੀ ਫਰਾਗ ਦਿਲੀ ਗੁਰੂ ਨਾਨਕ ਨੇ ਦਿਖਾਈ, ਇਹ ਗੱਲ ਵੱਖਰੀ ਹੈ, ਉਹ ਫਰਾਗ ਦਿਲੀ ਅੱਜ ਸਾਡੇ ਕੋਲ ਰਹੀ ਨੇ। ਇਸ ਵਾਸਤੇ ਪ੍ਰਚਾਰ ਦੇ ਪੱਖ ਤੋਂ ਤੇ ਅਸੀਂ ਬਿਲਕੁਲ ਪਛੜ ਗਏ, ਬਿਲਕੁਲ ਪਛੜ ਗਏ, ਨਹੀਂ ਦੱਸ ਸਕੇ ਜਗਤ ਨੂੰ। ਕਦੀ ਇਤਿਹਾਸ ਪੜ੍ਹੋ, ਕੁੱਲ 200 ਮੀਲ ਦਾ ਭਰਮਣ ਹੈ ਮੁਹੰਮਦ ਸਾਹਿਬ ਦਾ, ਇਸਲਾਮ ਸਾਰੀ ਦੁਨੀਆ 'ਚ ਫੈਲੇ। ਖੱਚਰ ਤੇ ਬੈਠ ਕੇ ਹਜ਼ਰਤ ਈਸਾ ਦਾ ਕੁੱਲ 300 ਮੀਲ ਦਾ ਭਰਮਣ ਹੈ, ਈਸਾਈਅਤ ਸਾਰੀ ਦੁਨੀਆ 'ਚ ਹੈ। ਨੌ ਖੰਡ ਪ੍ਰਿਥਵੀ ਦਾ ਭਰਮਣ ਗੁਰੂ ਨਾਨਕ ਦਾ। ਮੈਂ ਤੇ ਸੁਣ ਕੇ ਹੈਰਾਨ ਹੋਇਆ, ਹਾਂਗਕਾਂਗ ਦੇ 'ਚ ਚਾਈਨਾ ਦੇ ਜਿਹੜਾ ਸ਼ਹਿਰ ਹੈ ਨਾਨਕਿੰਗ, ਨਾਨਕਿੰਗ ਕਹਿੰਦੇ ਨੇ ਗੁਰੂ ਨਾਨਕ ਦੇ ਨਾਮ ਤੇ, ਬਹੁਤ ਭਿਕਸ਼ੂਆਂ ਨੇ ਰੱਖਿਆ ਸੀ, ਬਹੁਤ ਮੰਦਰ ਦੇ ਸਤਿਗੁਰੂ ਠਹਿਰੇ, ਬਹੁਤ ਭਿਕਸ਼ੂਆਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਉਸ ਪਿੰਡ ਦਾ ਨਾਂ ਰੱਖਿਆ ਨਾਨਕਿੰਗ। ਸ਼ੰਘਾਈ ਦੇ 'ਚ ਬਹੁਤ ਵੱਡਾ ਗੁਰਦੁਆਰਾ ਵੀ ਸੀ, ਕਮਿਊਨਿਜ਼ਮ ਦੇ ਆਉਂਦਿਆਂ ਸਿੱਖ ਉੱਥੋਂ ਨਿਕਲ ਆਏ, ਹਾਂਗਕਾਂਗ ਦੇ ਜਾ ਕੇ ਵਸੇ। ਬਰਮਾ ਗਏ ਸਤਿਗੁਰ, ਸਿੱਕਮ ਗਏ, ਭੂਟਾਨ ਗਏ, ਤਿੱਬਤ ਗਏ, ਲੇਹ ਲਦਾਖ ਗਏ, ਫਿਰ ਸਾਰਾ ਰਸ਼ੀਆ, ਰਸ਼ੀਆ ਦੇ ਚੱਕਰ ਚਿੰਨ ਮਿਲੇ ਨੇ, ਨਿਸ਼ਾਨ ਮਿਲੇ ਨੇ, ਸਾਰਾ ਅਫਗਾਨਿਸਤਾਨ, ਇਰਾਨ, ਫਿਰ ਸਾਰਾ ਅਰਬ, ਲੰਕਾ, ਇਤਨਾ ਸਾਰਾ ਭਰਮ ਭਰਮਣ, ਔਰ ਇਤਨਾ ਸੱਚ ਦਾ ਉਪਦੇਸ਼ ਦਿੱਤਾ ਸੰਸਾਰ ਨੂੰ। ਸਾਨੂੰ ਕਹਿੰਦੇ ਨੇ ਤੇ 2 ਕਰੋੜ ਵੀ ਨਹੀਂ ਨੇ। ਚਲੋ ਇਸ ਸੰਬੰਧ 'ਚ ਮੈਂ ਇੱਕ ਨਿੱਕੀ ਜਿਹਾ ਗੱਲ ਤੁਹਾਨੂੰ ਸਰਵਣ ਕਰਾ ਦਿਆਂ। ਯੂਰਪ ਦੇ ਦੇਸ਼ਾਂ ਦੀ ਸਿਆਹਤ ਕਰਕੇ, ਭਰਮਣ ਕਰਕੇ, ਜਦ ਡਾਕਟਰ ਮੁਹੰਮਦ ਇਕਬਾਲ ਵਾਪਸ ਗਿਆ ਨਾ ਆਪਣੇ ਦੇਸ਼, ਉਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਲਾਹੌਰ ਦੇ 'ਚ ਪਹੁੰਚਿਆ ਤੇ ਉਹਦੇ ਸਵਾਗਤ ਦੇ 'ਚ ਬਹੁਤ ਵੱਡਾ ਜਲਸਾ ਰੱਖਿਆ ਗਿਆ। ਕਿਉਂਕਿ ਹੁਣ ਚੋਟੀ ਦਾ ਵਿਦਵਾਨ ਸੀ, 3 ਕਵੀ ਕਿਸੇ ਹੱਦ ਤੱਕ ਸੰਤ ਕਵੀ ਨੇ, ਪੰਜਾਬੀ ਦੇ ਸੰਤ ਕਵੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ,

0: ਧਿਆਨ ਨਾਲ ਸੁਣਨਾ।
1: ਹਰ ਚੰਦ ਹੋ ਮੁਸ਼ਾਹਿਦ ਮੁਸ਼ਾਹਿਦ ਮੁਸ਼ਾਹਿਦ ਤੁਲਨਾਤਮਕ, ਤੁਲਨਾ ਕੋਈ ਕਰਨਾ ਚਾਹੇ ਆਖੇ ਦੱਸੋ ਸੱਚ ਦੀ ਤੁਲਨਾ ਕਰਕੇ ਦੱਸੋ ਕਿਸੇ ਨਾਲ, ਸਪਸ਼ਟ ਕਰਕੇ ਦੱਸੋ ਕਿਸੇ ਚੀਜ਼ ਨਾਲ ਤੁਲਨਾ ਕਰਕੇ ਦੱਸੋ।
2: ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੂ ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ।
1: ਕਹਿੰਦਾ ਮੈਂ ਪਿਆਲੇ ਦੀ ਤਰਫ ਸੁਰਾਹੀ ਦੀ ਤਰਫ ਇਸ਼ਾਰਾ ਕਰਦਿਆਂਗਾ, ਸੱਚ ਇੱਕ ਨਸ਼ਾ ਹੈ ਸਰੂਰ ਹੈ, ਨਾਮ ਹੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਕ ਸਰੂਰ ਹੈ, ਇੱਕ ਮਸਤੀ ਹੈ, ਕਿਧਰੇ ਸੰਜੋਗ ਬਣਿਆ ਸਮਾਂ ਬਣਿਆ ਤੇ ਇਸ ਮਸਤੀ ਸਰੂਰ ਦੇ ਸੰਬੰਧ ਵਿੱਚ ਕੋਈ 15-20 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਔਰ ਭਗਤ ਕਬੀਰ ਦੇ। ਮੈਂ ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕੀਤਾ ਹੈ, ਇਹਨਾਂ ਨੂੰ ਟੇਪਾਂ ਦੀ ਸ਼ਕਲ ਕਿਤਾਬਾਂ ਦੀ ਸ਼ਕਲ ਤੇ ਮੈਂ ਦਿੱਤੀ ਹੈ, ਪਰ ਕਿਧਰੇ ਲੰਬੀ ਵਿਚਾਰਧਾਰਾ ਚੱਲਦੀ ਉੱਥੇ ਇਸ ਨੂੰ ਮੈਂ ਸੰਗਤ ਦੇ ਚ ਰੱਖਦਾ ਹੁੰਦਾ। ਇਸ ਵੇਲੇ ਇੱਕ ਨੁਕਤਾ, ਜਦੋਂ ਲਾਹੌਰ ਦੇ ਪਤਵੰਤਿਆਂ ਨੇ, ਸਾਹਿਤਕਾਰਾਂ ਨੇ, ਅਦੀਬਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ ਇਹ ਆਖਿਆ, ਯੂਰਪ ਦਾ ਧਰਮ ਤੇ ਭਾਰਤ ਦਾ ਧਰਮ ਤੁਲਨਾਤਮਕ ਕਰਕੇ ਦੱਸੋ, ਤੁਲਨਾ ਕਰਕੇ ਦੱਸੋ, ਹੋਰ ਅਸੀਂ ਕੁਛ ਨਹੀਂ ਸੁਣਨਾ। ਹੋਰ ਅਸੀਂ ਜਾਣਦੇ ਹਾਂ ਯੂਰਪ ਦੇ ਧਨ ਦੇ ਵਿੱਚ ਉਹ ਅੱਗੇ ਹੈ, ਬਹੁਤ ਪ੍ਰਗਤੀ ਹੋਈ ਹੈ, ਬਹੁਤ ਤਰੱਕੀ ਕਰ ਚੁੱਕਿਆ ਭਾਰਤ ਤੋਂ ਅੱਗੇ, ਸਾਨੂੰ ਪਤਾ ਹੈ। ਅਸੀਂ ਧਰਮ ਦੀ ਗੱਲ ਜਾਣਨਾ ਚਾਹੁੰਦੇ ਹਾਂ। ਤੋ ਇਕਬਾਲ ਦੱਸਦਾ ਹੈ, ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ। ਮਸ਼ਰਕ ਪੂਰਬ, ਮਗਰਬ ਪੱਛਮ। ਕਹਿੰਦੇ ਪੂਰਬ ਤੇ ਪੱਛਮ ਦੇ ਮੈਂ ਮੈਖਾਨੇ ਸ਼ਰਾਬਖਾਨੇ ਦੇਖੇ ਨੇ। ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਖੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਕਹਿੰਦਾ ਯੂਰਪ ਦੀ ਸ਼ਰਾਬ ਕਿਸੇ ਕੰਮ ਦੀ ਨਹੀਂ, ਨਾ ਸਰੂਰ, ਨਾ ਮਸਤੀ, ਨਾ ਗਹਿਰਾਈ। ਕਹਿੰਦਾ ਫਿਰ ਵੀ ਪੀਣ ਨੂੰ ਜੀ ਕਰਦਾ, ਕਿਉਂ? ਪਿਆਲੇ ਬੜੇ ਸਾਫ ਸੁਥਰੇ ਨੇ, ਸਾਕੀ ਦੇ ਪੇਸ਼ ਕਰਨ ਦਾ ਢੰਗ ਬੜਾ ਵਧੀਆ ਹੈ, ਅੰਦਾਜ਼ ਬੜਾ ਵਧੀਆ ਹੈ, ਪੀਣ ਨੂੰ ਜੀ ਕਰਦਾ। ਫਿਰ ਕਹਿੰਦਾ ਭਾਰਤ ਦੀ ਸ਼ਰਾਬ ਬੜੀ ਗਹਿਰੀ ਹੈ, ਬੜਾ ਸਰੂਰ ਹੈ, ਬੜੀ ਮਸਤੀ ਹੈ। ਕਹਿੰਦਾ ਪਿਆਲੇ ਬੜੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਬੜਾ ਗੰਦਾ ਹੈ, ਪੀਣ ਨੂੰ ਜੀ ਨਹੀਂ ਕਰਦਾ, ਪੀਣ ਨੂੰ ਜੀ ਨਹੀਂ ਕਰਦਾ। ਹੁਣ ਪਿਆਲੇ ਕੌਣ, ਕਿਹਨਾਂ ਨੂੰ ਪਿਆਲੇ ਕਹਿ ਰਿਹਾ, ਕਿਸ ਨੂੰ ਸਾਖੀ ਕਹਿ ਰਿਹਾ? ਜੋ ਧਰਮ ਦਾ ਪ੍ਰਚਾਰ ਕਰਦੇ ਨੇ, ਜੋ ਧਰਮ ਦੀ ਗੱਲ ਸੁਣਾਉਂਦੇ ਨੇ, ਬ੍ਰਾਹਮਣ ਨੇ, ਮੌਲਵੀ ਨੇ, ਜਾਂ ਸਾਡੇ ਸਿੱਖ ਜਗਤ ਦੇ ਗੁਣੀ ਗਿਆਨੀ ਨੇ, ਜਾਂ ਮੁਖੀ ਸੱਜਣ ਨੇ। ਕਹਿੰਦਾ ਨਹੀਂ ਨਹੀਂ, ਇਹ ਪਿਆਲੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਠੀਕ ਨਹੀਂ ਹੈ। ਕਹਿੰਦਾ ਭਾਵੇਂ ਸ਼ਰਾਬ ਵਿੱਚ ਮਸਤੀ ਹੈ, ਬੜਾ ਸਰੂਰ ਹੈ, ਬੜੀ ਗਹਿਰਾਈ ਹੈ, ਪੀਣ ਨੂੰ ਜੀ ਨਹੀਂ ਕਰਦਾ, ਕਿਉਂ? ਸਾਕੀ ਦੇ ਹੱਥ ਬੜੇ ਗੰਦੇ ਨੇ, ਪਿਆਲੇ ਬੜੇ ਗੰਦੇ ਨੇ। ਕਹਿੰਦਾ ਯੂਰਪ ਦੀ ਸ਼ਰਾਬ, ਭਾਵੇਂ ਬਾਈਬਲ ਵਿੱਚ ਕੁਛ ਵੀ ਨਹੀਂ, ਕੋਈ ਗਹਿਰਾਈ ਨਹੀਂ, ਗੁਸਤਾਖੀ ਮਾਫ, ਕਿਸੇ ਧਰਮ ਗ੍ਰੰਥ ਦੀ ਮੈਂ ਨਿੰਦਾ ਨਹੀਂ ਕਰ ਰਿਹਾ, ਕਹਾਣੀਆਂ ਹੀ ਕਹਾਣੀਆਂ ਨੇ, ਕੋਈ ਬਹੁਤ ਗਹਿਰਾਈ ਨਹੀਂ ਹੈ। ਕਹਿੰਦਾ ਉਸ ਸ਼ਰਾਬ ਵਿੱਚ ਕੋਈ ਸਰੂਰ ਨਹੀਂ ਹੈ, ਕੋਈ ਮਸਤੀ ਨਹੀਂ ਹੈ, ਲੇਕਿਨ ਕਹਿੰਦਾ ਪਿਆਲੇ ਇਤਨੇ ਚਮਕਦੇ ਹੋਏ ਨੇ ਔਰ ਇਤਨੇ ਸੁੰਦਰ ਨੇ, ਤੇ ਸਾਖੀ ਦੇ ਪਿਆਲੇ ਨੂੰ ਪੇਸ਼ ਕਰਨ ਦਾ ਢੰਗ ਇਤਨਾ ਵਧੀਆ ਹੈ, ਕ੍ਰਿਸਚਨ ਬਣਨ ਨੂੰ ਜੀ ਕਰਦਾ। ਇਕਬਾਲ ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮਹਿਖਾਨੇ, ਯਹਾਂ ਸਾਖੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਬਾ। ਬੜਾ ਸਿਆਣਾ ਪੁਰਸ਼ ਸੀ, ਦੋ ਪੰਕਤੀਆਂ ਚ ਹੀ ਸਾਰੀ ਗੱਲ ਕਹਿ ਗਏ। ਨੌ ਖੰਡ ਪ੍ਰਿਥਵੀ ਚ ਜਿਸ ਢੰਗ ਨਾਲ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਸੀ, ਇਕਬਾਲ ਨੇ ਬਾਅਦ ਵਿੱਚ ਤਨਜ਼ ਕੀਤੀ ਸੀ, ਬੀਜ ਨੌ ਖੰਡ ਪ੍ਰਿਥਵੀ ਚ ਬੋਏ ਨੇ ਗੁਰੂ ਨਾਨਕ ਨੇ, ਇਸ ਬਗੀਚੇ ਨੂੰ ਮਾਲੀ ਚੰਗੇ ਨਹੀਂ ਮਿਲੇ, ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ, ਉਜਾੜ ਕੇ ਰੱਖ ਦਿੱਤਾ, ਜ਼ਿੰਮੇਵਾਰੀ ਨਹੀਂ ਮਹਿਸੂਸ ਕੀਤੀ ਕਿਸੇ ਨੇ। ਐਵੇਂ ਟੂਕ ਮਾਤਰ ਗੱਲ ਆ ਗਈ, ਮੈਂ ਅਰਥ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਕੋਲ ਜਾਂਦੇ ਨੇ ਜੋਗੀਆਂ ਦੇ ਬਾਣੇ 'ਚ, ਮੱਖੀ 'ਚ ਜਾਂਦੇ ਨੇ ਮੁਸਲਮਾਨਾਂ ਦੇ ਬਾਣੇ 'ਚ। ਜਿਸ ਬਾਂਡੇ 'ਚ ਤੁਸੀਂ ਗੱਲ ਲੈਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ, ਮੈਂ ਸੁਣਾਉਣ ਨੂੰ ਤਿਆਰ, ਮੈਨੂੰ ਕੋਈ ਇਤਰਾਜ਼ ਨਹੀਂ। ਪੀਰ ਦਸਤਗੀਰ ਇਤਨਾ ਮੁਤਾਸਰ ਹੋਇਆ, ਬਹਿਲੋਲ ਸ਼ਾਹ ਉਸਦਾ ਨਾਂ ਸੀ ਅਤੇ ਦਸਤਗੀਰ ਉਸਦਾ ਤਖਲੁਸ ਸੀ, ਜਿੱਥੇ ਇਰਾਕ ਦੇ ਬਗਦਾਦ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ, ਇਹ ਪੀਰ ਦਸਤਗੀਰ ਦੀ ਜਗ੍ਹਾ ਹੈ ਅੱਜ ਵੀ, ਉੱਥੇ ਉਸਦੀ ਕਬਰ ਬਣੀ ਹੈ, ਕਬਰਿਸਤਾਨ ਦੇ ਵਿੱਚ ਗੁਰਦੁਆਰਾ ਹੈ। ਮਲਕੀਅਤ ਪੀਰ ਦਸਤਗੀਰ ਦੇ ਵਾਰਸਾਂ ਦੀ ਹੈ, ਅੱਜ ਵੀ ਉਹ ਵਾਰਸ ਉੱਥੇ ਮਜੌਰ ਬਣ ਕੇ ਬੈਠੇ ਨੇ, ਜਗ੍ਹਾ ਉਹਨਾਂ ਦੀ ਹੈ। ਇਹ ਸਦਾਮ ਨੇ ਇਜਾਜ਼ਤ ਦੇ ਦਿੱਤੀ ਸੀ ਗੁਰਦੁਆਰਾ ਬਣਾਉਣ ਦੀ, ਉੱਥੇ ਗੁਰਦੁਆਰਾ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਲਿਖੀ ਹੋਈ, ਕਿਸ ਨੇ ਲਿਖਾਈ? ਪੀਰ ਦਸਤਗੀਰ ਨੇ ਲਿਖਾਈ, ਉਸ ਸਮੇਂ ਲਿਖਾਈ, ਰੱਬ ਉਲ ਮਜੀਦ ਹਜ਼ਰਤ ਬਾਬਾ ਨਾਨਕ। ਚਾਰ ਪੰਕਤੀਆਂ ਜਿਹੜੀਆਂ ਥੱਲੇ ਨੇ, 500 ਸਾਲ ਪੁਰਾਣੀ ਅਰਬੀ ਹੈ। ਅੱਜ ਦੇ ਅਰਬੀ ਲੋਕ ਪੜ੍ਹਤੇ ਲੈਂਦੇ ਸਨ, ਅਰਥ ਨਹੀਂ ਆਉਂਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਣੇ ਬਜ਼ੁਰਗ ਲੱਭ ਕੇ ਉਹਨਾਂ ਤੋਂ ਅਨੁਵਾਦ ਕਰਾਇਆ ਹੈ। ਗੁਰਦੁਆਰਾ ਗਜ਼ਟ ਦੇ 'ਚ ਛਪਿਆ ਸੀ, ਮੈਂ ਉਸ ਖੜੇ ਦੀਆਂ ਫੋਟੋਆਂ ਵੀ ਲਿਆਂਦੀਆਂ ਸਨ। ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਜੋ ਛਪਿਆ ਹੈ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਇਹ ਤਾਂ ਕੋਈ ਵੀ ਪੜ੍ਹ ਲਏਗਾ, ਜੋ ਉਰਦੂ ਜਾਣਦਾ ਹੈ, ਫਾਰਸੀ ਜਾਣਦਾ ਹੈ, ਇਸ ਨੂੰ ਪੜ੍ਹ ਲਏਗਾ। ਇਹ ਵੱਡੇ ਹਰਫਾਂ 'ਚ ਲਿਖਿਆ ਹੈ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ। ਥੱਲੇ ਜਿਹੜੀਆਂ ਚਾਰ ਪੰਕਤੀਆਂ ਨੇ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਸ਼ਾਇਰਾਨਾ ਅੰਦਾਜ਼ ਵਿੱਚ ਇਹ ਲਫ਼ਜ਼, ਇਤਨਾ ਹੀ ਨਾ, ਮੈਂ ਫਿਰ ਦੁਹਰਾਵਾਂ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਇਹ ਫੜੀ ਅੱਜ ਵੀ ਲੱਗੀ ਹੋਈ ਹੈ, ਉੱਥੇ ਲੱਗੀ ਹੋਈ ਹੈ, ਥੜਾ ਬਣਿਆ, ਉਸੇ ਥੜੇ 'ਤੇ ਗੁਰਦੁਆਰਾ ਬਣਾਇਆ। ਜਦ ਪਹਿਲੀ ਦਫ਼ਾ ਮੈਂ ਗਿਆ ਸੀ, ਉਦੋਂ ਸਿੰਘ ਬਿਲਕੁਲ ਨਹੀਂ ਸਨ, ਇੱਕ ਸਿੰਧੀ ਪਰਿਵਾਰ ਦੀ ਦੁਕਾਨ ਸੀ, ਉਹਨੂੰ ਮੈਂ ਕਿਧਰੇ ਗੁਰੂ ਨਾਨਕ ਦੀ ਫੋਟੋ ਦੇਖ ਕੇ ਅੰਦਾਜ਼ਾ ਲਾ ਲਿਆ, ਇਹ ਕੋਈ ਸਹਿਦਾਰੀ ਵੀਰ ਹੈ। ਉਸ ਨਾਲ ਸਾਰੀ ਗੱਲਬਾਤ ਕੀਤੀ, ਕਹਿਣ ਲੱਗੇ ਇੱਥੇ ਕੋਈ ਸਿੰਘ ਨਹੀਂ, ਉਹਨਾਂ ਦੇ ਨਚਨ ਸੰਨ 73 ਦੀ ਗੱਲ ਕਰਦਾ, ਫਿਰ ਮੈਂ 78 'ਚ ਵੀ ਗਿਆ ਸੀ। ਮੈਂ ਇੱਕ ਸੈਂਚੀ ਦੇ ਆਇਆ, ਚੌਥਾ ਭਾਗ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ, ਉਸ ਮਜੌਰ ਨੂੰ ਮੈਂ ਕਿਹਾ ਗੁਰੂ ਨਾਨਕ ਦਾ ਕਲਾਮ ਹੈ, ਇਹ ਥੜੇ ਦੇ ਉੱਤੇ ਸਜਾ ਕੇ ਰੱਖਿਓ। ਰੋਜ਼ ਚਾਦਰ ਨਵੀਂ ਵਿਛਾਉਂਦਾ ਸੀ, ਧੋ ਕੇ ਸਾਫ਼ ਕਰਕੇ ਪ੍ਰੈਸ ਕਰਕੇ, ਜਿਵੇਂ ਕਬਰ ਦੇ ਉੱਤੇ ਨਵੀਂ ਚਾਦਰ ਚੜਾਉਂਦਾ ਸੀ ਰੋਜ਼ ਸਾਫ਼ ਸੁਥਰੀ, ਇਸ ਤਰ੍ਹਾਂ ਥੜੇ 'ਤੇ ਕਬਰ ਦੇ ਉੱਤੇ ਰੋਜ਼ ਗੁਲਾਬ ਦੇ ਫੁੱਲ ਰੱਖਦਾ ਸੀ, ਥੜੇ 'ਤੇ ਵੀ ਰੱਖਦਾ ਸੀ। ਜਦ ਮੈਂ ਉਹਨੂੰ ਕਿਹਾ ਇਹ ਕਲਾਮ ਹੈ ਗੁਰੂ ਨਾਨਕ ਦੀ, ਕਹਿੰਦਾ ਹੈ ਗੁਰੂ ਨਾਨਕ ਦੀ ਕਲਾਮ, ਮੈਂ ਕਹਾਂ, ਉਹਨੇ ਸਿਰ 'ਤੇ ਰੱਖ ਲਿਆ ਸੀ। ਮੇਰਾ ਬਾਰ ਬਾਰ ਸ਼ੁਕਰਾਨਾ ਕੀਤਾ, ਤੁਸੀਂ ਉਹਨਾਂ ਦੀ ਕਲਾਮ ਮੈਨੂੰ ਦਿੱਤੀ, ਹੁਣ ਤਾਂ ਗੁਰਦੁਆਰਾ ਬਣ ਗਿਆ, ਮਹਾਰਾਜ ਦਾ ਸਰੂਪ ਵੀ ਜੋ ਹੈ ਚਲਾ ਗਿਆ। ਕਹਿਣ ਤੋਂ ਮੁਰਾਦ ਨੌ ਖੰਡ ਪ੍ਰਿਥਵੀ ਦੇ ਗੁਰੂ ਨਾਨਕ ਦਾ ਪ੍ਰਚਾਰ, ਉਮਤ ਸਾਡੀ 2 ਕਰੋੜ ਵੀ ਨਹੀਂ ਹੈ। ਇਕਬਾਲ ਕਹਿੰਦਾ ਹੈ, ਇਸ ਚਮਨ ਨੂੰ ਮਾਲੀ ਠੀਕ ਨਹੀਂ ਮਿਲੇ, ਗੁਰੂ ਨਾਨਕ ਦੇ ਲਾਏ ਹੋਏ ਬੂਟੇ ਸੁਕਾ ਦਿੱਤੇ, ਉਜਾੜ ਕੇ ਰੱਖ ਦਿੱਤੇ। ਨੌ ਖੰਡ ਪ੍ਰਿਥਵੀ ਚਲਾ। ਖੈਰ, ਵਿਚਕਾਰ ਗੱਲ ਆ ਗਈ ਸੀ, ਮੈਂ ਇਤਨੀ ਤੁਹਾਡੇ ਨਾਲ ਅਰਜ਼ ਕੀਤੀ ਹੈ। ਜਿਤਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਨਿਰਾਸ਼ ਉਦਾਸ 3 ਕਾਰਨਾਂ ਕਰਕੇ ਹੁੰਦਾ ਹੈ। ਪ੍ਰਥਮ, ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਉਦਾਸ ਤੇ ਨਿਰਾਸ਼ ਬੰਦਾ 3 ਤਰ੍ਹਾਂ ਦਾ ਫੈਸਲਾ ਕਰੇਗਾ, ਕਿਹੜਾ? ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮ੍ਰਤੀ। ਖੁਦ ਨੂੰ ਬਦਲਣਾ, ਜਾਂ ਖੁਦ ਨੂੰ ਭੁਲਾਉਣਾ, ਜਾਂ ਖੁਦ ਨੂੰ ਮਿਟਾਉਣਾ, ਇਹਨਾਂ 3 ਦੇ ਚੋਂ ਇੱਕ ਚੁਣਾਓ ਕਰੇਗਾ। ਜੋ ਸ਼ਬਦ ਦੀ ਚੋਟ ਖਾ ਚੁੱਕਿਆ ਹੈ, ਉੱਥੇ ਆਪਣੇ ਆਪ ਨੂੰ ਬਦਲੇਗਾ, ਆਤਮ ਕ੍ਰਾਂਤੀ ਕਰੇਗਾ। ਬਾਕੀ ਦੋਹਾਂ ਤੋਂ ਖਤਰਾ ਹੈ, ਹੋ ਸਕਦਾ ਕਿਧਰੇ ਆਪਣੇ ਆਪ ਨੂੰ ਖਤਮ ਕਰੇ ਜਾਂ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇ। ਕੱਲ ਸਾਰਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ, ਪਰ ਉਹਨਾਂ ਦੇ ਚੋਂ ਵੀ ਕਦੀ ਕਦੀ ਐਸਾ ਹੋਇਆ ਸੰਸਾਰ ਤੋਂ ਚੋਟ ਖਾ ਕੇ, ਅਕਲ ਤੋਂ ਚੋਟ ਖਾ ਕੇ ਉਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸੰਤ ਬਣਨ ਦੀ ਕੋਸ਼ਿਸ਼ ਕੀਤੀ, ਪ੍ਰਭੂ ਦੇ ਮਾਰਗ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਤੋਰਿਆ। ਹੁਣ ਜਿਹੜਾ ਸ਼ਬਦ ਤੋਂ ਚੋਟ ਖਾ ਗਿਆ, ਕਿਸੇ ਥਾਂ ਤੋਂ ਚੋਟ ਖਾ ਕੇ ਆਪਣੇ ਆਪ ਨੂੰ ਬਦਲਦਾ ਔਰ ਪ੍ਰਣ ਕਰਦਾ ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜੋ ਤੂੰ ਕਹਿੰਦਾ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜਿਸ ਤਰ੍ਹਾਂ ਤੁਸੀਂ ਕਹਿੰਦੇ। ਤੇ ਵਾਕਈ ਅੰਮ੍ਰਿਤ ਵੇਲੇ ਉੱਠਣ ਲੱਗ ਪਵੇ, ਜਪ ਤਪ ਕਰਨ ਲੱਗ ਪਵੇ, ਰਹਿਤ ਬਹਿਤ ਰੱਖ ਲਵੇ, ਸਭ ਕੁਝ ਕਰ ਲਵੇ, 10-20 ਸਾਲ ਹੋ ਜਾਣ ਤੇ ਹੋਵੇ ਕੁਛ ਵੀ ਨਾ। ਹੁਣ ਬੜੇ ਧਿਆਨ ਨਾਲ ਸੁਣਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਸਮਾਪਤੀ ਕਰਾਂ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇਸੰਤਰ ਮੈਂ ਸਗਲੇ ਜਾ ਗਏ। ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ, ਉਦਾਸ ਹੋ ਕੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਕਿਉਂ? 10-20 ਸਾਲ ਲੱਗ ਗਏ, ਬਹੁਤ ਦਿਨ ਲਾ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ, ਭਈ ਨਿਰਾਸੀ, ਨਿਰਾਸ਼ਾ ਪੈਦਾ ਹੋ ਗਈ ਕਿੱਥੋਂ? ਪਰਮਾਤਮਾ ਤੋਂ। ਪਤਾ ਨਹੀਂ ਕੁਝ ਹੈ ਵੀ ਸਹੀ ਕਿ ਨਹੀਂ, ਕਿਵੇਂ ਹੀ ਚੱਲ ਪਿਆ। ਨਿਰਾਸ਼ਾ, ਭਈ ਨਿਰਾਸੀ, ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ, ਖਿਨ ਰਹਿਣ ਨਾ ਪਾਉ ਬਿਨ ਪਗ ਪਾ ਗਏ, ਹੋਏ ਕਿਰਪਾਲ ਪ੍ਰਭ ਮਿਲੇ ਸਵਾ ਗਏ। ਨਿਰਾਸ਼ਾ ਪੈਦਾ ਹੋ ਜਾਂਦੀ ਹੈ। ਇਸ ਰਸਤੇ ਦੇ ਚ ਸਤਿਗੁਰ ਜਾਣਕਾਰੀ ਕਰਾ ਰਹੇ ਨੇ, ਇੱਕ ਪੜਾਉ ਐਸਾ ਵੀ ਆ ਜਾਂਦਾ ਹੈ, ਨਿਰਾਸ਼ਾ ਘੇਰ ਲੈਂਦੀ ਹੈ। ਪਤਾ ਨਹੀਂ ਕੁਝ ਹੈ ਵੀ ਸਹੀ ਕਿ ਐਵੇਂ ਮੈਂ ਅੰਮ੍ਰਿਤ ਵੇਲੇ ਟਕਰਾਂ ਪਿਆ ਮਾਰਦਾ, ਘੰਟਾ ਦੋ ਦੋ ਘੰਟਾ ਜਪ ਪਿਆ ਕਰਦਾ, ਹੋਰ ਸਾਰੀ ਸਾਧਨਾ ਪਿਆ ਕਰਦਾ, ਕੁਝ ਹੈ ਵੀ ਸਹੀ ਕਿ ਨਹੀਂ? ਨਿਰਾਸ਼ਾ ਜਾਗੇਗੀ। ਉਸ ਨਿਰਾਸ਼ਾ ਭਰੀ ਹਾਲਤ ਵਿੱਚ ਮਨੁੱਖ ਦੋ ਫੈਸਲੇ ਕਰ ਸਕਦਾ ਹੈ, ਉਹਨਾਂ ਦੋ ਫੈਸਲਿਆਂ ਦਾ ਜ਼ਿਕਰ ਕਰਕੇ ਮੈਂ ਸਮਾਪਤ ਕਰਾਂ ਖੁਲਾਸਾ ਕੱਲ। ਪਹਿਲਾ ਗਲਤ ਫੈਸਲਾ, ਨਾਸਤਿਕ ਹੋ ਸਕਦਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਬੰਗਾਲ ਦਾ ਕੇਸ਼ਵ ਚੰਦ, ਮਹਾਨ ਧਾਰਮਿਕ ਮਨੁੱਖ, ਸਾਰਾ ਸਾਰਾ ਦਿਨ ਜਪ ਕਰਨ ਵਾਲਾ, ਅੱਧੀ ਅੱਧੀ ਰਾਤ ਨੂੰ ਉੱਠ ਕੇ ਜਪ ਕਰਨ ਵਾਲਾ ਨਾਸਤਿਕ ਹੋ ਗਿਆ ਸੀ। ਉਹਨੇ ਤਿੰਨ ਕਿਤਾਬਾਂ ਨਾਸਤਿਕਤਾ ਤੇ ਲਿਖੀਆਂ। ਬੰਗਾਲ ਦੇ ਜੋ ਅੱਜ 50 ਸਾਲਾਂ ਤੋਂ ਕਮਿਊਨਿਸਟਾਂ ਦੀ ਹਕੂਮਤ ਚਲੀ ਆ ਰਹੀ ਹੈ, ਠੀਕ ਹੈ ਕਮਿਊਨਿਜ਼ਮ ਦਾ ਪ੍ਰਚਾਰ ਵੀ ਹੈ, ਪਰ ਇਹਦੇ ਚ ਕੇਸ਼ਵ ਚੰਦਰ ਦਾ ਹੱਥ ਵੀ ਹੈ। ਉਹ ਕਹਿੰਦਾ ਸੀ, ਅੰਨ ਅੰਨ ਤੇ ਹੋਤ ਹੈ, ਗਾਸ ਗਾਸ ਤੇ ਹੋਏ, ਕਿਉਂ ਮਾਨੁਸ਼ ਮਾਨੁਸ਼ ਤੇ ਕਰਤਾ ਅਵਰ ਨਾ ਕੋਏ। ਅੰਨ ਤੋਂ ਅੰਨ ਪੈਦਾ ਹੁੰਦਾ, ਘਾਸ ਤੋਂ ਘਾਸ ਪੈਦਾ ਹੁੰਦਾ, ਪਸ਼ੂਆਂ ਤੋਂ ਪਸ਼ੂ ਪੈਦਾ ਹੁੰਦੇ ਨੇ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ ਨੇ। ਰੱਬ ਨੂੰ ਵਿਚਕਾਰ ਲੈਣ ਦੀ ਕੀ ਲੋੜ ਹੈ? ਕੋਈ ਰੱਬ ਨਹੀਂ, ਕੋਈ ਪਰਮਾਤਮਾ ਨਹੀਂ। ਕੇਸ਼ਵ ਚੰਦਰ, ਬੰਗਾਲ ਜੇ 50 ਸਾਲ ਤੋਂ ਕਮਿਊਨਿਸਟ ਹੈ ਤੇ ਕਮਿਊਨਿਸਟਾਂ ਦੀ ਹਕੂਮਤ ਚੜੀ ਆ ਰਹੀ ਹੈ, ਉਹਦੇ ਕੇਸ਼ਵ ਚੰਦਰ ਦਾ ਵੀ ਹੱਥ ਹੈ। ਪਰ ਇਹ ਬੜਾ ਧਾਰਮਿਕ ਮਨੁੱਖ ਸੀ, ਮਹਾਨ ਨਾਸਤਿਕ ਹੋ ਗਏ, ਮਹਾਨ ਨਾਸਤਿਕ ਹੋਏ। ਮੈਂ ਸਿੱਖ ਜਗਤ ਦੇ ਵੀ ਕੁਝ ਚੋਟੀ ਦੇ ਦਾਣਾ ਸਿਆਣੇ ਮਨੁੱਖ ਜਾਣਦਾ, ਨਾਸਤਿਕ ਹੋ ਗਏ ਸੀ। ਇਹ ਵੀ ਮੈਂ ਅਰਜ਼ ਕਰਦਾ ਸਟੇਜ ਦੇ ਉੱਤੇ ਕੀ ਨਾਂ ਲੈਣਾ। ਪਰ ਐਸਾ ਨਹੀਂ ਹੈ ਕਿ ਪਹਿਲੇ ਆਸਤਿਕ ਨਹੀਂ ਸਨ, ਸਭ ਕੁਝ ਕਰਦੇ ਸਨ। ਹਾਲਤ ਇਹ ਹੋ ਗਈ, ਭਾਈ ਨਿਰਾਸੀ, ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ ਪਰਮਾਤਮਾ ਦੀ ਤਲਾਸ਼ ਕੀਤੀ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਗਏ। ਐਸੀ ਹਾਲਤ ਵਿੱਚ ਗਲਤ ਫੈਸਲਾ ਤੇ ਇਹ ਹੋ ਸਕਦਾ ਹੈ ਕਿ ਨਾਸਤਿਕ ਹੋ ਸਕਦਾ ਹੈ। ਪੱਕਾ ਨਾਸਤਿਕ, ਖਤਰਨਾਕ ਨਾਸਤਿਕ ਉਹ ਹੁੰਦਾ ਹੈ ਜੋ ਪਹਿਲੇ ਧਾਰਮਿਕ ਹੁੰਦਾ ਹੈ। ਇਹ ਵੀ ਮੈਂ ਅਰਜ਼ ਕਰ ਸਕਦਾ। ਦੂਸਰਾ ਫੈਸਲਾ ਕਿ ਹੇ ਪ੍ਰਭੂ, ਮੈਂ ਜੋ ਕੁਛ ਕਰਨਾ ਸੀ ਕਰ ਲਿਆ, ਹੇ ਗੁਰੂ ਜੋ ਕੁਛ ਮੈਂ ਕਰਨਾ ਸੀ ਕਰ ਲਿਆ, ਇਹਦੇ ਨਾਲ ਕੁਛ ਨਹੀਂ ਹੋਇਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਇਹ ਅਰਦਾਸ ਦਿਲ ਦੀ ਗਹਿਰਾਈ ਚੋਂ ਨਿਕਲਦੀ ਹੈ ਔਰ ਇੱਕੋ ਹੀ ਦਫਾ ਹੁੰਦੀ ਹੈ, ਪੂਰੀ ਹੋ ਜਾਂਦੀ ਹੈ, ਪੂਰੀ ਹੋ ਜਾਂਦੀ ਹੈ। ਮਨੁੱਖ ਦੀ ਸੁਰਤ ਜੁੜ ਜਾਂਦੀ ਹੈ, ਮਨੁੱਖ ਸਮਾਧੀ ਲੀਨ ਹੋ ਜਾਂਦਾ, ਫਿਰ ਉਹੀ ਮਨੁੱਖ ਕਹਿੰਦਾ ਹੈ, ਐ ਗੁਰੂ ਨਾਨਕ ਦੇ ਬੋਲ ਸੁਣ ਲਓ, ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਘਾਲ ਨਾਲ ਤੇ ਤੂੰ ਨਹੀਂ ਮਿਲਿਆ, ਸੇਵਾ ਨਾਲ ਤੇ ਨਹੀਂ ਮਿਲਿਆ, दान पुन नाल ते नहीं मिलिया, जप तप ते नाल नहीं मिलिया, तू अचनचेत मिलिया। इस वास्ते किसे संत ने ए नहीं आखिया तू मिलिया मेरी मेहनत है, हर एक ने आखिया तू मिलिया तेरी रहमत है, तू मिलिया ये मेरा प्रयास नहीं, तू मिलिया ये तो प्रसाद तेरा प्रसाद है, तेरी बख्शिश है, तेरी रहमत है। इहदे उत्ते बाकी खुलासा मैं कल करांगा। गुरमुख प्यारे रागी सिंघां दा मैं समां ना लवां, जिन्हां ने सुंदर धुनां नाल तुहानूं करते पुरख नाल जोड़ना है, मैं इत्थे समाप्ति करां। बाकी लड़ी कल जोड़ांगे बुल चुक दी छवां। वाहिगुरु जी का खालसा वाहिगुरु।
0: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਜ਼ਿਆਦਾ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜ਼ਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨਹੀਂ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਿਹਾ ਕੱਚ ਵੇਚ ਗਿਆ ਤੂੰ ਮੇਰੇ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤਿਲਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂਜ ਸਿੱਧੇ ਚਾਰ ਵੇਦ 18 ਪੁਰਾਣ ਕਤੇਬ ਕੁਰਾਨ ਚਾਰ ਕਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯਹੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ 18 ਪੁਰਾਣ ਕਤੇਬ ਕੁਰਾਨ ਕਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ वेद पुराण कतेब कुरान जमीन जबान सबान सबना ने सारिया दे सब ने देखे कोखे जमीन जबान सबान के पेख है सारिया नू चंगी तरह कोख्या। हुण इत्थे भी थोड़ी जी मैं बेनती कर दिया मन च आवेगा भी पाठ पढ़न की गल तो गुरबाणी भी कहिंदी। हुण गुरु ग्रंथ साहिब जदों पाठ की गल करदे आ उत्थे नाल विचार की गल करदे आ जिथे विचार की गल करदे आ उत्थे गुरु ग्रंथ साहिब आचार की गल करदे पाठ विचार और आचार। महाराज ने देखो बाणी च सी मेरा ख्याल इत्थे कथा कीती सी जी ए पड़ पड़ गड्डी लदियां इत्थी कीती सी जी महाराज दी आशा की वार च उत्थे महाराज जी ने सारे ग्रंथां दा जिक्र करके इन्नी पढ़ाई कर लै पर गल फिर भी उत्थे मैं पढ़ लिया पर नाल खौमे दी तह फिर जम गई मैं तां एडा वड्डा पाठी आं ते कदी पाठ नहीं कीता। पड़ पड़ गड्डी लदियां पड़ पड़ भरियां साथ पड़ पड़ बेड़ी पाईयां पड़ पड़ गड्डियां खात पढ़ियां जेते बरस बरस पढ़ियां जेते मास पढ़ियां जेती आरजा पढ़ियां जेते सास। इस गल नूं गुरु गोबिंद सिंह कह रहे नानक लेख है एक गल सिमरन। जे तू ग्रंथ पढ़ रहे हैं ओदी प्रैक्टिस नहीं कर रहा। गुरु गोबिंद सिंह कहते सारी धरती दे ग्रंथ तू वेख लै नानक लेख है एक गल होर खौमे झकना चाख। इहनूं गुरु अर्जुन साहिब कहिंदे आ पाठ पढ़ियो और वेद विचारियो। ये गल नूं गुरु गोबिंद सिंह कह रहा जी असल च वेद पुराण कतेब कुरान जमीन जमान सबान के पेख है सारे देखे हो किताब सारिया ग्रंथ कट्ठे किते हो। महाराज कहने पाठ पढ़ियो और वेद विचारियो निवल भुयंगम साधे पंच जना सो संग ना छुटके अधिक अहंग बुद्ध बांधे प्यारे। इन विद मिल ना जाई मैं किए कर्म अनेका हार पर्यो स्वामी के द्वारे दीजे बुद्ध विवेका। वेद पुराण पढ़े का क्या गुण सुनो इस बेनती नीर साहब वेद पढ़े पुराण पढ़े कुरान पढ़े की पर की पला होया। कहने लगे मैं इना कुछ चेते कर लिया। वैसे शब्द किते खुल के अर्थ हूं गुरबाणी दे समझ पै जाए जेडे आपां भी झगड़िया च पाया ना हालत साड़ी भी हुई। कहने इन्हें सारे वेद चेते ने एदी खोपड़ी च इना कुछ चेता। कहने लगे तेरे ग्रंथा दा ज्ञान इस तरह जिवें खोते दी पिठ उत्ते किसी ने चंदन ला दिता होवे। सुनो चंदन कीमती है खोते कोल समर्था है भार चुकण दी पर उहनू इन्नी बेसमझ नू समझ कोई नहीं जिहड़ा मेरे पिठ ते वे कीमती किन्ना कुक है। कई वारी धर्म दे ग्रंथ दे शब्द कंठ हो जांदे ने गुरमुखो उहदी कीमत दी सार नहीं नहीं पता हुंदा। वेद पुराण पढ़े क्या का गुण खर चंदन जस पारा राम नाम की गत नहीं जानी कैसे उतर सपारा। वेदा में नाम उत्तम सो सुने नहीं फिर ज्यों बेतालिया। नाम नूं तां सुनिया ने बस तुकां कढ़ कढ़ के लड़ना शुरू कर दिता। महाराज भाई साहब ने कहा वेद कते भुलाए कै मोहे लालच दुनी शैताने सच किनारे रह गया खै मरदे बामण मोलाने। उस कॉन्सेप्ट च गल कही गई वेद पुराण कतेब कुरान जमीन जमान सबान का पिख है हर चीज देखिए। पर महाराज अगे बचन कर रहे पौन आहार पौन आहवा जी आहार दर्थ आप सारे जाने खुराक भोजन। कई ऐसे ने जेड़े सूक्ष्म हो जाते ने रोटी नहीं खाते वह पौन नू आहार बनाते ने। महाराज कहते मैं ये भी देखे जी पौन आहारी जति जत तार जेड़े जमांदरू बाल जति जिन्हां ने यत नूं धारण कीता उन्होंने ग्रिस्त नूं अपनाया ही नहीं। महाराज कहते ने पौन आहार जति जत तार सबै सो विचार सबै दर ते सारे। कईयां ने पाठ कट्ठा कीता सो विचार जे थोड़ा जिहा वेख लीए चंगे विचार वाले बंदे जेड़े चंगे ख्याल देने वाले सन समाज। महाराज कहते ने पौन आहार हवा नू भखण वाले जत नू धारण करन वाले सबै सो विचार हजारक हजारक हजारा कु एक नहीं हजारा पौन आहारी देखे हजारा जति देखे हजारा जेड़े ने अपने आप नू ब्रह्मचारी कहण वाले देखे सबै सो विचार हजार कै देखे हजारा देखे धन गुरु गोबिंद सिंह महाराज तुसी इह तीन तुकां च तीन पंगतियां च इह बख्शिश कीती, पर आखर तीर्थां दा इशनान वी तां कर्म बड़ा कठन है ना। दया करनी, दम रखना, दमन करना, संयम रखना, करन बड़े औखे ने। सच्चे पातशाह किताबां पढ़निया, ग्रंथ पढ़ने बड़ी एनर्जी लगती। तुसी ये भी कह दिता पौन हारी कोई साधना है तां पौन दा हार कीता, बड़ी कमाई होवे तां ही बंदा जीव दे चस्के ते रोटी ते काबू पाए। महाराज जिन्हां ने ग्रिस्त भी नहीं धारण कीता, अपने आप नूं रोक के रखिया। पौन आहार जति जत तार, सवे सो विचार हजार कै देख। हजारा महाराज कहिंदे मैं देखे जी सतगुरु, फिर का कहना की चाहते हो? महाराज कहिंदे बस इको गल कहनी चाहना, श्री भगवान भजे बिन भूपत। दान कर रहा पर सिमरन नहीं कर रहा, विखावे दा तीर्थ नहा रहा पर अंदर दी मैल नहीं धो रहा। बार मुखी इंद्रियां दा दमन करदा पिया पर फुरने ते काबू कोई नहीं, मनवा काबू च नहीं। महाराज कहने बार मुखी पाठ करदा, पाठ जबान कर दी, मन पता नहीं की पढ़ी जांदा। देखो इस गल नूं सुनो गुरु साहब जी की, ये खंडन की गल थोड़ा जी, ये महाराज सुमार्ग पांदे पए आ, सही रस्ता दस रहे। सतगुरु कहिंदे ने श्री भगवान भजे बिन भूपत। श्री भगवान परमात्मा वाहगुरु जी सब दा श्रोमणी, माया दा भी पति। इत्थे भूपत दर्थ दास ने वाहगुरु मालक कीता, क्योंकि इहदे विच राजसाज दा जिक्र नहीं, इह तां सारा कर्मकांडियां उहनां दा जिक्र है जिहड़े कठिन तप कर रहे हैं। गुरु साहिब कहिंदे ने श्री भगवान भजे बिन भूपत, उस मालक वाहगुरु दे सिमरन तो बिना, उहदे भजन तो बिना। महाराज कहिंदे ने एक रती बिन, एक विच रत्ते तो बिना, रत्ती नहीं सिमरन रत्ते जाना, एक रती बिन एक सिमरन विच रंगण तो बिना, एक ना लेख है, एक ना लेख है। महाराज कहिंदे जेड़े मैं उत्ते गिण के आया कि तीर्थ नान दया दमदान, एक ना लेख है। सो संयम नेम अनेक बशेख है, एक ना लेख है। इस तरह अर्थ होणगे इन्हां विचों एक भी लेखे च नहीं। वेद पुराण कतेब कुरान, जमीन जमान सबान कपेख है, एक ना लेख है। सिमरन तो बिना एक भी लेखे च नहीं। पौन आहार जते जते जतार, सब ऐसो विचार हजार का देख है पर एक ना लेख है। इस तरह अर्थ सारे सवैये दे होणगे। इन्हां विचों एक सिमरन तो बिना, बंदगी तो बिना, नाम तो बिना कुछ लेखे च की पएगा तेरे। हजूर सच्चे पातशाह इहदे सारे सवैये दा दाता जी दा निचोड़ एवे जी, बनारसी तप करै उल्ट तीर्थ मरै। भगत नामदेव जी गुरु ग्रंथ साहिब दा शब्द, बनारस विच उल्ट के तप करे ते उत्थे मर भी जाए। बनारसी तप करै उल्ट तीर्थ मरै, अगन दहै जौंदा अग भी साड़दा धूनिया च। बनारसी तप करै उल्ट तीर्थ मरै, अगन दहै काया कल्प कीजै। कल्प चिरजीवी रखने लई दवाइयां खानियां, जड़ियां बूटियां जोग मत वालियां। काया कल्प कीजै असमेद जग कीजै। आज इह सवैये दे अर्थ, ओह जग करे जिहदे विच घोड़ियां दी बली दित्ती जांदी, असमेद जग। असमेद जग कीजै सोना गर्भदान जीजै। सोना फरूट विच रख के जिवें पेठा नहीं हुंदा, चीर के विच सोना भर दिता, उत्तो बंद कर दिता किसी नूं पता ना लगे। गुरु ग्रंथ साहिब दुआई देख के कहिंदे ने लोको समझो इस गल नूं, बनारसी तीर तप करै उल्ट तीर्थ मरै, अगन दह काया कल्प कीजै, असमेद जाग कीजै, सोना गर्भदान दीजै, राम नाम सर तौ न पूजै। श्री भगवान भजे बिन भूपत, राम नाम सर तौ न पूजै। छोड़ छोड़ रे पखंडी मन, कपट ना कीजै, खर का नाम नितै नित दीजै। गंगा जो गोदावर जाइए, कुंभ जो केदारा नाइए, गोमती साहस गौ दान कीजै। हजारा गावां दा दान कर दे तू गोमती दे कंडे, ए भी नदी। महाराज कहिंदे ने आत्म जो नरमाइल कीजै, आप बराबर कंचन दीजै, राम नाम सर तौ न पूजै। अस दान गज दान, सेजा नारी भूम दान, ऐसो दान नितो नित कीजै। घोड़िया दा दान कर, गौवां दा दान कर, इस्त्री दा दान कर, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
2: ਕਈ ਦਿਨਾਂ ਤੋਂ ਦਾਸ ਇੱਕ ਲੜੀ ਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਵ ਸੰਭਾਲੇ। ਇਸ ਜੀਵਨ ਦਾ ਲਕਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ ਹੈ, ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਉਸ ਦਰ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ, ਤੇ ਉਦਾਸ ਕੌਣ ਹੋ ਜਾਂਦਾ ਜੋ ਨਿਰਾਸ਼ ਹੈ। ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ। ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਆਉਂਦਾ, ਉਤਨੇ ਚਿਰ ਤੱਕ ਉਸਦੇ ਅੰਦਰ ਪ੍ਰਭੂ ਦੀ ਤਲਾਸ਼ ਪੈਦਾ ਹੀ ਨਹੀਂ ਹੁੰਦੀ। ਆਸਾ ਮਨਸਾ ਸਗਲ ਤੇ ਆਗੇ ਜਗਤੇ ਰਹੇ ਨਿਰਾਸਾ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭਏ ਨਿਰਾਸ, ਸੁਖ ਫਲ ਪਾਇਆ। ਐਸਾ ਕਿਉਂ ਕਹਿ ਦਿੱਤਾ ਹੈ? ਦਰਅਸਲ ਇੱਕ ਇੱਛਾ ਪੂਰੀ ਹੋ ਜਾਏ, ਪੂਰੀ ਹੁੰਦਿਆਂ ਹੁੰਦਿਆਂ ਉਹ 10 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਉਹ 10 ਇੱਛਾਵਾਂ ਪੂਰੀਆਂ ਹੋਵਨ, ਘੱਟ ਤੋਂ ਘੱਟ 100 ਇੱਛਾਵਾਂ ਨੂੰ ਜਨਮ ਦੇ ਜਾਂਦੀਆਂ। ਅਵਲ ਤੇ ਐਸਾ ਹੋਣਾ ਨਹੀਂ। ਅਗਰ ਉਹ 100 ਇੱਛਾਵਾਂ ਵੀ ਪੂਰੀਆਂ ਹੋਵਨ, ਹਜ਼ਾਰਾਂ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ, ਔਰ ਉਹ ਹਜ਼ਾਰਾਂ ਇੱਛਾਵਾਂ ਪੂਰੀਆਂ ਹੋਵਨ, ਇਤਨੀ ਜ਼ਿੰਦਗੀ ਨਹੀਂ ਹੈ, ਇਤਨਾ ਜੀਵਨ ਹੀ ਨਹੀਂ ਹੈ। ਖਾਹਿਸ਼ਾਂ ਦੇ ਬੋਝ ਤਲੇ, ਇੱਛਾਵਾਂ ਦੇ ਬੋਝ ਤਲੇ ਜ਼ਿੰਦਗੀ ਦੱਬ ਕੇ ਰਹਿ ਜਾਂਦੀ। ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ। ਬੋਝ ਕੀ ਹੈ? ਇੱਛਾਵਾਂ ਦਾ। ਮਨੁੱਖ ਕਿਤਨਾ ਵੀ ਸਿਆਣਾ ਕਿਉਂ ਨਾ ਹੋਵੇ, ਦਾਰਸ਼ਨਿਕ ਹੈ, ਫਿਲੋਸਫਰ ਹੈ, ਚਿੰਤਕ ਹੈ, ਇੱਛਾਵਾਂ ਦਾ ਤਿਆਗ ਨਹੀਂ ਕਰ ਸਕਦਾ, ਬਣੀ ਰਹਿੰਦੀ ਹੈ। ਇੱਕ ਇੱਛਾ ਪੂਰੀ ਹੋ ਜਾਏ, 10 ਹੋਰ ਪੈਦਾ ਹੋ ਜਾਂਦੀ ਹੈ। ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ। ਧਾਰਮਿਕ ਗਿਆਨ ਇਹ ਕਹਿੰਦਾ ਹੈ, ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ, ਤੇ ਉਦਾਸ, ਉਦਾਸ ਦਾ ਮਤਲਬ ਉਹਦਾ ਆਸਣ ਆਪਣੇ ਕੋਲ ਆਸਣ ਆਪਣੇ ਨੇੜੇ ਨਹੀਂ ਆਇਆ, ਤਾਂ ਆਪਣੇ ਨੇੜੇ ਤੇ ਉਹੀ ਆਵੇਗਾ ਜੋ ਸਾਰਿਆਂ ਤੋਂ ਉਦਾਸ ਹੋ ਗਏ, ਸਭ ਕੁਝ ਤੋਂ ਉਦਾਸ ਹੋ ਗਏ। ਮਨੁੱਖ ਆਪਣੇ ਨੇੜੇ ਨਹੀਂ ਆਉਂਦਾ। ਮੈਂ ਦੁਹਰਾ ਦੇਣਾ, ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ, ਆਪਣੇ ਬਾਰੇ ਨਹੀਂ ਜਾਣਦਾ, ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਤੇ ਦੂਰ ਹੈ। ਇੱਕ ਪਤਨੀ ਵੀ ਆਪਣੇ ਪਤੀ ਬਾਰੇ ਜੋ ਕੁਝ ਜਾਣਦੀ ਹੈ, ਉਹਦੀ ਕਮਜ਼ੋਰੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ ਜਿਤਨਾ ਜਾਣਦੀ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ। ਕਿਉਂ? ਪਤੀ ਦੇ ਨੇੜੇ ਆਪਣੇ ਤੋਂ ਦੂਰ ਹੈ। ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ, ਕਿਉਂਕਿ ਨੇੜੇ ਹੈ, ਪੁੱਤਰ ਦੇ ਸੁਭਾਅ ਨੂੰ ਜਾਣਦਾ, ਪੁੱਤਰ ਦੇ ਗੁਣਾਂ ਨੂੰ ਜਾਣਦਾ, ਪੁੱਤਰ ਦੇ ਔਗੁਣਾਂ ਨੂੰ ਜਾਣਦਾ। ਆਪਣੇ ਤੋਂ ਚੂੰਕਿ ਦੂਰ ਰਹਿੰਦਾ ਹੈ, ਆਪਣੇ ਦੀ ਕੋਈ ਸਮਝ ਨਹੀਂ। ਉਦਾਸ ਆਪਣੇ ਵਿੱਚ ਆਸਣ ਆਪਣੇ ਨੇੜੇ ਕੌਣ ਆਉਂਦਾ ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ? ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ। ਨਿਰਾਸ਼ ਮਨੁੱਖ ਕਦੋਂ ਆਉਂਦਾ? ਜਦ ਇਹ ਸਮਝ ਆ ਜਾਂਦੀ ਹੈ, ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਮੈਨੂੰ ਆਨੰਦ ਨਹੀਂ ਮਿਲ ਸਕਦਾ। ਜੈਸੇ ਇਹ ਸਮਝ ਆਉਂਦੀ ਹੈ, ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ। ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਨਿਰਾਸ਼ ਹੋਣ ਦਾ, ਉਦਾਸ ਹੋਣ ਦਾ ਇੱਕ ਜੋ ਢੰਗ ਕੱਢਿਆ ਸੀ, ਵੀ ਉਜਾੜ ਦੇ ਚ ਚਲੇ ਜਾਓ, ਬਿਆਬਾਨ ਜੰਗਲ ਦੇ ਚਲੇ ਜਾਓ, ਤੇ ਉੱਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ। ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰੇ ਮਨ ਐਸੋ ਕਰ ਸਨਿਆਸਾ, ਮਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਜਾੜ ਦੇ ਚ ਜਾਣ ਦੀ ਕੀ ਲੋੜ ਹੈ? ਸਦਨ ਨੂੰ ਉਜਾੜ ਸਮਝ, ਸਦਨ ਕਹਿੰਦੇ ਨੇ ਘਰ ਨੂੰ, ਬਨ ਸੇ ਸਦਨ, ਬਨ ਜੈਸਾ ਹੀ ਸਦਨ ਨੂੰ ਸਮਝ, ਘਰ ਨੂੰ ਹੀ ਉਜਾੜ ਸਮਝ ਲੈ। ਕੀ ਹੈ ਤੇਰੇ ਘਰ ਦੇ ਚ? ਸਿਰਫ ਘਰ ਨੂੰ ਹੀ ਉਜਾੜ ਨਾ, ਬਨ ਸੇ ਸਦਨ ਸਭੈ ਕਰ ਸਮਝੋ, ਘਰ ਦੇ ਚ ਜੋ ਕੁਛ ਵੀ ਹੈ ਸਭ ਕੁਛ ਉਜਾੜ ਸਮਝ ਲੈ। ਬੜੇ ਕਠੋਰ ਜਿਹਾ ਬਚਨ ਲੱਗਣਗੇ, ਪਰ ਮੈਂ ਅਰਜ਼ ਕਰਾਂ, ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ, ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ, ਯਕੀਨ ਜਾਣੋ ਘਰ ਉਜਾੜ ਬਣ ਜਾਏਗਾ, ਘਰ ਦੀਆਂ ਦੀਵਾਰਾਂ ਖਾਣ ਨੂੰ ਪੈਣਗੀਆਂ। ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਇਆ ਉਦਾਸਾ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ, ਘਰ ਦੀ ਗੱਲ ਛੱਡ, ਸਾਰਾ ਸ਼ਹਿਰ ਹੀ ਉਜਾੜ ਹੈ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿੰਦੇ ਬਹੁਤ ਵੱਡਾ ਸ਼ਹਿਰ, ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ, ਮਨੁੱਖ ਤੇ ਮਨੁੱਖ ਨਾਲੋਂ ਟੁੱਟਿਆ ਹੈ, ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ। ਇਸ ਨੂੰ ਤੂੰ ਵੱਡਾ ਸ਼ਹਿਰ ਪਿਆ ਕਹਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ। ਜੈਸੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਸਭ ਕੁਝ ਤੋਂ ਨਿਰਾਸ਼ ਆਉਂਦਾ ਹੈ। ਹੁਣ ਮੈਂ ਅਰਜ਼ ਕਰਾਂ, ਤਿੰਨ ਸਾਧਨ ਵਿਦਵਾਨ ਮੰਨਦੇ ਨੇ, ਤਿੰਨ ਕਾਰਨ ਟੋਟਲੀ ਨਿਰਾਸ਼ ਆਉਣ ਦੇ, ਉਦਾਸ ਆਉਣ ਦੇ। ਪ੍ਰਥਮ, ਬਹੁਤ ਗਹਿਰਾ ਸਤਸੰਗੀ ਹੋਵੇ, ਗਹਿਰਾ ਸਰੋਤਾ ਹੋਵੇ, ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ। ਜੋ ਗਹਿਰਾ ਸੁਣਦਾ ਨਹੀਂ, ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਵਿੱਚ ਲੈ ਜਾਣੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਯਕੀਨ ਜਾਣੋ ਦਰਖਤ ਉੱਪਰ ਵੀ ਨਹੀਂ ਉੱਠ ਸਕਦਾ। ਜੋ ਗਹਿਰਾ ਸਰੋਤਾ ਨਹੀਂ, ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ, ਕਤਈ ਨਹੀਂ ਉੱਚੀ ਹੋਵੇਗੀ। ਬੋਲ ਉੱਚੇ ਕਿਸ ਦੇ ਹੋਣਗੇ, ਸਮਝ ਉੱਚੀ ਕਿਸ ਦੀ ਹੋਵੇਗੀ? ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ, ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ। ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ। ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ, ਨਿਰਾਸ਼ ਕਰ ਦੇਗਾ। ਇੱਕ ਦਿਨ ਦੀ ਜਪੀ ਹੋਈ ਸੁਖਮਨੀ ਇਹਨੂੰ ਨਿਰਾਸ਼ ਕਰ ਦੇਗੀ, ਉਦਾਸ ਕਰ ਦੇਗੀ। ਕਿਉਂ? ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰੂ ਵਚਨ ਮਨ ਤੀਰ ਲਗਈਆ, ਮਨ ਕੀ ਬਿਰਤਾ, ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ। ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ। ਭਗਤ ਕਬੀਰ ਜਿਸ ਢੰਗ ਨਾਲ ਇਸ ਨੂੰ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਕਬੀਰ ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਪਾਉਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰਬਾਨ। सतगुरु दी बाणी दा बाण ऐसा लगे, तीर ऐसा लगे, शब्द मन नू छोएगा, मन नू चोट करेगा। जितने चिर तक शब्द ने मन नू चोट नहीं की थी, समझ लो इसने सुनया ही नहीं है। मन स्रोता बने, जबान वक्ता बने। जबान आखे वाहे गुरु वाहे गुरु, ये वक्ता बने, मन स्रोता बने। पर होंदा कि ये जबान भी वक्ता बनती है, मन भी वक्ता बनता है। मन हर वक्त बोलता है, नहीं चुप करता, ये सुनता ही नहीं। मन दी सुनन दी आदत ही नहीं, कि जब सुनता ही नहीं तो शब्द मन का हिस्सा ही नहीं बनता। उखड़े उखड़े लोग अक्सर सत्संग देच बैठे होंदे ने, उखड़ उखड़ के लोकी पाठ करते हैं, सुनना कठिन है। अगर कोई सुन लवे, महाराज कहिंदे ने, दोहरा दें, नानक भगतां सदा विगास, सुनिए दुख पाप का नास। कबीर कहिंदे ने, गुरु दा शब्द मैं की सुनिए, गुंगा हो गया। मैं मिथ्या नहीं बोलदा, कौड़ा नहीं बोलदा, फिका नहीं बोलदा, व्यर्थ नहीं बोलदा, जबान तो गुंगा हो गया। जिन्नी पीड़ा हुई है तीर दे लगन नाल, मैं इनो भी बयान नहीं कर सकता, गुंगा हो गया। पर जितना रस आ रहा है, इस रस नो भी मैं बयान नहीं कर सकता, गुंगा हो गया। इक्को ही पीड़ा है, भगत चांदे ने बनी रहे बनी रहे। बाकी हर पीड़ तो मनुख छुटकारा चाहता है। जरूर थोड़े विचों जड़े कोई अभ्यासी होंगे ते शब्द चोट कर गया होगा, उदा एक अनुभव होंदा है, परमात्मा तो नहीं मिलता ते ना सही, अपनी प्यास बनी रहन दे, अपनी तड़प बनी रहन दे, उदी ए उमंग पैदा हो जाती है, उदी ए तड़प आती है। इन एक सूफी अमीर खुसरो इंज बयान करता है, या रब दुआए वसल ना हर गिस कबूल हो, फिर दिल में क्या रहेगा जो हसरत निकल गई। हे प्रभु हे खुदा, हर वक्त मैनू तड़पण दे, दुआ करन दे, तेरे अगो मैं फरियाद करदा रवा, नहीं मिलदा ना मिल, कम से कम मैनू फरियाद करन दे। इस फरियाद दे च भी रस है, इस फरियाद दे च ही आनंद है। जद कदी कोई गहराई नाल अरदास करता है, प्रार्थना करता है, यकीन जानो उसे च भी आनंद है, उसे च भी रस है। इक्को एक पीड़ा है जेदे च महा रस है। कबीर कहिंदे ने, मैं गूंगा हो गया, नहीं बयान कर सकता। गूंगा हुआ बावरा, बावरे तो मुराद पागल इत्थे नहीं है, बावरे तो मुराद भोला, भोला हो गया। भोला मनुख अंदरों बाहरों एक होंदा है, ये मैं अर्ज कर दें। चलाक मनुख बाहरों कुछ होर होंदा है, अंदरों कुछ होर होंदा है। जिन्हों बाबा फरीद इंज कहिंदे ने, जिन मन होर मुख होर से कांडे कच्चिया। औरंगजेब भी दो वक्त कुरान की तलावत करता है, पांच वक्त नमाज पढ़ता है, जुमा रात नू जकात देंदा है, रमजान दे महीने रोजे रखता है। पर धन गुरु गोबिंद सिंह जी महाराज कहिंदे ने, तोरा मन नादानम के यजदा शनास। श्री मुखवाक पातशाही दसवें, तू खुदा शनास नहीं है, पखंडी है, झूठा है, फरेबी है। तेरा नमाज पढ़ना भी झूठ, तेरी कुरान दी तलावत भी झूठ, तेरे रमजान दे महीने च रखे रोजे भी झूठ। तू रामन नदानम के यजदा शनास, बराम इज्जत ओका रहा दिल खराश। तू ओ कम कीते ने जेदे नाल लोगां दे दिलां नू खराश पहुंची है, तू लोगां दे दिलां नू चोट पहुंचाई है। रब नाल जुड़िया होया मनुख लोगां दे दिलां नू जोड़दा हुंदा है, तोड़दा नहीं आउंदा। तू ते कदम कदम दे उत्ते दिल तोड़े रहे, तू पखंडी है, तू झूठा है, चलाक है, बाहरों कुछ होर पेश करदा है अपने आप नू, अंदरों कुछ होर। हमू मर्द बायद शबद सुख नवर, न शिकमे दिगर दरदा हने दिगर। असी उसनों ही मर्द मनदे हैं, मनुख मनदे हैं, जो जबान दे चे वही दिल दे चे, ਜੋ ਦਿਲ ਦੇ ਚ ਹੈ ਉਹੀ ਜ਼ਬਾਨ ਦੇ ਚ ਹੈ, ਤੇਰੀ ਜ਼ਬਾਨ ਤੇ ਕੁਛ ਹੋਰ ਹੈ, ਤੇਰੇ ਦਿਲ ਦੇ ਚ ਕੁਛ ਹੋਰ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ, ਇਹ ਕੱਚੇ ਨੇ। ਚਲਾਕ ਮਨੁੱਖ ਬਾਹਰੋਂ ਕੁਛ ਹੋਰ ਆਉਂਦਾ ਹੈ, ਅੰਦਰੋਂ ਕੁਛ ਹੋਰ ਆਉਂਦਾ ਹੈ। ਹੁਣ ਮੈਂ ਅਰਜ਼ ਕਰਾਂ, ਚਲਾਕ ਮਨੁੱਖ ਹੋ ਸਕਦਾ ਸੰਸਾਰ ਵਿੱਚ ਬੜੀ ਸਫਲਤਾ ਪ੍ਰਾਪਤ ਕਰ ਲਵੇ, ਲੇਕਿਨ ਧਰਮ ਦੀ ਦੁਨੀਆਂ 'ਚ ਪਛੜ ਜਾਏਗਾ। ਭੋਲਾ ਮਨੁੱਖ ਧਰਮ ਦੀ ਦੁਨੀਆਂ 'ਚ ਬਹੁਤ ਅੱਗੇ ਲੰਘ ਜਾਏਗਾ, ਹੋ ਸਕਦਾ ਸੰਸਾਰ ਵਿੱਚ ਪਛੜ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ। ਭਗਤ ਕਬੀਰ ਕਹਿੰਦੇ ਨੇ, ਚਤਰਾਈ ਨਾ ਚਤਰ ਭੁਜ ਪਾਏ। ਚਤਰਾਈਆਂ ਨਾਲ ਨਹੀਂ ਮਿਲਣਾ, ਚਲਾਕੀਆਂ ਨਾਲ ਨਹੀਂ ਮਿਲਣਾ। ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰ। ਉਤੇ ਭੋਲੇ ਭਾ ਨਾਲ ਮਿਲਦਾ। ਬਾਵਰਾ ਭੋਲਾ ਕਬੀਰ ਕਹਿੰਦੇ ਨੇ, ਐਸਾ ਸ਼ਬਦ ਦਾ ਤੀਰ ਲੱਗਿਆ, ਭੋਲਾ ਹੋ ਗਿਆ, ਅੰਦਰੋਂ ਬਾਹਰੋਂ ਇੱਕ

ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ, ਇਹ ਗਊ ਤੂੰ ਗਊ ਬਣ ਜਾ, ਇਹ ਸ਼ੇਰ ਤੂੰ ਸ਼ੇਰ ਬਣ ਜਾ, ਇਹ ਖੋਤੇ ਤੂੰ ਖੋਤਾ ਬਣ ਜਾ, ਐਸਾ ਕਹਿਣ ਦੀ ਲੋੜ ਨਹੀਂ। ਉਹ ਤਾਂ ਹੈ ਨਹੀਂ ਖੋਤੇ, ਪਰ ਰੋਜ਼ ਕਹਿਣਾ ਪੈਂਦਾ ਬੰਦੇ ਤੂੰ ਬੰਦਾ ਬਣ ਜਾ, ਇਨਸਾਨ ਤੋਂ ਇਨਸਾਨ ਬਣ ਜਾ। ਕਿਉਂ? ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ, ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ, ਗਊ ਗਊ ਦੀ ਤਰ੍ਹਾਂ ਜੀ ਰਹੀ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ। ਫਿਰ ਕਿਸ ਤਰ੍ਹਾਂ ਜੀ ਰਿਹਾ? ਕਰਤੂਤ ਪਸੂ ਕੇ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਬੀਰ ਕਹਿੰਦੇ ਨੇ ਭੋਲਾ ਹੋ ਗਿਆ, ਅੰਦਰੋਂ ਬਾਹਰੋਂ ਇੱਕ ਹੋ ਗਿਆ। ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਕੰਨਾਂ ਤੋਂ ਵੀ ਬਹਿਰਾ ਹੋ ਗਿਆ, ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ, ਫਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ, ਮੈਂ ਗਲਤ ਗੱਲ ਕੰਨ ਦੇ ਚ ਅੰਦਰ ਜਾਣ ਹੀ ਨਹੀਂ ਦਿੰਦਾ। ਦੇਖੋ, ਕੋਈ ਸਾਡੇ ਘਰ ਦੇ ਚ ਕਚਰਾ ਸੁੱਟ ਜਾਏ, ਗੰਦਗੀ ਸੁੱਟ ਜਾਏ, ਅਸੀਂ ਕਵਾਂਗੇ ਅਸੱਭੇ ਮਨੁੱਖ, ਉਹਦੇ ਨਾਲ ਲੜ ਵੀ ਸਕਦੇ ਹਾਂ। ਪਰ ਜੋ ਕੰਨਾਂ ਦੇ ਰਾਹੀਂ ਗੰਦੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ, ਅਸੀਂ ਬੜੇ ਸ਼ੌਕ ਨਾਲ ਸੁਣੀ ਹੈ, ਨਹੀਂ ਫਿਰ ਇਹ ਸਾਵਧਾਨੀ ਨਹੀਂ ਹੈ। ਕਬੀਰ ਕਹਿੰਦੇ ਨੇ ਮੈਂ ਸਾਵਧਾਨ ਹੋ ਗਿਆ, ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ। ਗੱਲ ਖਤਮ। ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰਵਾਨ, ਇਹਨੂੰ ਸਵਾਮੀ ਰਾਮਾਨੰਦ ਨੇ ਬਸੰਤ ਰਾਗ ਦੇ ਸ਼ਬਦ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ, ਧਿਆਨ ਨਾਲ ਸੁਣਨਾ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਪੰਗ। ਮੇਰਾ ਮਨ ਪਿੰਗਲਾ ਹੋ ਗਿਆ, ਪੈਰ ਟੁੱਟ ਗਏ ਨੇ, ਇਹਦੀ ਭਟਕਣਾ ਮਿਟ ਗਈ ਹੈ। ਮੇਰਾ ਚਿੱਤ ਨਾ ਚਲਤ, ਨਹੀਂ ਚੱਲਦਾ। ਪਤਾ ਹੈ ਚੰਚਲ ਦੇ ਅਰਥ ਕੀ ਨੇ? ਚੱਲ ਚੱਲ ਚੱਲ ਚੱਲ, ਹਰ ਵਕਤ ਹੀ ਚੱਲਦਾ ਹੈ, ਤਨ ਬੈਠਾ ਤਾਂ ਵੀ ਮਨ ਚੱਲਦਾ ਹੀ ਰਹਿੰਦਾ, ਚੰਚਲ ਹੈ। ਚੱਲ ਚੱਲ ਚੱਲਦਾ ਚੱਲਦਾ ਚੱਲਦਾ, ਰੁਕਦਾ ਹੀ ਨਹੀਂ, ਕਿਤੇ ਟਿਕਦਾ ਹੀ ਨਹੀਂ। ਸਵਾਮੀ ਰਾਮਾਨੰਦ ਦਾ ਬਸੰਤ ਰਾਗ ਦਾ ਇਹ ਸ਼ਬਦ, ਕਹਿੰਦੇ ਨੇ ਮਨ ਮੇਰਾ ਪਿੰਗਲਾ ਹੋ ਗਿਆ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਭੰਗ। ਇੱਕ ਦਿਵਸ ਮਨ ਭਈ ਉਮੰਗ, ਗਸ ਚੰਦਨ ਚੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਟਿਕੇ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ, ਭਟਕਣਾ ਜਦ ਮਿਟ ਜਾਏ। ਦੋ ਗੱਲਾਂ ਧਾਰਮਿਕ ਜਗਤ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ, ਬਈ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਗਲਤ। ਇੰਝ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿੱਥੋਂ ਸ਼ੁੱਧ ਕਰ ਲਓਗੇ, ਕਿਵੇਂ ਕਰ ਲਓਗੇ? ਫਿਰ ਦੂਜੀ ਗੱਲ ਕਰਦੇ ਨੇ, ਮਨ ਨੂੰ ਇਕਾਗਰ ਕਰਕੇ ਬਾਣੀ ਪੜੋ। ਯਕੀਨ ਜਾਣੋ ਇਹਨਾਂ ਨੂੰ ਮਨ ਦੀ ਸਮਝ ਨਹੀਂ। ਇੰਝ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ। ਪਹਿਲੇ ਕਿੱਥੋਂ ਇਕਾਗਰ ਹੋ ਜਾਏਗਾ? ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ, ਬਿਲਕੁਲ ਗਲਤ। ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ। ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਹੱਦ ਹੋ ਗਈ। ਇੰਝ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ? ਬਿਨਾਂ ਸਤਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ? ਬਿਨ ਵਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮਹਿਲ ਭਰੀ ਜੇ ਜੀ। ਇੱਥੇ ਮਹਿਲਾ ਹੋ ਜਾਏਗਾ ਉਲਟਾ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰਬਾਨ, ਐਸਾ ਬਾਣੀ ਦਾ ਬਾਣ ਲੱਗਿਆ ਪਹਿਰਾਂ ਤੋਂ ਪਿੰਗਲਾ ਹੋ ਗਿਆ, ਭਟਕਣਾ ਮਿਟ ਗਈ। ਇਹਨੂੰ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਝ ਕਹਿ ਲਓ ਟੀਕਾ ਹੀ ਕੀਤਾ ਹੋਵੇਗਾ, ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਣੇ ਹੋਣੇ ਨੇ, ਜਾਂ ਚਲੋ ਉਸਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲਬ ਕਹਿੰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ, ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਅਹਿਸਾਨ ਹੈ, ਮੈਂ ਇਸਦਾ ਅਹਿਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ। ਹੱਦ ਹੋ ਗਈ, ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਅਹਿਸਾਨ, ਸ਼ੁਕਰਾਨਾ ਪਿਆ ਕਰਦਾ। ਅੱਗੇ ਦੱਸਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਹੁਣ ਮੈਂ ਤੇਰੇ ਦਰ ਜੋਗਾ ਰਹਿ ਗਿਆ।

0: ਮੈਂ ਕਿਧਰੇ ਜਾਣ ਜੋਗਾ ਰਿਹਾ ਹੀ ਨਹੀਂ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇਂ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਗੱਲ ਖੁਦਾ ਤੇਰੀ ਸਮਝ ਚ ਆ ਗਈ ਹੈ, ਪਰ ਕੀ ਕਰਾਂ, ਮੈਂ ਬੋਲ ਨਹੀਂ ਸਕਦਾ, ਗੂੰਗਾ ਸਮਝਾ ਨਹੀਂ ਸਕਦਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰ ਤਨ ਰਸ ਆਈਏ ਜਿਉ ਚਾਕ ਗੂੰਗਾ ਮੁਸਕਾਰੇ। ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਹਰ ਦਿਲ ਵਿੱਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ। ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਇਹ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਇਹ ਉਹ ਗੀਤ ਹੈ, ਇਹਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ। ਇਹ ਉਹ ਰਾਗ ਹੈ, ਇਹ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ, ਵਿਸ਼ੇਸ਼ ਸਾਜ਼ ਚਾਹੀਦਾ ਹੈ। ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ, ਪਹਿਲੇ ਦਿਲ ਦੀ ਬਣਤਰ ਬਣਾਉਣੀ ਪੈਂਦੀ ਹੈ, ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ। ਤੋ ਮੈਂ ਅਰਜ਼ ਕਰਾਂ, ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ। ਪਹਿਲਾ, ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਛੋਟ ਕਰ ਜਾਏ, ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਦੂਸਰਾ, ਆਪਣੀ ਅਕਲ ਤੋਂ ਚੋਟ ਖਾ ਲਵੇ, ਬੜਾ ਹੀ ਸਿਆਣਾ ਹੋਵੇ, ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ। ਬਿਮਾਰ ਅਸੀਂ ਵੀ ਦੇਖਦੇ ਹਾਂ, ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜਿਹਦਾ ਨਾਂ ਸਿਧਾਰਥ ਸੀ, ਬਿਮਾਰ ਦੇਖਿਆ, ਬਸ ਦਿਲ ਚੋਟ ਖਾ ਗਿਆ। ਮੁਰਦੇ ਅਸੀਂ ਵੀ ਦੇਖਦੇ ਹਾਂ, ਇੱਕੋ ਦਿਨ ਇੱਕ ਲਾਸ਼ ਦੇਖੀ, ਹਿਰਦਾ ਚੋਟ ਖਾ ਗਿਆ। ਬੁੱਢੇ ਮਨੁੱਖ ਅਸੀਂ ਵੀ ਦੇਖਦੇ ਹਾਂ, ਜ਼ਈਫ ਜ਼ਿਆਦਾ ਉਮਰ ਵਾਲੇ ਅਸੀਂ, 90 ਸਾਲ ਦੇ ਅਸੀਂ ਵੀ ਦੇਖਦੇ ਹਾਂ। ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ, ਸੜਕ ਕ੍ਰੋਸ ਕਰ ਰਿਹਾ ਸੀ, ਲਾਠੀ ਦੇ ਆਸਰੇ ਤੇ, ਦਿਲ ਚੋਟ ਕਰ ਗਿਆ। ਅਕਲ ਇਤਨੀ ਬਾਰੀਕ, ਇਹਨੂੰ ਕਹਿੰਦੇ ਹਿੰਦੀ ਸੰਵੇਦਨਾ, ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਹੈ, ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਵਿੱਚ ਮਹਿਸੂਸ ਕਰਦਾ, ਸੰਵੇਦਨਾ। ਅਸੀਂ ਵੀ ਦੇਖਦੇ ਹਾਂ ਬੁੱਢਿਆਂ ਨੂੰ, ਅਸੀਂ ਵੀ ਦੇਖਦੇ ਹਾਂ ਬਿਮਾਰਾਂ ਨੂੰ, ਖੁਦ ਵੀ ਬਿਮਾਰ ਹੁੰਦੇ ਹਾਂ, ਅਸੀਂ ਵੀ ਮੁਰਦਿਆਂ ਨੂੰ ਦੇਖਿਆ ਹੋਵੇਗਾ, ਇੱਕੋ ਹੀ ਦਫਾ ਦੇਖ ਕੇ ਚੋਟ ਲੱਗ ਗਈ। ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ, ਤੋ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ, ਨਿਰਾਸ਼ ਹੋ ਜਾਂਦਾ। ਤੀਸਰਾ, ਸੰਸਾਰ ਤੋਂ ਕੋਈ ਚੋਟ ਲੱਗ ਜਾਏ, ਬਹੁਤ ਵੱਡਾ ਧਨਾੜ ਸੀ, ਦਿਵਾਲੀਆ ਹੋ ਗਿਆ, ਬੜੀ ਇੱਜ਼ਤ ਮਾਣ ਮਰਿਆਦਾ ਸੀ, ਸਰੇਆਮ ਬੇਇੱਜ਼ਤੀ ਹੋ ਗਈ ਹੈ, ਬੜੀ ਪਦ ਪ੍ਰਤਿਸ਼ਠਾ ਸੀ, ਸ਼ਕਤੀ ਸੀ, ਕੁਛ ਵੀ ਨਹੀਂ ਰਿਹਾ। ਐਸੀ ਹਾਲਤ ਵਿੱਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ। ਉਦਾਸ ਹੋਣ ਦੇ, ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ। ਪ੍ਰਥਮ, ਗੁਰੂ ਦਾ ਸ਼ਬਦ ਚੋਟ ਕਰ ਜਾ, ਸਤਸੰਗੀ ਹੋਵੇ, ਸਰੋਤਾ ਹੋਵੇ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪ ਵਿੱਚ ਚੋਟ ਕਰ ਜਾਏ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ, ਉਦਾਸ ਨਹੀਂ, ਇਹ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਚੋਟ ਕੀਤੀ ਹੋਵੇ। ਦੂਸਰਾ, ਇਹ ਕੋਈ ਇਤਨਾ ਅਕਲਮੰਦ ਵੀ ਨਹੀਂ, ਗੁਸਤਾਖੀ ਮਾਫ, ਕਿ ਇਹਨੂੰ ਆਪਣੀ ਅਕਲ ਹੀ ਚੋਟ ਕਰ ਜਾਏ। ਤੀਸਰਾ, ਅਜੇ ਸੰਸਾਰ ਤੋਂ ਵੀ ਇਸ ਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ, ਨਹੀਂ ਤੇ ਮਨੁੱਖ ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਪ੍ਰਥਮ, ਸਤਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਚੋਟ ਕਰ ਗਿਆ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। अकल तो चोट खा के उदास हो गया, निराश हो गया। अकल इतनी महान, संसार छोटा हो गया, कुछ भी नहीं, कुछ भी नहीं, कुछ भी नहीं। चलो ये संबंधित मैं कुछ बोल थोड़े सामने रखा। जैसे महाराज कहते ने आवन जान एक खेल बनाया, अज्ञाकारी की नहीं माया। बहुत महान बारीक बीन मनुख नो सब तमाशा प्रतीत होता, खेल कुछ भी नहीं। कितने लहरां बन रही ने, मिट रही ने, बन रही ने, मिट रही ने, संसार बन रहा है, मिट रहा है, मनुख जम रहे ने, मर रहे ने, जीव जम रहे ने, मर रहे ने, तमाशा खेल। अकल महान होवे मनुख छेती उदास हो जाएगा, निराश हो जाएगा, अकल तो चोट खा के। इस संबंध च भी मैं गालिब दी एक नजम थोड़े सामने रखा। वो कहिंदा बाजीचा है इतफाल है दुनिया मेरे आगे, सारी दुनिया की ये बच्चियां दा तमाशा, बच्चियां दे खिडौने और कुछ भी नहीं है, कुछ भी नहीं। तिफल बच्चे नू कहिंदे ने, इतफाल बच्चियां दी जमा बहुवचन। बाजीचा है इतफाल है दुनिया मेरे आगे, सारी दुनिया की है छोटे बच्चियां दा तमाशा, खिडौणियां दी खेल। बाजीचा है इतफाल है दुनिया मेरे आगे, होता है शबो रोज तमाशा मेरे आगे। दिन रात बच्चियां दा तमाशा हो रहा है, सवेरे खा लिया, शामी खा लिया, फिर सौ गया, फिर दूजे दिन फिर वही कुछ कीता है जो कुछ रोज करते हैं। सब कुछ रिपीट हो रहा है, रिपीटेशन चल रही है, पुनरुक्ति चल रही है। एक खेल है औरंग सुलेमा मेरे नजदीक, तख्ते सुलेमा ने सिंघासन जिदे लई दुनिया कितने पापड़ बेलदी है। कोई पिंड दा चौधरी बनना चाहता है, कोई एमएलए बनना चाहता है, कोई एमपी बनना चाहता है, कोई मिनिस्टर बनना, कितने पापड़ लोकी बेलते हैं। कहिंदे बच्चियां दा तमाशा कुछ भी नहीं, कुछ भी नहीं। एक खेल है औरंग, औरंग तख्त नू कहिंदे ने, वड्डा तख्त उनू औरंग कहिंदे ने, ए छोटा तख्त इनू मसनद कहिंदे ने, मसनद। गुरु अमरदास जी महाराज ने 22 प्रचारकों नू ए मसनद बख्शिश कीती सी, मंजियां बख्शिश कीतियां सन। पंजाबी च असीं उन्हां नू मसंद कहिंदे आ, फारसी दा लफ्ज है शुद्ध मसनद, यह मसनद है जिसते धन गुरु ग्रंथ साहब का प्रकाश है। इनू फारसी दे औरंग कहिंदे ने, वड्डा तख्त जिसते बादशाह बैठे औरंग, छोटा तख्त जिसते अहलकार बैठन मसनद। शाहजहां का लड़का मयोदीन प्यो नू जेल विच पा के ते तीन भरावां नू मार के जिस दिन सिंघासन ते बैठा है, उन्हें अपना तखल्लुस रखिया औरंगजेब। नाम वैसे उसका मयोदीन से, शायद आपनू पता होवे आदकाल तो कवि लोग, गुणी लोग, दार्शनिक, फिलोसफर, राजे महाराजे बादशाह अपना तखल्लुस रखते रहे, रखते रहे। तखल्लुस का मतलब है खास नाम, हिंदी च कहते हैं उपनाम, कोई उपमा है, गुणात्मक नाम, कोई गुण ने तो गुणात्मक नाम रखे, तखल्लुस रखे। जैसे हुमायूं का लड़का जलालुद्दीन जिस दिन सिंघासन पर बैठा है, उन्हें अपना तखल्लुस रखिया अकबर। अकबर का मतलब है सब तो वड्डा, ताई मुसलमान कहते हैं अल्लाहू अकबर, अल्लाह ही सब तो वड्डा है। पर जलालुद्दीन ने अपना लकब रखिया जलालुद्दीन अकबर, जलालुद्दीन ही सब तो वड्डा है। एक अकबर उसका तखल्लुस है। अकबर का लड़का शाहजादा सलीम जो जोधां बाई की कुख तो पैदा हुई सी, ते जोधां बाई राजा मान सिंह वालिए जयपुर की भैन से, ये राजपूत अपने धी भैणा दे डोले मुगलों नू देण लग पए सन, जिहदी अगां चल के धन गुरु गोबिंद सिंह जी महाराज ने मुखालफत की। राजा मान सिंह की भैन जोधां बाई बेगम से अकबर दे, इहदी कुख तो पैदा होया शाहजादा सलीम। वड्डा होके जिस दिन सिंघासन ते बैठा है इन्हें अपना तखल्लुस रखिया जहांगीर। जहांगीर का मतलब है सारा जहान मेरी पकड़ दे च, मेरी मुट्ठी च, जहांगीर। इसने गुरु अर्जन देव जी ने शहीद किया। कल गुरुपुरब तुसी मनाना है। इसने ही तरह तरह के तसइये ताए, इसने ही बहुत वड्डा जुलम किया। दोगला से जोधा बाई का लड़का से, अकबर का लड़का से, तखल्लुस रखिया जहांगीर। जहांगीर का लड़का शाहजादा खुर्रम वक्त पाके जब सिंघासन ते बैठा है, तखत ते बैठा है, फिर इन्हें अपना तखल्लुस रखिया शाहे जहां। शाहजहां सारी दुनिया का बादशाह, निरा हिंदुस्तान का नहीं। ते शाहजहां का लड़का मुइनुद्दीन जिस दिन सिंघासन ते बैठा है इन्हें अपना तखल्लुस रखिया औरंगजेब। औरंग कहते ने तखत नूं वड्डा तखत, जेब कहते ने शिंगार नूं। औरंगजेब तखत का शिंगार, तखत की शोभा, तखत की माण मर्यादा, यह उसने अपना तखल्लुस रखिया। धन गुरु गोबिंद सिंह जी महाराज की जरूरत जफरनामे दे राही लिखते ने औरंगजेब नूं, न जेबन तुरा नाम औरंगजेब, के औरंगजेब न बायद फरेब, ऐ मुइनुद्दीन ये नाम तेनू शोभा नहीं देता, तू औरंगजेब नहीं है। तेरे जैसा बंदा जब तख्त पे बैठता है तख्त बदनाम हो जाता है, तख्त भ्रष्ट हो जाता है, तख्त मैला हो जाता है, तू औरंगजेब नहीं है। जुर्रत धन गुरु गोबिंद सिंह जी मार, तू रा तर्क ताजी ब मकरो रया, मरा चारा साजी ब सिद को सफा, न जेबत तो रा नाम औरंगजेब, के औरंगजेब न बायद फरेब। महाफरेबी है, तो झूठा है, चड़ाक है। हमू मर्द बायद शबद सुखनवर, न शिकमे दिगर दर दहाने दिगर, तेरी जबान ते कुछ होर है, तेरे दिल दे कुछ होर है। तू ते मनुख ही नहीं है, तू ते इंसान ही नहीं है। धन गुरु गोबिंद सिंह जी महाराज दी ये जुर्रत उसनु जो है ऐसा आख है। औरंग वड्डा तख्त, छोटा उनू मसनद कहते हैं, पंजाबी शब्द बन गया मसंद। जिन्हां नूं गुरु अमरदास जी महाराज ने मसनद बख्शी सी, मंजी बख्शी सी, तखत बख्शिया सी, इन्हां दी पूजा प्रतिष्ठा इतनी होई, संगत ने मान सन्मान इतना दिता, इन्हां कोल हजम ना होया। इन्हां ने खुद गुरु होण दा नारा लाया और भ्रष्ट हो गए। गुरु गोबिंद सिंह जी महाराज नूं अगां चल के ये मसंद प्रथा खत्म करनी पई। हुण मसंद दा ते मतलब है जिन्हों तखत मिलिया है, लेकिन सिख जगत दे च अज गाल बन गई, किसी नूं गाल कढ़नी होवे ते कह दिता जांदा है मसंद है, निरा ही मसंद है। लेकिन मसंद दा मतलब है छोटा तखत जिससे बैठे हैं, ये छोटा तखत गुरु अमरदास जी महाराज ने तखत प्रचारकां दे लई बनवाए सन, वे संगत दे उच्ची थां ते बैठ के गुरबाणी की व्याख्या करन, गुरबाणी सुनाण, ताकि संगतां नूं दिखाई देन, संगत नूं ये देख सकन, संबोधन कर सकन, ते विचार दा, ज्ञान दा, गुरबाणी दा सन्मान होवे, सत्कार होवे। ये गुरु अमरदास जी महाराज ने प्रथा जो है चलाई सी। खैर मुख्तसर जो है मैं अर्ज करा। गालिब कहिंदा एक खेल है औरंग सुलेमा मेरे नजदीक, ये औरंग ये बादशाह दा तख्त बच्चियां दा तमाशा है, कुछ भी नहीं, कुछ भी नहीं। एक खेल है औरंग सुलेमा मेरे नजदीक, एक बात है अजाज मसीहा मेरे आगे, हजरत ईसा दे मौजजे। कथावां ने कि हजरत ईसा जिस बीमार दे सिर ते हथ रख देंदे सन वो तंदुरुस्त हो जांदा सी। इतिहास है अंधे दे सिर ते हथ रखिया उनू अखां मिल गईयां, और यह भी इतिहास है मुर्दे दे सिर ते हथ रखिया वो जिंदा हो गया। गालिब चोट करदा है, मुर्दे दे सिर ते हथ रखिया जिंदा हो गया, तो क्या वह फिर नहीं मरिया? जे फिर मर गया तो हजरत ईसा भी बच्चों के तमाशे करता रहा। मैं ये नाल भी सहमत नहीं, कुछ भी नहीं, रिदियां सिदियां भी कुछ नहीं। सिद्ध होवा सिद्ध लाई, रिद आखा आओ, गुपत प्रगट होए बैसा लोक राखे पाओ, मत देख भूला विसरे तेरा चित ना आवे ना। इतनी वड्डी अकल है कि रिद्धि सिद्धि तो भी प्रभावित नहीं, ਵਿਧੀਆਂ ਸਿੱਧੀਆਂ ਜਿਨ੍ਹਾਂ ਕੋਲ ਕੁਛ ਵੀ ਨਹੀਂ, ਨਾ ਪੀਰ ਸਾਈਂ ਕੋਲ, ਨਾ ਸੈਯਦ ਕੋਲ, ਨਾ ਪੰਡਿਤ ਮਹਾਰਾਜ ਕੋਲ, ਸਿੱਖ ਧੱਕੇ ਪੈ ਖਾਂਦੇ ਨੇ ਉਹਨਾਂ ਕੋਲ। ਇਹ ਪੰਡਿਤ ਮਹਾਰਾਜ, ਇਹ ਪੀਰ ਸਾਈਂ, ਇਹ ਸੈਯਦ ਸਾਹਿਬ ਦੋ ਦਿਨਾਂ 'ਚ ਸਾਡੇ ਮਸਲੇ ਹੱਲ ਕਰ ਦੇਣਗੇ। ਉਂਝ ਗੁਰਦੁਆਰੇ ਆਉਣਗੇ, ਕਥਾ ਕੀਰਤਨ ਸੁਣਨਗੇ, ਮੱਥਾ ਟੇਕਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਉਂਝ ਤਾਂ ਅੱਗੇ ਤਵੀਜ਼ਾਂ ਦੇ ਚੱਕਰਾਂ 'ਚ ਪਏ ਨੇ, ਤਮਾਮ ਪੰਜਾਬੀ ਦੇ ਅਖਬਾਰ ਭਰੇ ਪਏ ਨੇ ਸਾਰੇ। ਇਹ ਇੰਗਲਿਸ਼ ਦੇ ਅਖਬਾਰਾਂ 'ਚ ਵੀ ਨਹੀਂ ਹੈ, ਇਹ ਉਰਦੂ ਦੇ ਅਖਬਾਰਾਂ 'ਚ ਵੀ ਨਹੀਂ ਹੈ। ਤਿੰਨ ਅਖਬਾਰ ਉਰਦੂ ਦੇ ਇੰਗਲੈਂਡ ਦੇ 'ਚ ਨਿਕਲਦੇ ਨੇ, ਜੰਗ ਨਿਕਲਦਾ, ਨੇਸ਼ਨ ਨਿਕਲਦਾ ਔਰ ਸਿਆਸਤ ਨਿਕਲਦਾ। ਮੈਂ ਤਿੰਨਾਂ 'ਚ ਨਹੀਂ ਦੇਖਿਆ, ਨਾ ਇਹ ਪੀਰ ਸਾਈਂ ਦੇਖਿਆ, ਨਾ ਇਹ ਸੈਯਦ ਸਾਹਿਬ ਦੇਖਿਆ, ਨਾ ਇਹ ਪੰਡਿਤ ਮਹਾਰਾਜ ਦੇਖਿਆ। ਸਭ ਪੰਜਾਬੀ ਦੇ ਅਖਬਾਰਾਂ 'ਤੇ ਛਾਏ ਹੋਏ ਨੇ। ਕਿਉਂ? ਸਭ ਸਿੱਖ ਜਾਂਦੇ ਨੇ, ਸਭ ਸਿੱਖ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਪਖੰਡ ਹੈ, ਜਾਂਦੇ ਉਹਨਾਂ ਕੋਲ। ਮੈਂ ਗੁਰੂ ਨਾਨਕ ਦੇਵ ਜੀ ਦੇ ਦੋ ਬੋਲ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਫਿਰ ਅੱਗੇ ਚੱਲਾਂ ਤੇ ਸਮਾਪਤੀ ਕਰਾਂ। ਸਮਾ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਹਮੇਸ਼ਾ ਚੇਤੇ ਰੱਖਣਾ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਚ ਹਾਥ ਹੈ। ਇਹ ਮੇਰੇ ਭਰਾ ਭਾਈ ਕਰਕੇ ਸੰਬੋਧਨ ਕਰਦੇ, ਮਤਾਂ ਕਿਧਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ 'ਚ ਵੀ ਕੋਈ ਸ਼ਕਤੀ ਹੈ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਚ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਕੁਛ ਵੀ ਹਰੀ ਤੋਂ ਬਿਨਾਂ ਪ੍ਰਾਪਤ ਨਹੀਂ ਆਉਂਦਾ, ਨਾ ਵਰ ਨਾ ਸਰਾਪ, ਨਾ ਸੁੱਖ ਨਾ ਦੁੱਖ, ਜੋ ਕੁਛ ਵੀ ਆਉਂਦਾ ਹੈ ਕਰਮਾਂ ਅਨੁਸਾਰ, ਸਭ ਪਰਮਾਤਮਾ ਤੋਂ ਆਉਂਦਾ ਹੈ, ਕਿਸੇ ਤੋਂ ਕੁਛ ਨਹੀਂ ਆਉਂਦਾ। ਸਭ ਝੂਠ ਹੈ, ਸਭ ਪਖੰਡ ਹੈ। ਪਰ ਮੈਂ ਇੱਕ ਦਫ਼ਾ ਅਰਜ਼ ਕਰਦਿਆਂ, ਇੱਕ ਤੰਦਰੁਸਤ ਬੰਦੇ ਨੂੰ ਵੀ ਪੰਜ ਚਾਰ ਡਾਕਟਰ ਕਹਿ ਦੇਣ ਤੈਨੂੰ ਇਹ ਰੋਗ ਹੈ, ਤੈਨੂੰ ਇੱਕ ਰੋਗ ਹੈ, ਉਹਦਾ ਮਨ ਤੇ ਪਕੜ ਲੇਗਾ। ਇਹ ਧਾਗੇ ਤਵੀਜ਼ ਜਾਦੂ ਟੋਣੇ ਕਰਨ ਵਾਲੇ ਪਹਿਲੇ ਕਹਿੰਦੇ ਨੇ ਤੈਨੂੰ ਕੁਝ ਹੈ, ਇਹ ਗੱਲ ਹੈ ਤੇਰੇ ਨਾਲ, ਇਹ ਘਟਨਾ ਘਟਣੀ ਹੈ, ਫਿਰ ਕਹਿਣਗੇ ਆਪਾਂ ਦੂਰ ਕਰਾਂਗੇ। ਧੰਦਾ ਔਰ ਜਿੰਨੇ ਚਿਰ ਤੱਕ ਮਨੁੱਖ ਵਹਿਮ ਪਵਾਦ ਦੇ ਚੱਕਰ 'ਚ ਪਿਆ ਹੋਇਆ ਹੈ, ਸਮਝ ਜ਼ਿਆਦਾ ਨਹੀਂ ਹੈ, ਉਹ ਇਹਨਾਂ ਚੱਕਰਾਂ 'ਚ ਪਏਗਾ। ਗਾਲਬ ਕਹਿੰਦਾ ਹੈ ਐ ਈਸਾ, ਇਹ ਜੋ ਤੂੰ ਅੰਧੇ ਨੂੰ ਅੱਖਾਂ ਦੇ ਦਿੱਤੀਆਂ, ਬਿਮਾਰ ਨੂੰ ਤੰਦਰੁਸਤ ਕਰ ਦਿੱਤਾ, ਮੁਰਦੇ ਨੂੰ ਜ਼ਿੰਦਾ ਕਰ ਦਿੱਤਾ, ਮੈਂ ਤੇਰੀ ਇਸ ਸਿੱਧੀ ਤੋਂ ਵੀ ਪ੍ਰਭਾਵਿਤ ਨਹੀਂ। ਇਹ ਵੀ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ। ਜਿਸ ਨੂੰ ਤੂੰ ਜ਼ਿੰਦਾ ਕੀਤਾ ਉਹ ਫਿਰ ਨਹੀਂ ਮਰਿਆ, ਤੇ ਜੇ ਫਿਰ ਮਰ ਗਿਆ ਤੇ ਬੱਚਿਆਂ ਦੇ ਤਮਾਸ਼ੇ ਤੂੰ ਵੀ ਕਰਦਾ ਰਿਹਾ, ਐਵੇਂ ਖੇਡਾਂ ਖੇਡਦਾ ਰਿਹਾ ਬੱਚਿਆਂ ਦੇ ਖਿਡੌਣਿਆਂ ਦੇ ਨਾਲ, ਸਿੱਧੀ ਸਿੱਧੀ ਖਿਡੌਣਾ। ਅਕਲ ਮਹਾਨ ਹੋਵੇ, ਮਨੁੱਖ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ, ਅਕਲ ਚੋਟ ਕਰ ਜਾਂਦੀ ਹੈ, ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ, ਉਦਾਸ ਹੋ ਜਾਂਦਾ, ਜਾਂ ਫਿਰ ਸੰਸਾਰ ਚੋਟ ਕਰ ਜਾਏ, ਬਹੁਤ ਵੱਡੀ ਚੋਟ ਕਰ ਜਾਏ। ਬੜਾ ਧਨਾੜ ਸੀ, ਦਿਵਾਲੀਆ ਹੋ ਗਏ, ਬੜਾ ਸਮਰੱਥ ਸੀ, ਬੜਾ ਕਮਜ਼ੋਰ ਹੋ ਗਏ, ਬੜੀ ਮਾਨ ਪ੍ਰਤਿਸ਼ਠਾ ਸੀ, ਬੜੀ ਬੇਇੱਜ਼ਤੀ ਹੋ ਗਈ, ਸਰੇਆਮ ਪਗ ਲੈ ਗਈ। ਚੋਟ ਖਾ ਕੇ ਮਨੁੱਖ ਨਿਰਾਸ਼ ਹੋ ਸਕਦਾ, ਉਦਾਸ ਹੋ ਸਕਦਾ। ਹੁਣ ਧਿਆਨ ਨਾਲ ਸੁਣਨਾ, ਸਮਾਪਤੀ ਕਰਾਂ। ਨਿਰਾਸ਼ ਮਨੁੱਖ, ਉਦਾਸ ਮਨੁੱਖ ਤਿੰਨ ਤਰ੍ਹਾਂ ਦਾ ਫੈਸਲਾ ਕਰ ਸਕਦਾ। ਉਦਾਸ ਤੇ ਨਿਰਾਸ਼ ਵੀ ਤਿੰਨ ਕਾਰਨਾਂ ਕਰਕੇ ਹੋਵੇਗਾ, ਸ਼ਬਦ ਚੋਟ ਕਰ ਜਾਏ, ਆਪਣੀ ਅਕਲ ਚੋਟ ਕਰ ਜਾਏ, ਜਾਂ ਸੰਸਾਰ ਤੋਂ ਕੋਈ ਚੋਟ ਖਾ ਜਾਏ। ਚੋਟ ਖਾਦਾ ਹੋਇਆ ਮਨੁੱਖ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਨਿਰਾਸ਼ ਤੇ ਉਦਾਸ ਫਿਰ ਤਿੰਨ ਤਰ੍ਹਾਂ ਦਾ ਫੈਸਲਾ ਕਰੇਗਾ। ਇਹਨੂੰ ਅਧਿਆਤਮੀ ਪੁਰਸ਼ ਇੰਝ ਕਹਿੰਦੇ ਨੇ, ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮਿਰਤੀ। ਖੁਦ ਨੂੰ ਬਦਲਣਾ, ਖੁਦ ਨੂੰ ਖਤਮ ਕਰਨਾ, ਖੁਦ ਨੂੰ ਬੁਲਾਉਣਾ, ਇਹਨਾਂ ਤਿੰਨਾਂ 'ਚ ਇੱਕ ਕੰਮ ਜ਼ਰੂਰ ਕਰੇਗਾ। ਆਤਮ ਕ੍ਰਾਂਤੀ, ਸ਼ਬਦ ਤੋਂ ਜਿਸਨੇ ਚੋਟ ਖਾਧੀ ਹੈ, ਆਤਮ ਕ੍ਰਾਂਤੀ, ਖੁਦ ਨੂੰ ਬਦਲੇਗਾ, ਕਹੇਗਾ ਐ ਗੁਰੂ, ਅੱਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਹਾ, ਹੁਣ ਤੇਰੇ ਢੰਗ ਨਾਲ ਜੀਵਾਂ। ਅੱਜ ਤੱਕ ਮੈਂ ਆਪਣੇ ਢੰਗ ਨਾਲ ਖਾਂਦਾ ਪੀਂਦਾ ਰਿਹਾ, ਹੁਣ ਜੋ ਕੁਛ ਤੂੰ ਕਹਿੰਦਾ ਮੈਂ ਉਸ ਤਰੀਕੇ ਨਾਲ ਚਲਾਂ। ਹੁਣ ਮੈਂ ਆਪਣਾ ਰਹਿਣ ਸਹਿਣ, ਆਪਣੀ ਤਰਜ਼ੇ ਜ਼ਿੰਦਗੀ ਐ ਗੁਰੂ ਤੇਰੇ ਮੁਤਾਬਕ ਕਰਾਂਗਾ, ਜੋ ਤੂੰ ਕਹਿੰਦਾ। ਇਹਨੂੰ ਕਹਿੰਦੇ ਨੇ ਆਤਮ ਕ੍ਰਾਂਤੀ, ਖੁਦ ਨੂੰ ਬਦਲਣਾ। ਆਤਮ ਹੱਤਿਆ, ਸੁਸਾਈਡ ਕਰਨਾ, ਖੁਦ ਨੂੰ ਖਤਮ ਕਰਨਾ। ਨਿਰਾਸ਼ ਹੋ ਗਿਆ, ਬਿਲਕੁਲ ਉਦਾਸ ਹੋ ਗਿਆ, हो सकता है सुसाइड कर लवे। सारी दुनिया च खुदकशी मौजूद है, इस देश च सब तो ज्यादा है। ये भी मैं अर्ज कर दिया, आंकड़े जिहड़े मैं पढ़े ने दिनवान, एक मैगजीन है भारत दे च निकलदी मंथली, उहदे च आंकड़े पढ़ के मैं दंग रह गया। सब तो शक्ति संपन्न देश अमेरिका, पर बाकी मुल्कां दे हिसाब नाल सब तो ज्यादा सुसाइड करन वाले लोग इत्थे ने, खुदकशी इत्थे करदे ने, और सब तो ज्यादा पागल भी इत्थे। गुस्ताखी माफ, क्षमा दी याचना। आत्म क्रांति करेगा या आत्म हत्या करेगा या आत्म विस्मृति करेगा, खुद नू भुलाण की कोशिश करेगा, दिन रात शराब के नशे जी रहेगा, ड्रग्स खाएगा, अपने आप नू भुलाएगा, चेते कुछ भी ना आए। क्यों चेते आएगा? तो निराश है, उदास है, उदासी च किस तरह रवे? सब कुछ तो निराश है, किस तरह रवे? निराश होया मनुख, उदास होया मनुख, या तो आत्म क्रांति करेगा, खुद नू बदलेगा, या आत्म हत्या करेगा, खुद नू खत्म करेगा, या आत्म विस्मृति करेगा, खुद नू भुलाएगा। शब्द तो जिसनों चोट लगी है सत्संग दे, ये आत्महत्या नहीं करेगा, ये आत्म विस्मृति भी नहीं करेगा, ये आत्म क्रांति करेगा। ऐ गुरु, अज तक मैं अपने ढंग नाल जीवदा रहा, हुण मैं तेरे ढंग नाल जीवांगा। अज तक जिसने इस तरह का फैसला नहीं किया, शब्द ने अजे चोट नहीं की थी उसनों, ये भी मैच करते हैं। उदास ते निराश अपनी अकल तो होया है, या संसार तो चोट खा के होया है, तो सही फैसला करने की थां ते गलत फैसला भी कर सकता है। किसी किसी ने सही फैसला भी किया, आत्म क्रांति में कल जिक्र करांगा, उन्हें खुद नू बदले है, लेकिन ऐसा भी आंदा है खुद नू भुलाने की कोशिश करेगा, दिन रात नशे च होना, या सुसाइड करेगा, आत्महत्या करेगा, खुदकशी करेगा। जिन्हें आत्म क्रांति की नहीं सोची, जिन्हें आत्महत्या की नहीं सोची, जिन्हें आत्म विस्मृति की नहीं सोची, अजे इसनों चोट नहीं लगी, अजे ना निराश होया ना उदास होया। बाकी का खुलासा मैं थोड़े सामने कल करांगा, समय की उलंघना ना करा। दरबार साहब के आए हुए महान कीर्तनी है, बहुत सुंदर कीर्तन करते हैं, रब्बी रस बनता है, आप समय सिर आया करो।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਤਾਂ ਗੁਰੂ ਰਾਮਦਾਸ ਸਰੋਵਰ ਦੀ ਸੇਵਾ ਹੋਈ। ਸੰਗਤ ਬੜੀ ਦੂਰ ਦੂਰ ਤੋਂ ਆਈ। ਗੁਰੂ ਰਾਮਦਾਸ ਆਪ ਸਰੋਵਰ ਦੀ ਸੇਵਾ ਕਰਾ ਰਹੇ। ਪਿਆਰਿਓ, ਜਿਸ ਸਰੋਵਰ ਤੁਸੀਂ ਇਸ਼ਨਾਨ ਕਰਦੇ ਹੋ, ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ ਰਾਮਦਾਸ ਜੀ ਨੇ ਵੀ ਕੱਢੀ। ਕਦੇ ਉਹਨੂੰ ਫੀਲ ਕਰੋ, ਮਹਿਸੂਸ ਕਰੋ। ਜਿਹਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ, ਜਿਹਨੂੰ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਭੋਖਣ ਪਰਨ, ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ। ਸੱਜਣ ਇੱਕ ਆ ਗਿਆ, ਇਤਿਹਾਸ ਹੋਈ ਹੈ। ਉਹ ਜਿਸ ਕੰਮ ਨੂੰ ਹੱਥ ਪਾਉਂਦਾ ਕੰਮ ਸਿਰੇ ਨਹੀਂ ਲੱਗਦਾ। ਚਿੰਤਾ ਨੇ ਖਾ ਲਿਆ, ਮੇਰੇ ਬੱਚਿਆਂ ਦੀ ਰੋਜ਼ੀ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਕਿਸੇ ਨੇ ਕਿਹਾ, ਚਲਾ ਜਾ ਮਾਝੇ ਦੀ ਧੁਨੀ ਚ, ਮਾਝੇ ਦੀ ਧਰਤੀ ਤੇ ਇੱਕ ਤੀਰਥ ਬਣਦਾ ਪਿਆ, ਬਹੁਤ ਹਜੂਮ। ਹਜੂਮ ਦਾ ਅਰਥ ਇੱਥੇ ਭੀੜ ਨਾ ਕਰਿਓ, ਹਜੂਮ ਦਾ ਅਰਥ ਇਕੱਠ, ਬਹੁਤ ਇਕੱਠ ਹੁੰਦਾ ਉੱਥੇ। ਤੂੰ ਉੱਥੇ ਪਹੁੰਚ ਜਾ, ਕੋਈ ਕੰਮ ਕਾਰ ਕਰ ਲਈ। ਜਿਸ ਥਾਂ ਤੇ ਤੁਸੀਂ ਸਰੋਵਰ ਚ ਅਸੀਂ ਇਸ਼ਨਾਨ ਕਰਨੇ ਆ, ਇਹ ਸਰੋਵਰ ਦੀ ਪਟਾਈ ਇਹਦੇ ਕੰਢੇ ਤੇ ਥੋੜੀ ਜੀ ਦੂਰ, ਉਹ ਸੱਜਣ ਕੁਝ ਮਾਇਆ ਲਿਆ ਕੇ ਆਪਣੀ ਛਾਬੜੀ ਲਾ ਕੇ ਬੈਠ ਗਿਆ। ਮੇਰਾ ਇਸ਼ਾਰਾ ਭਾਈ ਸੋਮੇ ਸ਼ਾਹ ਵੱਲ, ਛਾਬੜੀ ਲਾ ਕੇ ਬੈਠ ਗਿਆ। ਵਟਕ ਹੋ ਗਈ ਸੋਹਣੀ, ਬੜਾ ਖੁਸ਼ ਹੋਇਆ। ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਲੰਘੇ, ਸਿੱਖ ਸੰਗਤਾਂ ਨਾਲ ਸਨ, ਤੇ ਉਹਨੇ ਪੁੱਛ ਲਿਆ ਕਿਸੇ ਨੂੰ, ਇਹ ਕੌਣ? ਉਹਨਾਂ ਕਹਿ, ਇਹ ਸਤਿਗੁਰੂ ਗੁਰੂ ਰਾਮਦਾਸ ਜਿਹੜੇ ਇਸ ਤੀਰਥ ਦਾ ਨਿਰਮਾਣ ਕਰ ਰਹੇ। ਉਹਨੂੰ ਤੀਰਥ ਸ਼ਬਦ ਸੁਣ ਕੇ ਨਾ ਵੰਚਲਿਤ ਹੋ ਜਾਇਓ, ਵੀ ਇਹ ਤੀਰਥ ਕਹਿੰਦਾ ਤਾਂ ਤੀਰਥ ਦਾ ਕਿਰਿਆ ਅਰਥ ਪਵਿੱਤਰ ਹੁੰਦਾ। ਅਸੀਂ ਤਾਂ ਲੜੀ ਜਾਂਦੇ ਸ਼ਬਦਾਂ ਪਿੱਛੇ, ਸ਼ਬਦਾਂ ਦੇ ਅਰਥਾਂ ਦਾ ਪਤਾ ਵੀ ਨਹੀਂ ਹੁੰਦਾ। ਤੀਰਥ ਦਾ ਅਰਥ ਪਵਿੱਤਰ। ਉਹ ਕਹਿਣ ਲੱਗੇ ਜਿਹੜੇ ਰਚਦੇ ਨੇ, ਅੱਗੇ ਵੱਧ ਕੇ ਮੱਥਾ ਟੇਕ ਬੈਠਾ ਜੀ, ਕੋਈ ਇਹ ਨਹੀਂ ਮੈਂ ਨਾਮ ਲੈਣਾ ਆ, ਮੈਂ ਬੰਦਗੀ ਲੈਣੀ, ਸਿਮਰਨ। ਮੱਥਾ ਗੁਰੂ ਦੇ ਚਰਨਾਂ ਨੂੰ ਛੋ ਗਿਆ, ਮੱਥਾ ਟੇਕਿਆ। ਸਤਿਗੁਰੂ ਪੁੱਛਦੇ ਆ, ਕੌਣ ਭਾਈ ਤੂੰ ਪਹਿਲੀ ਨੀ ਵੇਖਿਆ, ਕਿਵੇਂ ਆਇਆ? ਕਹਿੰਦਾ, ਮਹਾਰਾਜ ਉਹ ਛਾਬੜੀ ਮੈਂ ਲਾਈ ਸੀ ਜੀ, ਉਹ ਦੇਖੋ। ਸਤਿਗੁਰੂ ਕਹਿੰਦੇ, ਵੇਚਣ ਆਇਆ ਕੁਛ? ਕਹਿੰਦਾ, ਹਾਂ ਵੇਚਿਆ। ਕਿੰਨੇ ਪੈਸੇ ਹੋਏ? ਚਲੋ ਇਹ ਸਾਰੇ ਕੋਈ ਵਧਾ ਚੜਾ ਕੇ ਡੇਢ ਦਸ ਦਾ ਕੋਈ ਰੁਪਈਆ ਜੋ ਵੀ ਗਏ। ਉਹਨੇ ਕਿਹਾ, ਮਹਾਰਾਜ ਇੰਨੀ ਵਟਕ ਹੋਈ? ਸਤਿਗੁਰੂ ਕਹਿੰਦੇ, ਨੇ ਇੱਕ ਇੱਕ ਪੈਸੇ ਦੀ ਲੋੜ ਹੈ, ਇੱਥੇ ਲਿਆ ਜਿੰਨੀ ਤੈਨੂੰ ਵਟਕ ਹੋਈ ਏ, ਇਹ ਮਜ਼ਦੂਰਾਂ ਨੂੰ ਦਿਆਂਗੇ। ਸਾਜੋ ਸਮਾਨ ਅੱਜ ਅਗਰ ਦੇ ਦਿੱਤਾ, ਪਰ ਰਾਤ ਚਿੰਤਾ ਨਾਲ ਸੁੱਤਾ ਕੋਈ ਨੀ। ਮਨ ਨੇ ਕਿਹਾ, ਤੂੰ ਤਾਂ ਰੋਜ਼ੀ ਲੈਣ ਆਇਆ ਸਾ, ਤੇਰੇ ਤਾਂ ਰੁਪਈਏ ਵੀ ਖੋਲ ਹੈ। ਮੈਂ ਸੋਚਦਾ ਪਤਾ ਨੀ ਕੀ ਕੁਝ ਫੁਰਨੇ ਉੱਠੇ ਹੋਣਗੇ, ਗੁਰੂ ਕਿਹੋ ਜਿਹਾ। ਇਹ ਅਵੈੜਾ ਮਨ ਹੈ ਨਾ, ਇਹ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਫ਼ਰਤ ਪੈਦਾ ਕਰੀ ਜਾਂਦਾ ਹੁੰਦਾ। ਇਹ ਸੱਚ ਜੇ ਵੀ ਆਹ ਕਿਵੇਂ, ਆਹ ਕਿਵੇਂ, ਰਾਤ ਸੁੱਤਾ ਹੀ ਨੀ ਹੋਣਾ ਮੇਰਾ ਖਿਆਲ, ਧੀਰਜ ਕਰ ਲਿਆ। ਚੱਲ ਕੋਈ ਨਹੀਂ, ਇੱਕ ਦਿਨ ਦੇ ਦਿੱਤਾ, ਆਖਰ ਉਹਨਾਂ ਦੀ ਥਾਂ ਤੇ ਆਏ ਆ ਨਾ, ਕਿਰਾਏ ਹੀ ਸਮਝੋ। ਮੰਨ ਲਓ ਹੀ ਮੰਚ, ਮੈਂ ਮੰਚ ਹੀ ਪੁਰਨੇ ਬੰਦਾ ਬਣਾਉਂਦਾ। ਦੂਜੇ ਦਿਨ ਫਿਰ ਲਾ ਕੇ ਬਹਿ ਗਿਆ, ਮਹਾਰਾਜ ਫਿਰ ਉੱਥੋਂ ਲੱਗ ਪਏ। ਦੂਜੇ ਦਿਨ ਫਿਰ ਆਵਾਜ਼ ਦਿੱਤੀ, ਭਾਈ ਸੱਜਣਾ ਕਿੱਦਾਂ? ਧੀਮੀ ਜੀ ਆਵਾਜ਼ ਚ ਕਿਹਾ, ਇੰਨੇ ਕੁ ਕਮਾਲ ਹੈ ਮਹਾਰਾਜ। ਕਹਿੰਦੇ, ਪਰ ਬਰਕਤ ਪੈ ਗਈ, ਲਿਆ ਸੇਵਾ ਚ ਲਾ ਗਈ। ਪੰਜਵੇਂ ਦਿਨ ਪਤਾ ਨੀ ਕੀ ਬਖਸ਼ਿਸ਼ ਵਰਤੀ, ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ। ਮੇਰਾ ਖਿਆਲ ਜਦੋਂ ਆਹ ਸਲੋਕ ਸੁਣਿਆ ਹੋਵੇਗਾ, ਮੈਂ ਖਿਆਲ ਕਹਿ ਰਿਹਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤੇ ਮਨ ਨੇ ਕਿਹਾ ਹੋਣਾ, ਸੋਮਿਆ ਤੂੰ ਕਿਉਂ ਚਿੰਤਾ ਕਰੀ ਜਾਂਦਾ? ਫਿਰ ਉਹਦੇ ਚਰਨਾਂ ਚ ਜੁੜ ਜਿਹੜਾ ਹੋਕੇ ਦੇ ਕੇ ਕਹਿੰਦਾ, ਜਿਹਨੇ ਦੁਨੀਆਂ ਪੈਦਾ ਕੀਤੀ ਚਿੰਤਾ ਵੀ ਉਹ ਕਰਦਾ। ਪੰਜਵੇਂ ਦਿਨ ਜੋ ਕਮਾਇਆ ਉੱਠ ਪਿਆ, ਕਹਿੰਦਾ, ਮਹਾਰਾਜ ਕਿਰਪਾ ਕਰੋ। ਮਹਾਰਾਜ ਵੇਖਿਆ, ਕਹਿੰਦਾ ਦੱਸ। ਕਹਿੰਦਾ, ਅੱਜ ਇੰਨੇ ਰੁਪਈਏ ਕਮਾਏ, ਕੋਈ ਪੰਜ ਕਹਿੰਦਾ, ਕੋਈ ਛੇ ਕਹਿੰਦਾ, ਜੀ ਚਲੋ ਅੱਜ ਇੰਨੇ ਕਮਾਏ, ਸਤਿਗੁਰੂ ਸੇਵਾ ਚ ਲਾ ਲਓ। ਮਹਾਰਾਜ ਹੱਸ ਪਏ, ਕਹਿਣ ਲੱਗੇ, ਤੇਰਾ ਨਾਮ ਨੀ ਪੁੱਛਿਆ? ਕਹਿੰਦਾ, ਜੇਲਮ ਤੋਂ ਆਇਆ, ਆਇਆ ਰੋਜ਼ੀ ਦੀ ਖਾਤਰ ਸਾਂ, ਰੋਟੀ ਨਹੀਂ ਚੱਲਦੀ, ਰੋਜ਼ੀ ਦੀ ਖਾਤਰ ਆਇਆ, ਬੱਚਿਆਂ ਦੀ ਪਰਵਰਿਸ਼ ਨਹੀਂ। ਪਰ ਮਹਾਰਾਜ ਕਹਿੰਦੇ, ਫਿਰ ਤੁਹਾਨੂੰ ਕਿ ਦਿਉਣ ਲੱਗ ਪਏ? ਕਹਿੰਦਾ, ਸੱਚ ਇਹਵੇ, ਅਜੇ ਤੱਕ ਮਨ ਖੋਣ ਦੀ ਗੱਲਾਂ ਕਰਦਾ ਸੀ, ਜਿੱਦਣ ਦੀ ਦੇਣ ਦੀ ਬਿਰਤੀ ਪੈਦਾ ਹੋ ਗਈ, ਉਦਣ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ। ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ, ਜਦੋਂ ਸੇਵਾਦਾਰ ਨੇ ਹੱਥ ਪਕੜ ਕੇ ਕਿਹਾ, ਬਾਬਾ ਉਹ ਮੇਰੇ ਮੋਦੀ ਮਾਲਕਾ ਤੇਰਾ ਤੇਰਾ ਕਈ ਜਾਣਾ ਤੇਰਾ ਤੇਰਾ ਕਰਕੇ ਉੱਜੜ ਜਾਏਗਾ ਸੁਲਤਾਨਪੁਰ। ਬਸ ਖੁਮਾਰੀ ਚ ਕਿਹਾ ਨਾ ਹੱਥ ਛੱਡ ਦੇ, ਜਿੱਦਣ ਦੁਨੀਆਂ ਉੱਜੜੀਏ ਮੇਰਾ ਮੇਰਾ ਕਰਕੇ ਉੱਜੜੀਏ, ਤੇਰਾ ਤੇਰਾ ਕਰਕੇ ਤੇ ਵੱਸ ਦੇ ਹੁੰਦੇ, ਤੇਰਾ ਤੇਰਾ ਕਰਕੇ ਬਰਕਤਾਂ ਪੈਂਦੀਆਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹੱਸ ਪਏ, ਕਹਿੰਦੇ ਫਿਰ ਤੂੰ ਆਪਣੀ ਕਮਾਈ? ਕਹਿੰਦਾ ਨਹੀਂ, ਇਹ ਤੁਹਾਡੀ ਦਿੱਤੀ ਦਾਤ। ਸਤਿਗੁਰੂ ਨੇ ਪੈਸੇ ਹੱਥ ਚ ਪਕੜ ਲਏ, ਗੁਰੂ ਰਾਮਦਾਸ ਦੀ ਨਜ਼ਰ ਪਈ ਉਹਨਾਂ ਤੇ, ਜਿਹੜੀ ਨਜ਼ਰ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ। ਜਿਹੜੀ ਨਜ਼ਰ ਪੈ ਜਾਏ ਤੇ ਬਾਬਾ ਸ੍ਰੀ ਚੰਦ ਜੈਸੇ ਮਹਾਂਪੁਰਖ ਨੂੰ ਤਪੱਸਵੀ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੰਦੀ। ਅੰਤਰ ਆਤਮੇ ਤਾਂ ਝੁਕੇ ਹੀ ਨਾ ਹੋ। ਉਹਨਾਂ ਨੇ ਮਹਾਰਾਜ ਨੇ ਦੇਖਿਆ, ਕਹਿਣ ਲੱਗੇ ਆ ਤੂੰ ਆਇਆ ਰੋਜ਼ੀ ਦੀ ਖਾਤਰ? ਕਹਿੰਦਾ ਨਹੀਂ, ਹੁਣ ਕੋਈ ਚਿੰਤਾ ਨਹੀਂ। ਬਸ ਸਤਿਗੁਰੂ ਕਹਿੰਦੇ ਨੇ ਇਹੀ ਤੈਨੂੰ ਸਿਖਾਉਣਾ ਚਾਹੁੰਦਾ ਸਾਂ ਕਿ ਕਰਤਾ ਬਣ ਕੇ ਚਿੰਤਾ ਨਾ ਕਰੀ, ਕਿਰਤ ਕਰੀ ਜਾਈ ਤੇ ਚਿੰਤਾ ਤੇਰੀ ਕਰਤੇ ਨੂੰ। ਜਿੰਨੀ ਮਾਇਆ ਦਿੱਤੀ ਬੁੱਕ ਚੋ ਹੱਥ ਚ ਲਪੇਟ ਬੰਦ ਕਰਕੇ, ਮੁੱਠੀ ਬੰਦ ਕਰਕੇ ਕਿਹਾ। ਕਹਿਣ ਲੱਗੇ ਨਾਮ ਕੀ? ਕਹਿੰਦੇ ਨੇ ਲੋਕੀ ਮੈਨੂੰ ਸੋਮਾ ਕਹਿੰਦੇ ਨੇ। ਗਿਆਨੀ ਗਿਆਨ ਸਿੰਘ ਤਵਾਰੀਖ ਚ ਲਿਖਦੇ ਨੇ, ਮਹਾਰਾਜ ਹੱਸ ਪਿਆ, ਕਹਿਣ ਲੱਗੇ ਨਹੀਂ, ਲੋਕ ਸੇਮਾ ਸੋਮਾ ਕਹਿੰਦੇ ਨੇ, ਗੁਰੂ ਨਾਨਕ ਨੇ ਤੈਨੂੰ ਸੋਮੇ ਸ਼ਾਹ ਬਣਾ ਦਿੱਤਾ। ਕੀ ਇਹ ਪਰਮਾਤਮਾ ਦੀ ਬਖਸ਼ਿਸ਼ ਨਹੀਂ? ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਕਿ ਚਿੰਤਾ ਦੀ ਥਾਂ ਤੇ ਚਿੰਤਨ ਆ ਜਾਏ ਤੇ ਸੋਮਾ ਵੀ ਸ਼ਾਹ ਬਣ ਜਾਂਦਾ ਹੁੰਦਾ। ਜੇ ਪਿਆਰਿਓ ਸ਼ਾਹੂਕਾਰ ਨੂੰ ਵੀ ਅੰਦਰ ਚਿੰਤਾ ਖਾਈ ਜਾਏ ਤੇ ਉਹ ਵੀ ਭਿਖਾਰੀਆਂ ਦੀ ਕਤਾਰ ਚ ਆ ਜਾਂਦਾ। ਮਹਾਰਾਜ ਜੀ ਨੇ ਕਿਹਾ ਸੋਮਾ ਸ਼ਾਹ, ਗੁਰੂ ਕਾ ਸ਼ਾਹ, ਤੇ ਤੀਸਰਾ ਲਫ਼ਜ ਵਰਤਿਆ ਬੇਪਰਵਾਹ। ਗੁਰਮੁਖੋ, ਇਹਦੇ ਪੁੱਤਰ ਭਾਈ ਰਾਮ ਸ਼ਾਹ ਨੂੰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਮੰਜੀ ਬਖਸ਼ੀ, ਪ੍ਰਚਾਰਕ ਥਾਪਿਆ। ਭਾਈ ਰਾਮ ਸ਼ਾਹ ਦੇ ਪੋਤਰੇ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਨੇ, ਜਦੋਂ ਮਸੰਦਾਂ ਨੇ ਵੱਧ ਫੈਲੀਆਂ ਕੀਤੀਆਂ, ਕਰੈਕਟਰ ਤੋਂ ਜੀਵਨ ਤੋਂ ਡਿੱਗ ਪਏ, ਤੇ ਮੇਰੇ ਦਾਤੇ ਨੇ ਇਹਦੇ ਭਾਈ ਸੋਮੇ ਦਾ ਪੁੱਤਰ ਰਾਮ ਸ਼ਾਹ, ਰਾਮ ਸ਼ਾਹ ਦਾ ਪੋਤਰਾ ਭਾਈ ਮੇਰ ਸ਼ਾਹ, ਉਹਨੂੰ ਮਾਤਾ ਜੀ ਨੇ ਕਿਹਾ ਲਾਲ ਜੀ, ਇੰਨਾ ਬਖਸ਼ਿਸ਼ ਵਾਲਾ ਘਰ, ਇੰਨਾ ਇਮਾਨਦਾਰ, ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਭਾਈ ਮੇਰ ਸਿੰਘ ਸ਼ਾਹ ਨਾਮ ਰੱਖਿਆ, ਤੇ ਖਿਤਾਬ ਪਤਾ ਕੀ ਦਿੱਤਾ? ਕਹਿਣ ਲੱਗੇ ਬਖਸ਼ੰਦ ਫਰਜੰਦ। ਫਿਰ ਸੁਣਿਓ, ਬਖਸ਼ੰਦ ਫਰਜੰਦ, ਸਾਡਾ ਬਖਸ਼ਿਆ ਹੋਇਆ ਆਪਣਾ ਪੁੱਤਰ। ਮੈਂ ਬੇਨਤੀ ਕਰਾਂਗਾ, ਸਿਰਫ ਇੱਕ ਇਸ ਸਾਖੀ ਨੂੰ ਪਾ ਬੜੀ ਵਾਰੀ ਸੁਣਿਆ, ਪਰ ਜਿੰਨੀ ਦੇਰ ਤੱਕ ਚਿੰਤਾ ਸੀ ਖਾਏ ਮੇਰੀ ਰੋਜੀ ਗਈ, ਓਨੀ ਦੇਰ ਤੱਕ ਨੀਂਦ ਨਹੀਂ ਪਈ। ਜਿੱਦਣ ਚਿੰਤਾ ਛੱਡ ਕੇ ਗੁਰੂ ਦੇ ਆਸਰੇ ਹੋ ਗਿਆ, ਕਿਰਤ ਉਦਣ ਵੀ ਕੀਤੀ, ਉਦਣ ਗੁਰੂ ਨੇ ਸ਼ਾਹ ਬਣਾ ਕੇ ਰੱਖ ਦਿੱਤਾ। ਪਰ ਗੁਰੂ ਨੂੰ ਕੋਈ ਤਮਾ ਨਹੀਂ। ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਬੋਲ ਹੈ, ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ, ਅਸੀਂ ਸਵਾਰਥ ਰੱਖਦੇ, ਚੇਤੇ ਰੱਖੋ, ਰੱਬ ਕਦੀ ਸਵਾਰਥ ਨਹੀਂ ਰੱਖਦਾ ਨਾ। ਮੇਰੀ ਬੇਨਤੀ ਹੈ, ਲੀਡਰ ਕਿਸੇ ਨੂੰ ਦੇ ਰਿਹਾ ਹੈ, ਉਹ ਦਾਨੀ ਨਹੀਂ, ਉਹ ਮੰਗਤਾ, ਉਹ ਤੁਹਾਨੂੰ ਦੇ ਕੇ ਕੱਲ ਨੂੰ ਤੁਹਾਡੇ ਬੂਹੇ ਤੇ ਆ ਕੇ ਵੋਟ ਮੰਗੇਗਾ। ਬੰਦਾ ਧਰਮ ਦੇ ਨਾਂ ਤੇ ਕੁਝ ਦਿੰਦਾ ਹੈ, ਪਰ ਉਹ ਵੀ ਮੰਗਤਾ ਹੈ, ਉਹ ਦੇਣ ਤੋਂ ਬਾਅਦ ਕਹਿੰਦਾ ਇੰਨਾ ਕੁਝ ਮੈਂ ਦਿੱਤਾ, ਤੂੰ ਇਹਦੇ ਵੱਟੇ ਕੀ ਮੈਨੂੰ ਦੇਏਗਾ? ਭਿਖਾਰੀ ਪਾਣੀ ਹੈ ਨਾ, ਫਰਿਆਦ ਕਰਦਾ ਹੈ, ਬਾਹਰ ਦਾਨ ਕਰਕੇ ਆਉਂਦਾ, ਅੰਦਰ ਕਹਿੰਦਾ ਮੈਂ ਇੰਨਾ ਕੁਝ ਦੇ ਆਇਆ, ਮੈਨੂੰ ਕੀ ਦੇਏਗਾ? ਬਾਹਰ ਦਾਤਾ ਬਣਿਆ ਬੈਠਾ, ਅੰਦਰ ਮੰਗਤਾ ਬਣਿਆ ਬੈਠਾ ਹੈ। ਹਰ ਦਾਨੀ ਦੇ ਅੰਦਰ ਭਿਖਾਰੀ ਲੁਕਿਆ ਹੋਇਆ, ਮੈਨੂੰ ਬਖਸ਼ ਦਿਆ ਜੀ। ਜਗਰਾਮ ਪੁੱਲ ਤੇ ਰਾਤ ਨੂੰ ਕੰਬਲ ਸੱਟਦਾ ਪਿਆ ਤੇ ਨਾਲ ਕਹਿੰਦਾ ਮੇਰੇ ਕੰਬਲਾਂ ਦਾ ਕੰਮ ਚੰਗਾ ਚੱਲ ਪੂਗਾ, ਮੰਗਤਾ ਹੀ ਹੈ ਨਾ। ਹਾਂ, ਆਪ ਜੀ ਸੋਚੋਗੇ ਵੀ ਭਾਈ ਸਾਹਿਬ ਇਹ ਕਹਿ ਰਹੇ ਆ, ਫਿਰ ਦਾਨ ਕੋ ਨਹੀਂ ਕਰਨਾ ਚਾਹੀਦਾ? ਨਹੀਂ, ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ ਕੇ ਹੱਥੋਂ ਦੇ ਕੇ ਭਲਾ ਮਨਾਏ, ਮੰਗ ਨਾ ਰੱਖ, ਹੱਥੋਂ ਦੇ ਕੇ ਕਹਿ ਮੇਰੇ ਦਾਤਾ ਤੂੰ ਤਰਸ ਕੀਤਾ, ਮੇਰੇ ਇਸ ਗਰੀਬ ਤੋਂ ਸੇਵਾ ਤੂੰ ਲੈ ਲਈ। ਮਹਾਰਾਜ ਜੀ ਬਚਨ ਕਰਦੇ ਕਿ ਆਪਣੇ ਹੱਥੋਂ ਦੇ ਕੇ ਭਲਾ ਮਨਾਉਂਦਾ ਹੋਵੇ, ਸਾਰ ਬੰਦਾ ਖਿਮਾ ਕਰਿਓ, ਜਿਹੜਾ ਕਿਸੇ ਨੂੰ ਕੁਛ ਦੇ ਰਿਹਾ ਹੈ ਉਹ ਆਊਟਪੁੱਟ ਇਹ ਆਸ ਕਰਕੇ ਦੇ ਰਿਹਾ ਮੈਨੂੰ ਕੀ ਵਾਪਸ ਆਏਗਾ? ਰੱਬ ਕਹਿੰਦਾ ਤੂੰ ਮੈਨੂੰ ਗਾਲਾਂ ਵੀ ਕੱਢੀ ਜਾ, ਮੈਂ ਕੋਈ ਆਊਟਪੁੱਟ ਨਹੀਂ ਵੇਖਣੀ, ਮੈਂ ਤੈਨੂੰ ਤਾਂ ਵੀ ਦਿਆਂਗਾ, ਮੈਂ ਤੇਰੇ ਤੋਂ ਕੀ ਮੰਗਣਾ। ਪੜ੍ਹੋ ਕਿਤੇ ਗੁਰੂ ਗੋਬਿੰਦ ਸਿੰਘ ਦਾ ਬਚਨ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀ ਮਨ ਗਾਰ ਹੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀ ਮਨ ਗਾਰ ਹੈ ਪਸ਼ ਪਸ਼ੂ ਨਗ ਨਾਗ ਨਿਰਾਤਨ ਸਰਬ ਸਮੈ, ਸਭ ਕੋ ਪ੍ਰਤਪਾਰ ਹੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ। ਉਹ ਨਹੀਂ ਵੇਖਦਾ ਬੰਦਾ ਪਾਪੀ ਇਹ ਵਿਸ਼ਈ ਇਹ ਕਾਮੀ ਕਰੋਧੀ ਨਾ ਨਾ ਉਹ ਕਹਿੰਦਾ ਨਾ ਇਹ ਜੇ ਵਾਹਿਗੁਰੂ ਜੀ ਇਸ ਤਰ੍ਹਾਂ ਵੇਖਣ ਲੱਗ ਪੈਣਗੇ ਨਾ ਤੇ ਦੁਨੀਆਂ ਮਰ ਜਾਊਗੀ ਏਡਾ ਵੱਡਾ ਫਰਾਕ ਦੇ ਦਾਸ ਨੇ ਤਾਂ ਇੱਕ ਵਾਰ ਕਥਾ ਕਰਦਿਆ ਕਿਹਾ ਸੀ ਕਿ ਅਰਦਾਸ ਚ ਇੱਕ ਲਫ਼ਜ਼ ਆਉਂਦਾ ਹੈ ਦੇਖ ਕੇ ਅਣਡਿੱਠ ਕੀਤਾ ਇੱਕ ਰੱਬ ਦੇਖ ਕੇ ਅਣਡਿੱਠ ਕਰਦਾ ਦੂਜਾ ਗੁਰੂ ਦੇਖ ਕੇ ਅਣਡਿੱਠ ਕਰਦਾ ਤੀਸਰਾ ਬ੍ਰਹਮ ਗਿਆਨੀ ਖਾਲਸਾ ਦੇਖ ਕੇ ਅਣਡਿੱਠ ਕਰਦਾ ਨਹੀਂ ਤਾਂ ਸਾਡਾ ਸਮਾਜ ਤੇ ਅਣਡਿੱਠਿਆਂ ਨੂੰ ਵੀ ਡਿੱਠੇ ਵਾਲੇ ਕਰਦਾ ਪਿਆ ਜੋ ਨਹੀਂ ਦਿਸ ਗਿਆ ਉਹਨਾਂ ਨੂੰ ਵੀ ਲੋਕੀ ਪ੍ਰਚਾਰੀ ਜਾ ਰਹੇ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਵਾਲੇ ਮਹਾਰਾਜ ਕਹਿੰਦੇ ਨੇ ਪੋਕਤਾ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰ ਹੈ ਦੀਨ ਦਿਆਲ ਦਇਆ ਨਿਤ ਸੋ ਕਰਤਾ ਚਿੰਤਾ ਕਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਤਾ ਹੈ ਵੀ ਇਹਦੀ ਕਰਤੂਤ ਕੀ ਇਹ ਕੀ ਕਰਦਾ ਪਿਆ ਮੈਂ ਸੱਚੀ ਬੇਨਤੀ ਕਰ ਰਿਹਾ ਕਿ ਕੀ ਮੇਰੇ ਤੁਹਾਡੇ ਅੰਦਰ ਦਾ ਵਾਹਿਗੁਰੂ ਨੂੰ ਪਤਾ ਨੀ ਏਦੋਂ ਵੱਡਾ ਪਰਦੇ ਢੱਕਣ ਵਾਲਾ ਕੋਈ ਨੀ ਜੇ ਉਹ ਪਰਦੇ ਨਸ਼ਰ ਕਰਨ ਤੇ ਆ ਜਾਏ ਤੇ ਕੋਈ ਘਰ ਨਹੀਂ ਜੁੜਿਆ ਰਹੇਗਾ ਸੱਚ ਜੇ ਇੱਥੇ ਪਿਓ ਨਾਲ ਪੁੱਤਰ ਨੇ ਨੀ ਰਹਿਣਾ ਇਸਤਰੀ ਨੇ ਪਤੀ ਨਾਲ ਨੀ ਰਹਿਣਾ ਭੈਣ ਨੇ ਭਰਾ ਨੇੜੇ ਨੀ ਲੱਗਣਾ ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਬਣਾਏ ਨੇ ਨਾ ਚੱਲ ਕੋਈ ਨੀ ਪਰਦੇ ਪਾ ਕੇ ਢੱਕੀ ਰੱਖੋ ਇਹਨਾਂ ਦਾ ਕੰਮ ਚੱਲੀ ਜਾਏਗਾ ਦੀਨ ਦਿਆਲ ਦਿਆਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਹੈ ਇੱਕ ਸਵਈਆ ਹੋਰ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਉਹ ਕਿਸੇ ਕਾਮਨਾ ਅਧੀਨ ਥੋੜਾ ਦੇ ਰਿਹਾ ਮੈਂ ਬੇਨਤੀ ਕਰਾਂ ਜਿਹੜਾ ਬੰਦਾ ਕਦੀ ਗੁਰਦੁਆਰੇ ਨੀ ਗਿਆ ਰੱਬ ਤਾਂ ਉਹਨੂੰ ਵੀ ਰੋਟੀ ਦਿੰਦਾ ਪਿਆ ਉਹਨੂੰ ਨੀ ਕਿ ਤੂੰ ਮੈਨੂੰ ਬੰਦਗੀ ਕਰ ਨਾ ਕਰ ਤੂੰ ਵੇਖੋ ਇਹ ਸਾਨੂੰ ਹੈ ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ ਚ ਭੁਗਤ ਜਿਓ ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੂਰਾ ਤੁਹਾਡੀ ਹਸਤੀ ਕੀ ਮੈਨੂੰ ਲਾ ਸਕੋ ਰੱਬ ਨੂੰ ਕਿਹੜਾ ਜੰਮਿਆ ਲਾਉਣ ਵਾਲਾ ਉਹਦੀ ਤਾਂ ਬਦਲੀ ਕੋਈ ਨਹੀਂ ਹੋਣੀ ਉਹਨੂੰ ਤਾਂ ਮਹਾਰਾਜ ਜੀ ਨੇ ਕਿਹਾ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ ਉਹਨੂੰ ਕਾਮ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਹਰਖ ਨਹੀਂ ਸੋਗ ਨਹੀਂ ਭੋਗ ਨਹੀਂ ਪੈ ਨਹੀਂ ਆਪਣੀ ਬੋਡੀ ਹੈ ਕੋਈ ਨਹੀਂ ਦੇਖੋ ਗੁਰੂ ਸਾਹਿਬ ਦੀ ਉਡਾਰੀ ਆਪਣਾ ਸਰੀਰ ਕੋਈ ਨਹੀਂ ਸਾਰੇ ਸਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ ਆ ਦਿਸਦਾ ਕੋਈ ਨਹੀਂ ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਬਈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇਹ ਬਹੀਨ ਸਨੇਹ ਸਭੋ ਤਨ ਦੇਹ ਬਹੀਨ ਆਪਣੀ ਕੋਈ ਬੋਡੀ ਨਹੀਂ ਸਾਰੀਆਂ ਸਰੀਰਾਂ ਨੂੰ ਪਿਆਰ ਕਰਦਾ ਦੇਹ ਬਹੀਨ ਸਨੇਹ ਸਭੋ ਤਨ ਨੇ ਬਰਖਤ ਅਗੈ ਅਛੈ ਹੈ ਘਰ ਵੀ ਕੋਈ ਨਹੀਂ ਮੋਹ ਤੋਂ ਵੀ ਰਹਿਤ ਹੈ ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਮੈਂ ਫਿਰ ਬੇਨਤੀ ਕਰਾਂਗਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਗ ਮੇਰੇ ਗੁਰੂ ਗੋਬਿੰਦ ਸਿੰਘ ਇੱਕ ਉਹਨਾਂ ਦੀ ਰਚਨਾ ਚ ਮੈਂ ਹੋਰ ਅਰਜ਼ ਕਰਨੀ ਚਾਹਾਂਗਾ ਪੁਰਾਤਨ ਸਮੇਂ ਪਤਾ ਕੀ ਸੀ ਜੀ ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ ਉਹਦੇ ਲਈ ਪਹਿਲਾਂ ਬੜੇ ਸਤਿਕਾਰ ਤੇ ਵਿਸ਼ੇਸ਼ਣ ਲਾਏ ਜਾਂਦੇ ਸਨ ਜਹਾਂ ਪਨਾਹ ਭਗਵਾਨ ਈਸ਼ਵਰ ਦੋ ਆਲਮਾਂ ਦਾ ਮਾਲਕ ਇਥੋਂ ਤੱਕ ਰਿਜਕ ਦਾਤਾ ਪਰਜਾ ਪਾਲਕ ਸਾਰੇ ਸਨ ਸ਼ਬਦ ਸੋਚਣਾ ਜਿੱਦਣ ਸਤਿਗੁਰਾਂ ਨੇ ਜ਼ਫਰਨਾਮਾ ਲਿਖਿਆ ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ ਚ ਵਿਸ਼ੇਸ਼ਣ ਲਾ ਕੇ ਕਿਹਾ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਿਜਕ ਦਾਨ ਤੂੰ ਰਿਜਕ ਦਾਤਾ ਤੂੰ ਪਰਜਾ ਪਾਲਕ ਉਹ ਦੇਖੋ ਇਸ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਹਾ ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ ਪਰਜਾ ਪਾਲਕ ਰਿਜਕ ਦਾਤਾ ਜਾਂ ਆਪਣਾ ਕਹਿੰਦੇ ਨੇ ਮੈਂ ਪਹਿਲੇ ਸ਼ੇਰ ਚ ਤੇਰੀ ਗੱਲ ਨਹੀਂ ਕਰਾਂਗਾ ਪਹਿਲੇ ਸ਼ੇਰ ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਜਿਹਨੇ ਤੈਨੂੰ ਵੀ ਰਾਜ ਦਿੱਤਾ ਕਮਾਲ ਏ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਹੈ ਪਰਿਪੂਰਨ ਪਰਮਾਤਮਾ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਹਿਣ ਲੱਗੇ ਉਹ ਪਰਮਾਤਮਾ ਕੱਲਾ ਸਾਨੂੰ ਹੀ ਨਹੀਂ ਆ ਰੁੱਖ ਦੇ ਉੱਤੇ ਆਲਣਾ ਹੈ ਆਲਣੇ ਨੂੰ ਬੀਜੜੇ ਨੇ ਬਣਾ ਦਿੱਤਾ ਚਲੋ ਚਲੋ ਉਹ ਸਾਰਾ ਪੰਛੀ ਨੇ ਬਣਾਇਆ ਉਹਦੇ ਆਲਣੇ ਚ ਹੱਥ ਮਾਰੋ ਕੋਈ ਸੋਨਾ ਨਹੀਂ ਕੋਈ ਹੀਰੇ ਨਹੀਂ ਕੋਈ ਮੋਤੀ ਨਹੀਂ ਕੋਈ ਦਾਣਿਆਂ ਦਾ ਢੇਰ ਨਹੀਂ ਕੀ ਇਹ ਕੱਲਾ ਪੰਛੀ ਉਹਦੇ ਨਿੱਕੇ ਜਿਹੇ ਬੱਚੇ ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ ਆ ਜਿਹੜੇ ਨਿੱਕੇ ਨਿੱਕੇ ਵੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਿਕਲੇ ਤੇ ਮਹਾਰਾਜ ਕਹਿੰਦੇ ਨੇ ਪੰਛੀ ਕਹਿੰਦਾ ਚਿੰਤਾ ਕਾਹਦੂ ਕਰਾਂ जिन्हें सवेरे जिंदगी दिती है मेरे ते बच्चियां नू रोजी भी दे देगा। महाराज कहते हैं करते नू चिंता है, ये सतगुरु दे अमृत बोल ने, हजूर दे बचन ने, ना रिजक दस्त आ कसे मांज की वार। चलो कुछ लफ्ज च फारसी दे ने, ना रिजक दस्त आ कसे, दस्त दा अर्थ खत, साडा रिजक रब तो बिना किसी होर दे आ हाथ विच नहीं। सिर्फ सो करता चिंता करे, ना रिजक दस्त आ कसे हामा रा, एक आस वसे खमारा, पाठ कथा नहीं। फारसी विच खमा दा अर्थ सब ते रा दा अर्थ नू, एदा अर्थ होगा सानू सारियां नू रिजक देन वाला केवल एक करता पुरख वाहिगुरु। ना रिजक दस्त आ कसे खमा रा, एक आस वसे सानू सब नू एक दी आस है, अस्त एक दिगर कोई एक तुई एक तुई। महाराज कहते ना परंदे ग्रह जर, उड़न वाले पंछियां कोल केड़ा धन ते केड़ा रोटी दा समान, परंदा ना ग्रह सर, दरख्त आप आस कर, रुख ते बैठा पानी। मैं फिर बेनती करा, पानी दे कंडिया ते बैठा, रुखा ते बैठे, परंदा ना ग्रह सर, दरख्त आप आस कर, देहांत सोई एक तुई एक तुई। सो करता चिंता करे जिन उपाया जग, थोड़े जे अर्थ आप अज कर जाइए। महाराज कहते ने फिर बंदा की करे, इस गल नूं ध्यान नाल सुनो। चलो अगे तर्त सारे हो गए ना जी, सारे काम वाहगुरु दे कीते, पुरखां बिरथां तीर्थां तट्टां मेघां खेतां, इह च इह नहीं कहा बंदिया तू की करना। उन्हें कहा सारी सोमित जाने नानका।

0: You're listening to KRPI 1550 Radio, Ferndale, Washington.
1: Satnam.

ਕਿਤਾਬੀ ਸ਼ਾਪੀ ਮੈਂ ਪਿਛਲੇ ਦਿਨ ਹੀ ਪੜ੍ਹੀ, ਮੈਨੂੰ ਬਹੁਤ ਚੰਗੀ ਲੱਗੀ। ਨਾਮ ਕੀ ਹੈ? ਉਸ ਵਿੱਚ ਕਮਾਲ ਕਰ ਦਿੱਤੀ ਵਿਆਖਿਆ ਕਰਨ ਵਾਲੀ। ਹੁਣ ਹਰ ਚੀਜ਼ ਦਾ ਨਾਮ ਹੈ, ਅਸੀਂ ਵੀ ਨਾਮ ਰੱਖਨੇ ਆ। ਕਈ ਵਾਰੀ ਇਹ ਸ਼ਬਦ ਕਿਹਾ ਜਾਂਦਾ ਜੋ ਆਪਾਂ ਵਾਹਿਗੁਰੂ ਜਪ ਰਹੇ ਹਾਂ, ਜਿਵੇਂ ਦੱਸਿਆ ਗਿਆ ਹੀਰਾ ਬਹੁਤ ਕੀਮਤੀ ਏ, ਪਰ ਯਾਦ ਰੱਖਿਓ ਕੀਮਤ ਉਹਨਾਂ ਲਈ ਏ ਜਿਹੜੇ ਉਹਦੇ ਗੁਣ ਤੋਂ ਜਾਣੂ ਨੇ। ਅਗਿਆਨੀ ਬੰਦੇ ਵਾਸਤੇ ਕੱਲਾ ਇੱਕ ਪੱਥਰ ਚਮਕਦਾ ਗੀਟਾ ਹੈ, ਇਸ ਤੋਂ ਵੱਧ ਨਹੀਂ। ਨਾਮ ਦੀ ਕੀਮਤ ਉਹਦੇ ਅੰਦਰ ਜਿਹੜਾ ਨਾਮ ਦਾ ਗ੍ਰਾਹਕ ਹੈ, ਜਿਹੜਾ ਨਾਮ ਦਾ ਗ੍ਰਾਹਕ ਨੇ। ਯਾਦ ਰੱਖਿਓ ਨਾ ਉਹਦੇ ਅੰਦਰ ਨਾਮ ਦੀ ਕੀਮਤ ਹੈ ਤੇ ਨਾ ਜਪਣ ਵਾਲੇ ਦੀ ਕੀਮਤ ਹੈ। ਹੁਣ ਰਤਨ ਜੋਰੀ ਕੁੱਲ ਲੈ ਜਾਓ, ਉਹ ਦੱਸੇਗਾ ਇਹਦੀ ਕੀਮਤ ਕੀ। ਤੇ ਭਾਈ ਗੁਰਦਾਸ ਕਹਿੰਦੇ ਨੇ ਹੀਰੇ ਨੂੰ ਰਤਨ ਨੂੰ ਵਿੰਨ ਕੇ ਬਾਂਦਰ ਦੇ ਗਲ ਚ ਪਾਈ ਰੱਖੋ, ਉਹਨੂੰ ਪਤਾ ਹੀ ਕੋਈ ਨਹੀਂ ਮੇਰਾ ਗਲਾ ਲੱਖਾਂ ਦਾ ਕਰੋੜਾਂ ਦਾ, ਕਿਉਂਕਿ ਰਤਨ ਦੀ ਚਮਕ ਕੇਵਲ ਜੋਰੀ ਜਾਣਦਾ, ਬਾਂਦਰ ਨੂੰ ਕੀ ਪਤਾ। ਬਾਬਾ ਜੀ ਨੇ ਕਿਹਾ ਰਤਨ ਮਣੀ ਗੱਲ ਬਾਂਦਰ ਹੈ ਕਹੋ ਕੀਮ ਨਾ ਜਾਣੇ, ਕੋਈ ਪਤਾ ਨਹੀਂ ਕੀਮਤ ਦਾ। ਬਗੀਚੀ ਹੈ ਬਹੁਤ ਸੋਹਣੀ। ਫਿਰ ਅਰਜ਼ ਕਰਾਂ ਕਿ ਨਾਮ ਦੀ ਕੀਮਤ ਤਾਂ ਜੇ ਇਨਸਾਨ ਉਸ ਨਾਮ ਦੇ ਗੁਣਾਂ ਦਾ ਗ੍ਰਾਹਕ ਹੈ, ਨਾਮ ਦਾ ਨਾਲ ਉਹਦੀ ਚਾਹਣਾ ਹੈ। ਸਤਿਗੁਰੂ ਨੇ ਬਾਣੀ ਚ ਕਿਹਾ ਬਗੀਚੀ ਬਹੁਤ ਸੋਹਣੀ, ਕਈ ਰੰਗਾਂ ਦੇ ਫੁੱਲ ਨੇ, ਹਰ ਫੁੱਲ ਦੀ ਆਪਣਾ ਸੁਹੱਪਣ ਸੁਗੰਧੀ ਤੇ ਸੁੰਦਰਤਾ ਹੈ। ਜੇ ਇੱਕ ਖੋਤੇ ਨੂੰ ਇੱਕ ਗਧੇ ਨੂੰ ਉਸ ਬਗੀਚੀ ਵਿੱਚ ਛੱਡ ਦਿੱਤਾ ਜਾਏ, ਪਿਆਰਿਓ ਗਧੇ ਦੀ ਨਜ਼ਰ ਵਿੱਚ ਫੁੱਲ ਦੀ ਕੋਈ ਕੀਮਤ ਨਹੀਂ। ਆਕਾਰ ਗਧੇ ਦਾ ਬੜਾ ਵੱਡਾ ਹੈ, ਪਰ ਬਗੀਚੇ ਵਿੱਚ ਜਾ ਕੇ ਦੁਲੱਤੀ ਮਾਰ ਕੇ ਜਾਂ ਆਪਣੇ ਮੂੰਹ ਨਾਲ ਦੰਦਾਂ ਨਾਲ ਫੁੱਲਾਂ ਨੂੰ ਜ਼ਰੂਰ ਤੋੜੇਗਾ, ਪਰ ਨਿੱਕੇ ਜਿਹੇ ਭਵਰੇ ਨੂੰ ਲੈ ਕੇ ਆਓ, ਉਹ ਕਹੇਗਾ ਇਹਨੂੰ ਕੀ ਪਤਾ ਆਕਾਰ ਬੜਾ ਇਹਦਾ ਵੱਡਾ। ਜੇ ਫੁੱਲ ਦੀ ਕਦਰ ਕਿਸੇ ਜਾਣਨੀ ਹੈ ਤੇ ਭਵਰੇ ਤੋਂ ਪੁੱਛ ਕੇ ਦੇਖੇ। ਬਾਬਾ ਜੀ ਨੇ ਕਿਹਾ ਪਾਨਾ ਵਾੜੀ ਹੋਏ ਘਰ, ਖਰ ਸਾਰ ਨਾ ਜਾਣੇ, ਰਸੀਆਂ ਹੋਵੇ ਮੁਸ਼ਕਾ ਤਬ ਫੂਲ ਪਛਾਣੇ। ਪਾਨਾ ਦੀ ਫੁੱਲ ਦੀ ਸੁਗੰਧੀ ਕੇਵਲ ਇੱਕ ਭਵਰੇ ਨੂੰ ਪਤਾ ਹੈ। ਹਰ ਚੀਜ਼ ਨਾਮ ਬੜੀ ਵੱਡੀ ਖੇਡ ਰੱਖਦਾ ਹੈ। ਸਿਰਫ ਅਸੀਂ ਇੱਕ ਦੁਨਿਆਵੀ ਉਦਾਹਰਣ ਲੈ ਲਈ, ਵਾਹਿਗੁਰੂ ਸ਼ਬਦ ਵਰਣਾਤਮਕ ਵੀ ਹੈ ਤੇ ਤੁਨਾਤਮਕ ਵੀ ਹੈ। ਜਦੋਂ ਅਸੀਂ ਰਸਨਾ ਨਾਲ ਬੈਖਰੀ ਰਾਹੀਂ ਬੋਲ ਕੇ ਜਪਨੇ ਆ, ਉਦੋਂ ਵਰਣਨ ਕਰਨੇ ਆ, ਉਹ ਵਰਣ ਵਿੱਚ ਹੈ। ਤੇ ਜਿਹੜਾ ਜਪ ਜਪ ਕੇ ਮਾਲਕ ਦੀ ਕਿਰਪਾ ਦਾ ਪਾਤਰ ਹੋ ਜਾਏ, ਇਹੀ ਵਰਣਾਤਮਕ ਨਾਮ ਉਹਦੇ ਅੰਦਰ ਧੁਨ ਬਣ ਜਾਂਦਾ ਹੈ, ਧੁਨਾਤਮਕ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਨਾਮ ਹਰ ਇੱਕ ਚੀਜ਼ ਦਾ ਇੱਕ ਆਕਰਸ਼ਣ ਰੱਖਦਾ। ਮੈਂ ਇੱਕ ਉਦਾਹਰਣ ਦੇਵਾਂ, ਬੱਚਾ ਘਰ ਚ ਜਨਮ ਲੈਂਦਾ, ਉਹ ਬੱਚਾ ਮਖੀਨੇ ਦਾ ਦੋ ਮਖੀਨੇ ਦਾ ਹੋਵੇ, ਉਹਨੇ ਕੋਈ ਸ਼ਬਦ ਨਹੀਂ ਸਿੱਖਿਆ, ਨਾ ਉਹ ਕਿਸੇ ਭਾਸ਼ਾ ਦਾ ਜਾਣੂ, ਨਾ ਅੱਖਰਾਂ ਦੀ ਉਹਨੂੰ ਪਹਿਚਾਣ। ਬਸ ਇੱਕ ਸ਼ਬਦ ਹਰ ਇੱਕ ਘਰ ਦਾ ਜੀ ਉਹਦੇ ਕੰਨਾਂ ਕੋਲ ਆ ਕੇ ਕਹਿਣ ਲੱਗ ਪਿਆ। 15 ਦਿਨਾਂ ਦਾ ਬੱਚਾ ਹੈ, ਅਸੀਂ ਦੇਗ ਬਣਾ ਕੇ ਗੁਰੂ ਘਰੋਂ ਨਾਮ ਰਖਾਨੇ ਆ, ਜੇ ਬੇਟੀ ਜਾਂ ਬੇਟਾ। ਹੁਣ ਉਸ ਨੂੰ ਨਾ ਤਾਂ ਅੱਖਰਾਂ ਦੀ ਪਹਿਚਾਣ, ਨਾ ਉਹਨੂੰ ਸਾਉਂਡ ਦੀ ਕੋਈ ਜੇ ਸਮਝ, ਪਰ ਜਿਹੜਾ ਘਰ ਦਾ ਜੀ ਆਉਂਦਾ ਉਹਦੇ ਕੰਨਾਂ ਕੋਲ ਉਸ ਨਾਮ ਨੂੰ ਲੈ ਕੇ ਆਵਾਜ਼ ਦਿੰਦਾ, ਸਿਰਫ ਇੱਕ ਸਾਉਂਡ ਹੀ ਹੈ ਨਾ। ਉਹ ਜਿਹੜਾ ਹੁੰਦਾ ਉਹ ਨਾਮ ਲੈਂਦਾ, ਨਾਮ ਲਈ ਜਾਂਦਾ। ਪਿਆਰਿਓ ਦਿਨ ਵਿੱਚ 5 ਵਾਰੀ 10 ਵਾਰੀ ਉਹਦੇ ਕੰਨਾਂ 'ਚ ਨਾਮ ਇੱਕੋ ਜਿਹਾ ਗੂੰਜਦਾ। 3 ਕੁ ਮਹੀਨੇ ਬਾਅਦ ਜਦੋਂ ਨਾਮ ਲਓ, ਜਿੱਧਰੋਂ ਆਵਾਜ਼ ਆਉਂਦੀ ਹੈ ਬੱਚਾ ਉਧਰ ਵੇਖਣ ਲੱਗ ਪੈਂਦਾ। ਆਖਰ ਉਸ ਨਾਮ ਦੀ ਸਾਉਂਡ ਵਿੱਚ ਕਿਹੋ ਜਿਹੀ ਖੇਡ ਸੀ ਕਿ ਜਿਸ ਬੱਚੇ ਨੇ ਅਜੇ ਤੱਕ ਸਕੂਲ ਵੀ ਨਹੀਂ ਗਿਆ, ਉਹਦੇ ਕੰਨਾਂ ਵਿੱਚ ਵਾਰ ਵਾਰ ਉਹ ਅੱਖਰ ਪੁਕਾਰੇ ਗਏ। ਤੇ ਜਦੋਂ ਅੱਖਰ ਦੁਹਰਾਇਆ ਜਾਂਦਾ, ਇੱਕੋ ਦਮ ਕੰਨ ਚੁੱਕ ਕੇ ਦੇਖਦਾ, ਉਹ ਅੱਖਰ ਉਹਦੇ ਲਈ ਪੱਕੇ ਹੋ ਗਏ, ਉਹਨੂੰ ਸਮਝ ਪੈ ਗਈ ਕਿ ਇਹ ਅੱਖਰ ਮੇਰੇ ਵਾਸਤੇ। ਪੜ੍ਹਿਆ ਨਹੀਂ, ਉਹ ਇੱਕ ਨਾਮ ਹੀ ਹੈ ਨਾ, ਕੋਈ ਨਾਮ ਦਿੱਤਾ ਹੋਵੇ। ਪਿਆਰਿਓ ਜੇ ਇੱਕ ਬੱਚਾ 3 ਮਹੀਨੇ ਦਾ ਇੱਕ ਸਾਉਂਡ ਦਾ ਜਾਣਕਾਰ ਹੋ ਸਕਦਾ, ਉਹਦੇ ਕੰਨਾਂ ਵਿੱਚ ਆਵਾਜ਼ ਪਏ ਤੇ ਉਹਨੂੰ ਇੰਨੀ ਬੋਧਕ ਸਮਝ ਹੋ ਜਾਂਦੀ ਏ ਇਹ ਅੱਖਰ ਮੇਰੇ ਵਾਸਤੇ ਨੇ। ਤੇ ਜਿਹੜੇ ਸਮਰੱਥ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਜਦੋਂ ਉਹਨੂੰ ਪੁਕਾਰੇਗਾ, ਰੱਬ ਤੇਰੇ ਵੱਲ ਕੰਨ ਕਿਉਂ ਨਹੀਂ ਦਏਗਾ। ਨਾਮ ਵਿੱਚ ਸ਼ਕਤੀ ਹੈ, ਕੱਲਾ ਇਨਸਾਨ ਨਹੀਂ। ਇੱਕ ਹੋਰ ਬੇਨਤੀ,

ਇਹਨੂੰ ਨੀਵੀਂ ਬਿਰਤੀ ਵੱਲ ਮਤ ਸਮਝਣਾ। ਘਰਾਂ ਚ ਅਸੀਂ ਕੁੱਤੇ ਰੱਖਨੇ, ਚਲੋ ਬੱਚਾ ਤਾਂ ਇਨਸਾਨ ਦੀ ਆਪਣੀ ਅੰਸ਼ ਹੈ, ਆਪਣਾ ਖੂਨ ਹੈ। ਘਰ ਚ ਆਪਾਂ ਕੁੱਤਾ ਰੱਖਨੇ ਆ, ਕੂਕਰ ਰੱਖਨੇ, ਹਾਲਾਂਕਿ ਕੁੱਤੇ ਨੂੰ ਖੁਦ ਅਜੇ ਤੱਕ ਇਹ ਪਤਾ ਨਹੀਂ ਕਿ ਮਨੁੱਖ ਨੇ ਮੇਰਾ ਨਾਮ ਕੁੱਤਾ ਰੱਖਿਆ, ਡੌਗ ਰੱਖਿਆ, ਸੱਗ ਰੱਖਿਆ, ਸਵਾਨ ਰੱਖਿਆ, ਕੂਕਰ ਰੱਖਿਆ, ਉਹਨੂੰ ਕੋਈ ਪਤਾ ਨਹੀਂ। ਪਰ ਜਦੋਂ ਉਸ ਕੁੱਤੇ ਨੂੰ ਗਾਈਡ ਨਾਮ ਹੀ ਕੋਈ ਹੋਵੇ, ਕੋਈ ਟ੍ਰੇਨਿੰਗ ਦੇਣ ਵਾਲਾ ਵੀ ਨਾ ਹੋਵੇ, ਤੇ ਨਿਆਣੇ ਘਰ ਕੁੱਤੇ ਨੂੰ ਇੱਕ ਨਾਮ ਨਾਲ ਪੁਕਾਰਨ ਲੱਗ ਪਏ। ਰੋਟੀ ਪਾਉਂਦਿਆਂ ਉਹਦਾ ਨਾਮ ਲੈਣ, ਦੁੱਧ ਪਾਉਂਦਿਆਂ ਉਹਦਾ ਨਾਮ ਲੈਣ, ਆਵਾਜ਼ ਮਾਰਨ ਉਸ ਅੱਖਰ ਨਾਲ। ਪਿਆਰਿਓ ਦੇਖੋ, ਇੱਕ ਕੁੱਤਾ ਜਿਹੜਾ ਟੇਢੀ ਮੇਢੀ ਜੂਨ ਵਿੱਚ ਹੈ, ਦੋ ਮਹੀਨੇ ਬਾਅਦ ਉਹਨੂੰ ਵੀ ਸਮਝ ਪੈ ਜਾਂਦੀ ਏ ਕਿ ਜਿਹੜਾ ਆ ਸ਼ਬਦ ਉਚਾਰਦੇ ਪਏ ਨੇ ਇਹ ਮੇਰੇ ਲਈ। ਹਨੇਰੇ ਵਿੱਚ ਉਹ ਨਾਮ ਲੈ ਕੇ ਆਵਾਜ਼ ਮਾਰੋ ਤੇ ਆਵਾਜ਼ ਸੁਣਦਿਆਂ ਸਰ ਕੁੱਤਾ ਮਾਲਕ ਦੇ ਚਰਨਾਂ ਵਿੱਚ ਆ ਪਹੁੰਚਦਾ ਹੈ। ਇੱਕ ਨਾਮ ਰੱਖਿਆ, ਹੁਣ ਇੱਕ ਕੂਕਰ ਹੈ। ਜੇ ਇੱਕ ਕੁੱਤੇ ਲਈ ਵੱਖਰੇ ਅੱਖਰ ਵਰਤੇ ਜਾਣ ਤੇ ਉਸ ਆਵਾਜ਼ ਨੂੰ ਸੁਣ ਕੇ ਕੁੱਤਾ ਮਾਲਕ ਦੇ ਕੋਲ ਦੌੜਿਆ ਹੁੰਦਾ, ਭਾਈ ਗੁਰਸਿੱਖੋ, ਜਿਹੜਾ ਪਰਮਾਤਮਾ ਦਾ ਨਾਮ ਰੱਖ ਕੇ ਪਰਮਾਤਮਾ ਨੂੰ ਪੁਕਾਰਿਆ ਜਾਂਦਾ ਹੈ ਤੇ ਪਰਮਾਤਮਾ ਉਹਦੇ ਪਿੱਛੇ ਕਿਉਂ ਨਹੀਂ ਆਵੇ। ਬਾਣੀ ਚ ਬਚਨ ਹੁੰਦਾ, ਆਪਣੇ ਸੇਵਕ ਕੀ ਆਪੇ ਰੱਖ, ਆਪੇ ਨਾਮ ਜਪਾਵੇ। ਹੁਣ ਉਸ ਨਾਮ ਵਿੱਚ ਇੰਨੀ ਕੋ ਬਖਸ਼ਿਸ਼ ਹੋ ਗਈ ਕਿ ਜਿੱਥੇ ਵੀ ਸੇਵਕ ਪੁਕਾਰਦਾ ਜਦੋਂ ਨਾਮ ਲੈਂਦਾ। ਪਰ ਠੀਕ, ਇੱਕ ਬੱਚਾ, ਇੱਕ ਇਨਸਾਨ ਸਿਰਫ ਕੇਵਲ ਉਥੋਂ ਤੱਕ ਪਹੁੰਚਦਾ ਜਿੱਥੋਂ ਤੱਕ ਉਹਦੀ ਰਸਾਈ ਹੋਵੇ। ਪਰ ਪਰਮਾਤਮਾ ਦਾ ਨਾਮ ਐਸਾ ਕਿ ਕਿਤੇ ਵੀ ਪੁਕਾਰੋ ਪਰਮਾਤਮਾ ਉੱਥੇ ਹਿਫਾਜ਼ਤ ਕਰਦਾ। ਪਰਮਾਤਮਾ ਦਾ ਨਾਮ ਤੇ ਮਾਂ ਦੇ ਪੇਟ ਦੀ ਅੱਗ ਵਿੱਚ ਬਿਛਾਈ ਬੈਠਾ ਤੇ ਪਿਆਰਿਓ, ਇਹ ਸੰਸਾਰ ਵਿੱਚ ਕਿਉਂ ਨਹੀਂ ਬਚਾਏਗਾ? ਹਜ਼ੂਰ ਨੇ ਫਰਮਾਇਆ, ਆਪਣੇ ਸੇਵਕ ਕੀ ਆਪੇ ਰੱਖ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਤਾਵੇ। ਪਰ ਜਦੋਂ ਕੋਈ ਉਹਨੂੰ ਪੁਕਾਰੇਗਾ, ਉਹਨੂੰ ਆਵਾਜ਼ ਮਾਰੇਗਾ। ਹਜ਼ੂਰ ਦੇ ਬਚਨਾਂ ਵੱਲ ਪਾਈਏ, ਦੇਖੋ 12 ਮਾਹ ਦਾ ਪਹਿਲਾ ਮਹੀਨਾ ਆਉਂਦਾ ਚੇਤ। ਜੋ ਚੇਤ ਵਿੱਚ ਅਸੀਂ ਸਾਲ ਪਹਿਲਾਂ ਮੰਗਿਆ ਸੀ ਗੁਰਮੁਖੋ, ਅੱਜ ਫੱਗਣ ਵਿੱਚ ਉਹਨੂੰ ਭਾਗ ਲੱਗ ਗਿਆ। ਸ਼ਾਇਦ ਆਪ ਜੀ ਨੂੰ ਗਿਆਤ ਹੋਵੇ, ਮਨੁੱਖ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਸੋਗ ਨਾ ਹੋਵੇ, ਮੇਰੇ ਜੀਵਨ ਵਿੱਚ ਚਿੰਤਾ ਨਾ ਹੋਵੇ। ਅੱਜ ਤੱਕ ਕਦੀ ਵੀ ਕਿਸੇ ਬੰਦੇ ਨੇ ਧਰਮ ਅਸਥਾਨ ਤੇ ਜਾ ਕੇ ਇਹ ਨਹੀਂ ਪੁਕਾਰ ਕੀਤੀ, ਮੇਰੇ ਹਿਰਦੇ ਵਿੱਚ ਅਸ਼ਾਂਤੀ, ਮੇਰੇ ਘਰ ਚ ਦੁੱਖ, ਮੈਨੂੰ ਕਲੇਸ਼, ਮੈਨੂੰ ਬਿਪਤਾ ਮੁਸੀਬਤ ਮਿਲ ਜਾ, ਕੋਈ ਨਹੀਂ ਮੰਗਦਾ। ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ, ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ। ਕਦੀ ਨਹੀਂ ਮੰਗਿਆ। ਹਰ ਇਨਸਾਨ ਚਾਹੁੰਦਾ ਮੇਰੇ ਅੰਦਰ ਨੂੰ ਟਿਕਾ ਮਿਲ ਜਾਏ, ਮੇਰੇ ਅੰਦਰ ਨੂੰ ਸ਼ਾਂਤੀ ਮਿਲੇ। ਜੇ ਥੋੜਾ ਜਿਹਾ ਹੋਰ ਬਰੀਕੀ ਵਿੱਚ ਆਪਾਂ ਜਾਈਏ, ਗੁਰਮੁਖੋ, ਜਿਹੜੇ ਵਿਸ਼ਈ ਬੰਦੇ ਨੇ ਨਾ, ਅਸਲੀਅਤ ਇਹ ਜੇ ਅੰਦਰ ਉਹਨਾਂ ਦੇ ਵੀ ਭੁੱਖ ਹੈ ਕਿਸੇ ਰਸ ਨੂੰ ਲੈਣ ਦੀ, ਪਰ ਉਹਨਾਂ ਨੇ ਰਸਤਾ ਗਲਤ ਚੁਣ ਲਿਆ। ਇੱਕ ਨਸ਼ਈ ਬੰਦਾ ਕਾਹਦੇ ਲਈ ਨਸ਼ਾ ਕਰਦਾ? ਆਪਣੇ ਆਪ ਨੂੰ ਭੁੱਲਣ ਲਈ। ਜੋ ਕੁਝ ਉਹਦੇ ਵਿੱਚ ਵਰਤਮਾਨ ਵਾਪਰਦਾ, ਉਸ ਸੰਕਟ ਚੋਂ ਨਿਕਲਣ ਵਾਸਤੇ ਉਹ ਆਪਣੇ ਆਪ ਨੂੰ ਬੇਹੋਸ਼ੀ ਵਿੱਚ ਲੈ ਜਾਂਦਾ। ਇੱਕ ਵੇਸ਼ਿਆ ਦੇ ਦਰ ਤੇ ਗੁਜ਼ਾਰਿਆ ਕਾਹਦੇ ਲਈ? ਇੱਕ ਖਿੰਨ ਭਰ ਦੇ ਰਸ ਦੇ ਲਈ। ਹਾਂ, ਅੰਦਰ ਤੜਪ ਜ਼ਰੂਰ ਹੈ ਕਿ ਚਿੰਤਾ ਮਿਟ ਜਾਏ, ਕਿਸੇ ਰਸ ਨਾਲ ਜੁੜ ਜਾਵਾਂ, ਪਰ ਉਹ ਥੋੜ ਚਿਰ ਹੈ। ਨਾਮ ਵਿੱਚ ਵੀ ਇੰਨੀ ਸ਼ਕਤੀ ਹੈ, ਜੇ ਨਾਮ ਦਾ ਰਸਤਾ ਕੋਈ ਚੁਣ ਲਵੇ ਤੇ ਨਾਮ ਅੰਦਰ ਦੀ ਸ਼ਾਂਤੀ ਵੀ ਦਿੰਦਾ ਤੇ ਅੰਦਰ ਦਾ ਰਸ ਵੀ ਦਿੰਦਾ। ਹਜ਼ੂਰ ਨੇ ਬਾਣੀ ਚ ਬਚਨ ਕੀਤਾ, ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਪਰ ਜਿੰਨੇ ਅਸੀਂ ਝਾਤੀ ਮਾਰਾਂਗੇ, ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸੁਖੀ ਹੋਵੇਗਾ, ਨਹੀਂ ਤੇ ਹਰ ਬੰਦੇ ਦਾ ਆਪੋ ਆਪਣਾ ਦੁੱਖ ਏ ਤੇ ਆਪੋ ਆਪਣੀ ਚਿੰਤਾ ਹੈ। ਇੱਕ ਵਾਰ ਅਰਜ਼ ਕੀਤੀ ਸੀ, ਫਰਕ ਇੰਨੇ, ਕਈਆਂ ਬੰਦਿਆਂ ਨੂੰ ਸਲੀਕਾ ਆਉਂਦਾ ਦੁੱਖ ਨੂੰ ਲੁਕਾਉਣ ਦਾ, ਤੇ ਕਈਆਂ ਬੰਦਿਆਂ ਨੂੰ ਸਮਝ ਕੋਈ ਨਹੀਂ ਦੁੱਖ ਲੁਕਾਇਆ ਕਿਵੇਂ ਜਾਣਾ, ਉਹਨਾਂ ਦਾ ਦੁੱਖ ਪ੍ਰਗਟ ਹੋ ਜਾਂਦਾ। ਤੇ ਸਿਆਣੇ ਬੰਦੇ ਅੱਖਰਾਂ ਨਾਲ, ਮੁਸਕਰਾਹਟ ਨਾਲ, ਸ਼ਬਦਾਵਲੀ ਨਾਲ ਦੁੱਖ ਨੂੰ ਲੁਕਾਉਂਦੇ ਨੇ, ਪਰ ਹੈ ਦੁਖੀ।
बाबा जी ने दो प्रमाण दिते बाणी च बाबा फरीद साहब ने, क्योंकि उन्हें कमाया है अपनी जिंदगी च। कहिंदे एक दुख उस अग दी तरह कि जेड़ा सवानी ने रात नूं ठंडी राख दे थले सवां दे थले अंगियारी लुका दिती, भखदा होया कोला दब दिता। बाहरों पोह दी रात राख दी ढेर नूं हथ लांगे ते अत दी ठंडी है, पर मत समझो कि जितनी राख ए बाहरों ठंडी है उन्ना अंदर भी ठंड होवेगी। सिर्फ राख नूं फोलन दी देर है, उस सवां दे थले भखदियां होईयां अंगियारियां भी पईयां। एक लोग ऐसे ने जेड़े सचमुच बाहरों राख दी तरह ठंड अपने शब्दां नाल, अपने पहरावे नाल, अपने अखरां नाल, पर जदों किते थोड़ा जिहा उन्हां नूं फोल के देखो, अपने अंदर दा दुख सांझा करो। मनोविज्ञान कहिंदा है कि किसे दे दुख नूं परखण दी खातर सिद्धा ना पुछो तू दुखी है, अपने दुख दी गल शुरू करो, तुहाडे दुख नूं सुणदिआं सुणदिआं अपना दुख दसण लग पवे, उहदे अंदर दा दुख प्रगट हुंदा है। हुण ठंडी राख थले अग दी अंगियारी है, पर जदों थोड़ा जिहा फोलने आ ते विचों अग निकलदी है। एक लोक ऐसे दुखी ने प्यारे, जिन्हां कोल मुस्कुराहट है पर थोड़ा जिहा वाह पै जाए ते दुख प्रगट हुंदा है। इहनूं हजूर ने कहा किज ना बुझै किज ना सुझै, दुनिया गुझी पाहे साई मेरा चंगा कीता नहीं ता हम पी दजा आहे। मेरे साई ने मैनूं गुझी अग तो बचा लिया। गुझी पाहे जलै संसारा, हुण एक अग होवे जिहड़ी गुझी नहीं रहिंदी, ਉਹ ਛਪਾਈ ਨਹੀਂ ਜਾਂਦੀ, ਉਹ ਪ੍ਰਗਟ ਹੁੰਦੀ ਏ। ਉਹਨੂੰ ਹਜ਼ੂਰ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਕਰ ਇਹਾ ਅੱਗ। ਇੱਕ ਉੱਚੇ ਚੜ੍ਹ ਕੇ ਸਭ ਦੇ ਘਰ ਦੀ ਅੱਗ ਦਿਸ ਪਈ, ਤੇ ਦੂਜਾ ਗੁਰਮੁਖੋ ਗੁੱਝੀ ਹੈ, ਪਰ ਉਹਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਸ ਢੇਰੀ ਦੇ ਨੇੜੇ ਕੋਈ ਜਾਂਦਾ ਹੈ। ਧੰਨ ਗੁਰੂ ਅਰਜੁਨ ਦੇਵ ਜੀ ਨੇ ਇੱਕ ਸਾਨੂੰ ਬੜਾ ਸੋਹਣਾ ਸਿਲੇਬਸ ਕਹਿ ਲਾਂ ਗੁਰਮੁਖੋ, 12 ਮਾਹ ਇੱਕ ਉਹ ਪਾਠ ਹੈ, ਜੇ ਹਰ ਮਹੀਨੇ ਕਮਾਇਆ ਜਾਏ ਤੇ ਗੁਰੂ ਕਿਰਪਾ ਕਰੇ ਉਹਦੀ ਅਸੀਸ ਮਿਲ ਜਾਏ ਤੇ ਸਤਿਗੁਰਾਂ ਦੀ ਮਿਹਰ ਨਾਲ ਫੱਗਣ ਦਾ ਮਹੀਨਾ ਆਨੰਦਦਾਇਕ ਬਣ ਸਕਦਾ ਹੈ। ਚੇਤ ਵਿੱਚ ਕਿਹੋ ਨੇ, ਤੂੰ ਆਨੰਦ ਚਾਹੁੰਦਾ, ਤੂੰ ਖੁਸ਼ੀ ਚਾਹੁੰਦਾ, ਬਸ ਇੱਕ ਕੰਮ ਕਰ, 12 ਮਾਹ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਕਰ ਦੇ ਸਚਿਦਾਨੰਦ ਨੂੰ ਜਪਣਾ। ਸਤ ਸੁਹਾਣ ਸਦਾ ਮਨ ਚਾਹੋ ਜੋ ਹੈ, ਜਿਹਦੇ ਘਰ ਵਿੱਚ ਗਮੀ ਨਹੀਂ ਤੇਰਾ ਘਰ ਆਨੰਦ ਵਧਾਈ ਤੁਧ ਘਰ, ਜਿਹਦਾ ਘਰ ਸੂਖ ਮਹਿਲ ਜਾ ਕੇ ਊਚ ਦੁਆਰੇ, ਜਿਸ ਦੇ ਘਰ ਦੀ ਗੱਲ ਕਰਦਿਆਂ ਬੇਗਮ ਪੁਰਾ ਸ਼ਹਿਰ ਕੋ ਨਾਉ। ਜੇ ਤੂੰ ਆਨੰਦ ਚਾਹਨਾ ਹੈ ਤੇ ਚੇਤ ਦੇ ਮਹੀਨੇ ਵਿੱਚ ਗੋਬਿੰਦ ਨੂੰ ਆਰਾਧ, ਗੋਬਿੰਦ ਨੂੰ ਜਪ। ਤੇ ਫਿਰ ਜਗਿਆਸੂ ਪੁੱਛੇ, ਮਹਾਰਾਜ ਆਰਾਧਨਾ ਜਪਣਾ ਸਿਮਰਨਾ ਇਹ ਕਿਵੇਂ ਜਪਾਂ? ਉੱਥੇ ਦੇਖੋ ਹਜ਼ੂਰ ਨੇ ਇਹ ਨਹੀਂ ਕਿਹਾ ਕਿ ਕੇਵਲ ਮੇਰੇ ਕੋਲ, ਕਹਿਣ ਲੱਗੇ ਕਿ ਕੰਮ ਕਰ। ਪਰਮਾਤਮਾ ਦੀ ਭਗਤੀ ਦੇ ਪੁਤਲੇ ਬਣ ਚੁੱਕੇ ਸੰਤ ਜਨਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਵੀ ਸਮਝ ਪਏਗੀ ਆਨੰਦ ਕਿਵੇਂ ਲੈਣਾ ਤੇ ਪਰਮਾਤਮਾ ਨੂੰ ਜਪਣਾ ਕਿਵੇਂ। ਤੁਸੀਂ ਦੋ ਤੁਕਾਂ ਚੇਤੇ ਰੱਖਿਓ, ਮੈਂ ਜਿਹੜੀ ਅਰਜ਼ ਅਸਲ ਕਰਨੀ ਚਾਹੁੰਦਾ। ਬਚਨ ਆਉਂਦਾ ਚੇਤ ਗੋਬਿੰਦ ਆਰਾਧੀਐ, ਅਜੇ ਸਾਧਨਾ ਹੈ ਸਿੱਧਤਾ ਨਹੀਂ, ਆਰਾਧੀਐ ਜਪੀਏ। ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ, ਹੋਵੇ ਹੋਵੇਗਾ, ਹੋਇਆ ਨਹੀਂ ਅਜੇ, ਹੋਵੇ ਆਨੰਦ ਘਣਾ। ਜੇ ਆਰਾਧੇਗਾ ਤੇ ਆਨੰਦ ਘਣਾ ਬਹੁਤ ਆਨੰਦ ਮਿਲੇਗਾ। ਪਰ ਆਰਾਧਨਾ ਕਿਵੇਂ ਮੈਂ? ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਪ੍ਰਭੂ ਦੇ ਪਿਆਰੇ ਸੰਤ ਜਨਾਂ ਨੂੰ ਮਿਲ ਤੇ ਉਹਨਾਂ ਨੂੰ ਮਿਲ ਕੇ ਆਪਣੀ ਰਸਨਾ ਤੋਂ ਭਣਾ ਉਚਾਰਨ ਕਰ ਪਰਮਾਤਮਾ ਦੇ ਨਾਮ। ਹੈ ਵੈਸੇ ਗੱਲ ਸੀ ਫੱਗਣ ਦੀ ਕਰਨੀ, ਇਹ ਦੋ ਤੁਕਾਂ ਚੇਤੇ ਰੱਖੋ। ਆਨੰਦ ਹੋਵੇਗਾ ਆਰਾਧਨ ਨਾਲ, ਆਰਾਧਨ ਦੀ ਜਾਂਚ ਆਵੇਗੀ ਸੰਤ ਜਨਾਂ ਦੀ ਸੰਗਤ ਵਿੱਚੋਂ, ਸੰਤ ਜਨਾਂ ਮਿਲ ਪਾਈਐ। ਹੁਣ ਇੱਥੇ ਇੱਕ ਬੇਨਤੀ ਹੈ, ਅਸੀਂ ਸੋਚਾਂਗੇ ਕਿ ਸੰਤ ਜਨਾਂ ਲਈ ਸ਼ਬਦ ਕਿਉਂ ਵਰਤੇ,
ਥੋੜੀ ਜਿਹੀ ਤੁਸੀਂ ਗੁਰਮੁਖੋ ਟਿਕਾ ਬਣਾਓ। ਕਈ ਵਾਰੀ ਕੀ ਹੁੰਦਾ ਅਸੀਂ ਇਹ ਸ਼ਬਦ ਵਰਤ ਦਿੰਦੇ ਹਾਂ, ਮੈਂ ਤਰਕ ਨਹੀਂ ਕਰ ਰਿਹਾ ਕਿਉਂਕਿ ਮਹਾਂਪੁਰਖਾਂ ਦੀ ਕਮਾਈਆਂ ਵਾਲਿਆਂ ਦਾ ਇਹ ਸਥਾਨ ਹੈ ਵੀ ਸੰਤ ਕੋਈ ਨਹੀਂ। ਅਸੀਂ ਲੋਕ ਖਾਸ ਕਰਕੇ ਕਥਾ ਕੀਰਤਨ ਕਰਦੇ ਹਾਂ, ਦਰਅਸਲ ਅਸਲੀਅਤ ਇਹ ਜੇ ਕਿ ਬੰਦੇ ਦਾ ਜੋ ਆਪਣਾ ਆਪ ਹੈ ਨਾ, ਉਹ ਕੁਝ ਹੀ ਬੰਦੇ ਦਾ ਬਾਹਰ ਹੈ। ਜੇ ਮੈਂ ਅੰਦਰੋਂ ਦੁਖੀ ਹਾਂ ਤੇ ਮੇਰੀ ਨਜ਼ਰ ਵਿੱਚ ਹਰ ਬੰਦਾ ਦੁਖੀ ਹੈ। ਜੇ ਮੈਂ ਅੰਦਰੋਂ ਵਿਕਾਰੀ ਹਾਂ ਤੇ ਮੇਰੀ ਨਜ਼ਰ ਵਿੱਚ ਹਰ ਬੰਦਾ ਸ਼ੱਕੀ ਹੈ। ਅਸਲ ਵਿੱਚ ਜਿਸ ਬੰਦੇ ਦਾ ਮਨ ਬਹੁਤ ਸ਼ੱਕ ਕਰਦਾ ਹੈ, ਉਸ ਬੰਦੇ ਨੂੰ ਆਪਣੇ ਮਨ ਦੀ ਨਿਗਰਾਨੀ ਰੱਖਣੀ ਚਾਹੀਏ, ਉਹਦਾ ਮਨ ਤੇ ਕਿਤੇ ਚੱਕੀ ਨਹੀਂ। ਸਮਝੋ ਇਸ ਬੇਨਤੀ, ਜਿਸ ਬੰਦੇ ਦਾ ਮਨ ਹਰ ਇੱਕ ਤੇ ਸ਼ੱਕ ਕਰਦਾ, ਉਹਨੂੰ ਇਕਾਂਤ ਵੀ ਦੇਖਣਾ ਚਾਹੀਦਾ। ਉਹਦਾ ਆਪਣਾ ਮਨ ਉੱਤੇ ਸ਼ੱਕ ਕਰਕੇ ਦੇਖੇ, ਉਹਦਾ ਮਨ ਤਾਂ ਕਿਤੇ ਸ਼ੱਕੀ ਨਹੀਂ ਬਣ ਗਿਆ। ਹੁਣ ਪਰਮਾਤਮਾ ਦੀ ਭਗਤੀ, ਸੰਤ ਜਨ ਉਹਨਾਂ ਦੀ ਸੰਗਤ, ਤੇ ਅਸੀਂ ਸ਼ਬਦ ਵਰਤ ਦਿੰਦੇ ਹਾਂ ਕਿ ਦੇਖੋ ਜੀ ਕੋਈ ਸੰਤ ਨਹੀਂ, ਕੋਈ ਮਹਾਂਪੁਰਖ ਨਹੀਂ, ਤੇ ਫਿਰ ਇਹ ਵੀ ਸ਼ਬਦ ਕਹਿ ਜਾਂਦੇ ਨੇ ਕਿ ਵੇਖ ਲਿਆ ਜੇ ਪੱਕਾ ਹੋਵੇ ਕਿ ਕੱਚਾ ਹੋਵੇ। ਮੈਂ ਕਹਿੰਦਾ ਆਦੋਗੀ, ਜਿਹੜਾ ਬੱਚਾ ਜੇ ਨਰਸਰੀ ਚ ਗਿਆ ਹੈ ਉਹਨੂੰ ਪਤਾ ਲੱਗ ਜਾਏਗਾ PhD ਪੜ੍ਹਾਉਣ ਵਾਲੇ ਦੀ ਤਾਲੀਮ ਕੀ ਹੈ। ਅਸੀਂ ਕੈਸੀ ਗੱਲ ਪੈ ਕਰਨੇ ਹਾਂ। ਜੇ ਮੈਨੂੰ ਇਹ ਪਤਾ ਹੈ ਵੀ ਇਹ ਕੱਚਾ ਹੈ ਜਾਂ ਪੱਕਾ ਹੈ, ਮੇਰੇ ਕੋਲ ਪੈਮਾਨਾ ਹੈ, ਇਹਦਾ ਮਤਲਬ ਕਿ ਮੈਂ ਉਸ ਅਵਸਥਾ ਤੇ ਪਹੁੰਚਿਆ ਹਾਂ। ਜੇ ਮੈਂ ਅਵਸਥਾ ਤੇ ਪਹੁੰਚਿਆ, ਮੈਨੂੰ ਫਿਰ ਲੱਭਣ ਦੀ ਲੋੜ ਕੀ? ਨਹੀਂ, ਦਾਣਾ ਪਾਣਾ ਪੈਂਦਾ। ਕਈ ਵਾਰੀ ਕਬੂਤਰ ਵੀ ਆਉਂਦੇ ਨੇ, ਕਈ ਵਾਰੀ ਚਿੜੀਆਂ ਵੀ ਆਉਂਦੀਆਂ ਨੇ, ਖਿਮਾ ਕਰਿਓ ਕਈ ਵਾਰੀ ਕਾਂ ਤੇ ਬਗਲੇ ਵੀ ਆਉਂਦੇ ਨੇ। ਨੇਮ ਨਿਭਾਉਂਦਾ ਰਹਿ, ਰੱਬ ਉਹਦੀ ਨੀਅਤ ਨੂੰ ਭਾਗ ਲਾਂਦਾ, ਕਈ ਵਾਰੀ ਖੰਸ ਵੀ ਆ ਜਾਂਦੇ। ਇਹ ਸ਼ਬਦ ਬੇਨਤੀ ਸਮਝਿਓ, ਤਰਕ ਨਹੀਂ ਕਿਸੇ ਤੇ। ਜਿਹੜੇ ਪਰਮਾਤਮਾ ਦੀ ਭਗਤੀ ਵਿੱਚ ਭਿੱਜੇ ਨੇ, ਤੇ ਫਿਰ ਮੈਂ ਅਰਜ਼ ਕਰਾਂ ਜੈਸੀ ਮੇਰੇ ਅੰਦਰ ਦੀ ਬਿਰਤੀ ਹੈ ਉਹ ਕੁਛ ਬਾਹਰ ਹੈ। ਬਾਬਾ ਜੀ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੁਖੀ ਹੈ ਕੋ ਪੇਖ ਹੈ ਸਭ ਸੁਖੀਆਂ, ਰੋਗੀ ਕਹਿ ਭਾਣੇ ਸਭ ਰੋਗੀ। ਬਾਬਾ ਜੀ ਨੇ ਕਿਹਾ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਸ਼ਰਤ ਪਹਿਲਾਂ ਘਰ ਸੁਖੀ ਹੋਵੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਉ ਨਾਨਕ ਗੁਰ ਮੰਤਰ ਦ੍ਰਿੜਾਇਆ। ਇੱਕ ਗੁਰਮੁਖ ਵਿਦਵਾਨ ਨੇ ਬੜੀ ਸੋਹਣੀ ਇੱਕ ਕਹਾਣੀ ਦਿੱਤੀ ਸਿਰਫ ਸਮਝਣ ਲਈ। ਗਰਮੀ ਦੇ ਦਿਨ ਸਨ ਤੇ ਰੁੱਖ ਦੇ ਥੱਲੇ ਕੁਝ ਸਰੀਰ ਬੈਠੇ ਨੇ, ਥੋੜੀ ਜੀ ਹਵਾ ਚੱਲੀ, ਉਹਨਾਂ ਸਰੀਰਾਂ ਵਿੱਚ ਇੱਕ ਸੀ ਕਵੀ, ਦੂਸਰਾ ਸੀ ਸੰਗੀਤਕਾਰ, ਤੀਸਰਾ ਸੀ ਜੋਗੀ, ਤੇ ਚੌਥਾ ਸੀ ਇੱਕ ਬੰਦਾ ਕਿ ਜਿਹੜਾ ਘਰੋਂ ਲੜ ਕੇ ਆਇਆ ਸੀ। ਰੁੱਖ ਇੱਕੋ ਹੀ ਹੈ, ਹਵਾ ਚੱਲੀ ਤੇ ਟਾਹਣੀ ਤੇ ਪੱਤੇ ਆਪਸ ਵਿੱਚ ਖਹਿਣ ਲੱਗੇ, ਤੇ ਖਹਿੰਦਿਆਂ ਇੱਕ ਪੱਤਾ ਜਦੋਂ ਉਹਦੇ ਵਿੱਚੋਂ ਆਵਾਜ਼ ਸੁਣੀ ਤੇ ਸੰਗੀਤਕਾਰ ਉੱਠ ਕੇ ਬੈਠ ਗਿਆ। ਕਹਿੰਦਾ ਮਣਾ, ਕੱਲਾ ਤੂੰ ਹੀ ਤਾਲ ਤੇ ਸੁਰ ਦਾ ਜਾਣਕਾਰ ਨਹੀਂ, ਦੇਖ ਪਰਮਾਤਮਾ ਨੇ ਪੱਤਿਆਂ ਤੇ ਟਾਹਣੀਆਂ ਦੇ ਰਗੜ ਵਿੱਚ ਵੀ ਨਾਦ ਰੱਖਿਆ ਹੋਇਆ। ਇਹਦੇ ਵਿੱਚ ਵੀ ਸ਼ਬਦ, ਇਹਦੇ ਵਿੱਚ ਵੀ ਸੰਗੀਤ ਹੈ। ਉਹਨੂੰ ਟਾਹਣੀਆਂ ਦੀ ਆਵਾਜ਼ ਵਿੱਚੋਂ ਸੰਗੀਤ ਸੁਣਾਈ ਦਿੱਤਾ। ਇੰਨੀ ਦੇਰ ਨੂੰ ਕੀ ਹੋਇਆ, ਕਵੀ ਉੱਠਿਆ, ਉਹਨੇ ਆਵਾਜ਼ ਸੁਣੀ ਤੇ ਉਹ ਕਹਿਣ ਲੱਗਾ ਸੱਚਮੁੱਚ ਜਿਵੇਂ ਮੇਰੀ ਕਵਿਤਾ ਦੀਆਂ ਮਾਤਰਾ ਤੁਕਾਂਤ ਠੀਕ ਰਹਿੰਦਾ। ਦੇਖੋ ਟਾਹਣੀਆਂ ਦੀ ਆਵਾਜ਼ ਦਾ ਤੁਕਾਂਤ ਵੀ ਠੀਕ, ਇਹਦੀਆਂ ਮਾਤਰਾ ਵੀ ਪੂਰੀਆਂ ਨੇ। ਉਹਨੂੰ ਉਹਦੇ ਵਿੱਚੋਂ ਕਵਿਤਾ ਨਜ਼ਰ ਆਉਣ ਲੱਗ ਪਈ। ਅਚਨਚੇਤ ਪੱਤਾ ਇੱਕ ਟੁੱਟ ਕੇ ਜ਼ਮੀਨ ਤੇ ਡਿੱਗਾ ਤੇ ਜੋਗੀ ਜਿਹੜਾ ਬੈਠਾ ਸੀ ਉਹ ਰੋ ਪਿਆ। ਕਹਿੰਦਾ ਉਹ ਵਾਹ ਮਣਾ ਮੇਰਿਆ, ਕਿ ਇਕੱਲਾ ਸੰਸਾਰ ਜਾਣ ਵਾਲਾ ਨਹੀਂ, ਆ ਪੱਤਾ 6 ਮਹੀਨੇ ਪਹਿਲਾਂ ਖਰਾ ਸੀ, ਜਿਸ ਵੇਲੇ ਨਿਕਲਿਆ ਅੱਤ ਦੀ ਕੁਰੂੰਬਲ ਕੋਮਲ ਸੀ, ਅੱਜ ਇਹ ਪੱਤਾ ਰੰਗ ਪੀਲਾ ਪੈ ਗਿਆ, ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਕਹਿਣ ਲੱਗਾ ਕੱਲਾ ਤੂੰ ਨਹੀਂ, ਇੱਥੇ ਪੱਤੇ ਪੱਤੇ ਉੱਤੇ ਮੌਤ ਲਿਖੀ ਏ, ਜੋ ਆਇਆ ਉਹਨੇ ਚਲੇ ਜਾਣਾ। ਉਹ ਪੱਤੇ ਦਾ ਟੁੱਟਣਾ ਵੇਖ ਕੇ ਅੱਖਾਂ ਭਰ ਕੇ ਬੈਰਾਗੀ ਹੋ ਗਿਆ। ਧਿਆਨ ਦਿਆ ਜੇ ਰੁੱਖ ਇੱਕੋ ਹੀ ਏ, ਇੱਕ ਸੰਗੀਤਕਾਰ ਨੂੰ ਸੰਗੀਤ ਸੁਣਾਈ ਦਿੰਦਾ, ਇੱਕ ਕਵੀ ਨੂੰ ਮਾਤਰਾ ਤੇ ਅੱਖਰ ਸੁਣਾਈ ਦਿੰਦੇ ਨੇ,
एक जोगी नू ओदे विच्चों बैराग ते नाशवानता दिस दिए ते जदो थोड़ी जी हवा तेज हुई टाणियां आपस विच रगड़ियां ते जेड़ा घरों लड़के आया सी ओ इको दम कहिंदा एवें कल्ला मैं ही नहीं झगड़ के आया इत्थे तां पत्ते नाल पत्ता खेंदा पे टाणी नाल टाणी खेंदी पी। हुण रुख इको ही है आपो अपनी अंदर दी दृष्टि है। गुरु जी ने बाणी च कहा कहन लगे देख भाई जे आनंद की प्राप्ति चाहना ते पहला मखीना ये गल चेते रखी आराधेगा आनंद मिलेगा ते आराधन की जांच संत जना को मिलनी है। चेत गोविंद आराध्या होवे आनंद घना संत जना मिल पाई है रसना नाम भना। हुण चेत तो बाद आउंदा वैसाख आउणा सी फगन तक सिर्फ एक एक तुक वैसाख आया ते महाराज जी ने कहा वैसाख धीरन क्यों वाढ़िया जिन्ना प्रेम बिशो हर साजन पुरख विसार के लगी माया तो जिन्ना दा प्यारे तो विछोड़ा पै गया उन्हां नू वैसाख विच धीरज किथे। जेठ दे दिन वड्डे हुंदे ने ते पंजाबी विच जेठ शब्द असी अपने कल्चर विच एक सुहागन अपने पति दे वड्डे भरा लई भी शब्द जेठ वरतदी जेठ दा अर्थ वड्डा। सब तो जिहड़ी पहली संतान है उहदे लई शब्द असी जेठा वरतने कहन लगे जेठ है वड्डा। कहिंदे ने जेठ दे महीने विच जे उस वड्डे परमात्मा दे लड़ लग जाए जिदे लड़ लग्या कदी जमदूत भी खो नहीं सकदा। हर जेठ जुड़न दा लोड़ी है जिस अग्गे सब निवन हर सज्जन दावन लग्या किसे ना देई बंद। मैं ताए शब्द चुने ने क्योंकि साल संपन्न हो रहा है अज बारह माह दा साल। हजूर ने क्या अग्गे आ गया जेठ तो बाद खाड़ खाड़ तपदा बढ़े लू बढ़ी। महाराज जी ने कहा आषाढ़ तपंदा तिस लगे खर नहा ना जिन्ना पास जगजीवन पुरख त्याग के मानस संधि आषाढ़ ता तपदा पे क्योंकि जगत दे जीवन नु भुल के बंदे दी आस लाई बैठे। सौन आया रिम झिम बरसात हुई फिर हरियावल आ गई। महाराज जी ने कहा जेठ दी लू भुल गई बनस्पति नु जदो सौन विच वरसिया कहन लगे जिवें सौन वरसे धरती खरियावल विच आ जांदी है ते ओ जीव इस्त्री दा अंदर रूखानियत दा खरियावल विच आ गया जिदे विच गुरु सौन दा बदल बन के वरसिया। सावन सरसी कामनी चरण कमल स्यों प्यार मन तन रत्ता सच रंग इको नाम आधार। अगू आया भादू जिन्ना ओ भरम च पांदा है इन्ना कोई होर मखीना नहीं। भरमदार ते दिसना कुछ ते होना कुछ दिसदा पिया के काली घटा चढ़ के आ रही है। जिमीदार खुश है हुण वरसिया इन्ना भरमदा मीह वरसिया कि वट नाल वट छड़ के चला गया एक खेत पानी नाल भरिया रह गया दूजा सुके दा सुका क्योंकि भरम पांदा है ना। अज लगदा ठंडी हवा चली है भादों दी अज गर्मी कुछ नहीं इको दम हवा ने बदल नू चुकिया ते सूरज दियां किरणा पिंडे ते पईयां ते जेड़ा ठंडी हवा दे रहा सी मौसम इको दम किरणा लड़न लगियां क्योंकि वह भरम विच पाण वाले दा कोई पता नहीं कदों ठंड तो सूला बन जाना। महाराज जी ने कहा भादवें भरम भुलाणियां दूजा लगा खेत लख शिंगार बनाया कारज नाही केत। भरम चला गया असों दा मखीना आ गया रुत ठंडी चंगी बन गई। महाराज जी ने कहा जग्यासु दे मन विच भी आया असुन प्रेम उमाड़ा क्यों मिल गया हर जाए मन तन प्यास दर्शन कनी कोई आन मिलावे माहे। अजे उमा चाख है कत्ते आया हजूर ने कहा बंदे दा एक सुभा है इनू कदी भी अपनिया अखां दिसिया नहीं। आपा जिन्ने भी बैठे हां ना सानू अपनिया अखां कदी दिसिया ने ते ना सानू अपनिया अखां नाल अपना चेहरा कदी दिसे। जदों भी बंदा अखां नाल देखदा दूजे दे चेहरे नू देखदा यही कारण कि जिदे अखां भी दूजे नू तकदियां ने दुख अपने करके पैदा हुंदा दोष दूजियां ते दिंदा। महाराज जी ने कहा अपना आप कदी देखे नहीं उत्थे बचन कीता कत्तक कर्म कमावणे दोष ना काहू जोग परमेश्वर ते भुलिया व्यापन सबे रोग। मंगर आ गया
ਹਜ਼ੂਰ ਨੇ ਕਿਹਾ ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਪੋ ਆਇਆ ਕੱਕਰ ਬਹੁਤ ਪੈ ਰਿਹਾ ਸੀ, ਹਜ਼ੂਰ ਨੇ ਕਿਹਾ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਕਰਨਾ। ਅੱਗੇ ਆਇਆ ਮਾਘ, ਮੈਂ ਸੰਖੇਪ ਜਿਹਾ ਤੁਰਾਂ, ਮਾਘ ਦੇ ਮਹੀਨੇ ਦੀ ਲੋਕ ਬਹੁਤ ਮਹਾਨਤਾ ਮੰਨਦੇ ਨੇ, ਇਸ਼ਨਾਨ ਦੀ, ਦਾਨ ਦੀ, ਨਾਮ ਦੀ। ਕਈ ਸੱਜਣ ਮਾਘ ਦੇ ਮਹੀਨੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਕਈ ਗੁਰਮੁਖ ਪਿਆਰੇ ਵੱਖਰੇ ਨੇਮ ਨਿਭਾਉਂਦੇ ਨੇ। ਮਹਾਰਾਜ ਜੀ ਨੇ ਜਿਹੜਾ ਇਸ਼ਨਾਨ ਮਾਘ ਵਿੱਚ ਕਿਹਾ ਉਹ ਇੱਕ ਕਰੋੜਾਂ ਵਿੱਚੋਂ ਇੱਕ ਅੱਧਾ ਕਰਦਾ। ਕਹਿੰਦੇ ਦਾਨ ਉਹ ਦੇ ਸਕਦਾ ਜਿਹਦੀ ਜੇਬ ਚ ਕੁਝ ਹੈ, ਦਾਣਿਆਂ ਦੀ ਲੱਪ ਮੁੱਠੀ ਉਹ ਦੇ ਸਕਦਾ ਜਿਹਦੀ ਘਰ ਦਾਣਿਆਂ ਦਾ ਕੋਈ ਪੜੋਲਾ, ਕੋਈ ਸਟੋਰ ਦਾਣੇ ਕੀਤੇ ਨੇ। ਜਿਹਦੇ ਕੋਲ ਪੈਸੇ ਨਹੀਂ ਉਹ ਦਾਨ ਕਿਵੇਂ ਕਰੇਗਾ, ਜਿਹਦੇ ਕੋਲ ਦਾਣੇ ਨਹੀਂ ਉਹ ਦਾਣੇ ਕਿਵੇਂ ਦਾਨ ਕਰੇਗਾ। ਕਹਿਣ ਲੱਗੇ ਮਾਘ ਦੇ ਮਹੀਨੇ ਚ ਇੱਕ ਕੰਮ ਕਰ, ਨਾਲੇ ਕਰੀ ਜਾ ਕਮਾਈ ਤੇ ਨਾਲੇ ਦਾਨ ਕਰੀ ਜਾ, ਨਾਮ ਨੂੰ ਧਿਆ, ਨਾਮ ਨੂੰ ਸੁਣ, ਜੇ ਤੇਰੇ ਅੰਦਰ ਨੂੰ ਟਿਕਾ ਮਿਲ ਜਾਏ ਤਾਂ ਦਾਨ ਵੀ ਕਿਸੇ ਨੂੰ ਕਰ ਦੇ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਗੱਲ ਸ਼ੁਰੂ ਕੀਤੀ ਸੀ ਫੱਗਣ ਤੋਂ, ਅਸੀਂ ਫੱਗਣ ਤੇ ਆ ਗਏ। ਮੈਂ ਤਾਂ ਇਹ ਬੇਨਤੀ ਕੀਤੀ ਏ ਕਿ 12 ਮਹਾਂ ਰੂਹਾਨੀਅਤ ਕਮਾਉਣ ਦਾ ਇੱਕ ਸਿਲੇਬਸ ਹੈ, ਦਰਅਸਲ ਇਹ ਗੁਰੂ ਦੀ ਕਿਰਪਾ ਲੈਣ ਦਾ ਇੱਕ ਵਸੀਲਾ ਹੈ। ਜਿਹੜੀ ਗੱਲ ਚੇਤ ਦੇ ਮਹੀਨੇ ਵਿੱਚ ਕਹੀ ਉਹ ਫੱਗਣ ਵਿੱਚ ਸੱਚਮੁੱਚ ਵਾਪਰ ਗਈ, ਪ੍ਰਗਟ ਹੋ ਗਈ। ਹੁਣ ਅਸੀਂ ਪੜ੍ਹਿਆ ਫਲਗੁਣ ਆਨੰਦ ਉਪਾਰ ਜਣਾ, ਤੇ ਚੇਤ ਚ ਪੜ੍ਹਿਆ ਸੀ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਉਦੋਂ ਹੋਵੇ ਸੀ, ਹੁਣ ਉਪਾਰ ਜਣਾ, ਹੁਣ ਹੋਵੇ ਵਿੱਚ ਤੇ ਆ ਜਾਣ ਵਿੱਚ, ਦੋਨਾਂ ਵਿੱਚ ਬੜਾ ਫਰਕ ਹੈ। ਚੇਤ ਵਿੱਚ ਕਿਹਾ ਪੈਦਾ ਹੋਵੇਗਾ ਆਨੰਦ, ਫੱਗਣ ਵਿੱਚ ਗੁਰੂ ਨੇ ਕਿਹਾ ਸੱਚਮੁੱਚ ਆਨੰਦ ਆ ਗਿਆ। ਗੁਰਮੁਖੋ ਆਪਾਂ ਕਥਾਰ ਸਾਲ ਕਰਨੇ ਆ, ਮਹੀਨਾ ਸੁਣਨੇ ਆ, ਵਕਤ ਲੰਘਦਾ, ਪਰ ਕਿੱਦਣ ਉਹ ਫੱਗਣ ਆਏਗਾ ਜਿੱਦਣ ਸੱਚਮੁੱਚ ਆਨੰਦ ਵੀ ਆਏਗਾ ਤੇ ਸਾਈਂ ਵੀ ਪ੍ਰਗਟ ਹੋਵੇਗਾ। ਪ੍ਰਗਟ ਹੋਏ ਸ਼ਬਦ ਵਰਤੇ, ਮਹਿਸੂਸ ਹੋਏ ਨਹੀਂ ਵਰਤਿਆ। ਫਲਗੁਣ ਆਨੰਦ ਉਪਾਰ ਜਣਾ, ਹਰ ਸੱਜਣ ਪ੍ਰਗਟ ਹੀ ਆਏ, ਤੇ ਉੱਥੇ ਕਿਹਾ ਸੀ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਤੇ ਅਗਲੀ ਤੁਕਸੀ ਸੰਤ ਜਣਾ ਮਿਲ ਪਾਈਐ ਰਸਨਾ ਨਾਮ ਭਣਾ। ਫੱਗਣ ਵਿੱਚ ਆਨੰਦ ਕਿਵੇਂ ਆਇਆ, ਸਾਈਂ ਕਿਵੇਂ ਪ੍ਰਗਟ ਹੋਇਆ? ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਸਹਾਈ ਰਾਮ ਕੇ, ਧਿਆਨ ਦਿਆ ਜੇ, ਪਰਮਾਤਮਾ ਦੇ ਸੰਤ ਜਨ ਮਿਲਾਨ ਵਿੱਚ ਸਹਾਇਕ ਨੇ, ਉਹ ਕਿਰਪਾ ਕਰਨ ਤਾਂ ਸਫ਼ਰ ਬੜੀ ਜਲਦੀ ਮੁੱਕ ਸਕਦਾ ਹੈ। ਇੱਥੇ ਇੱਕ ਬੇਨਤੀ ਹੈ, ਕਿਉਂਕਿ ਭਾਈ ਸਾਹਿਬ ਵੀ ਬੈਠੇ ਆ, ਕੇਵਲ ਸਿਫਤ ਨਹੀਂ ਭਾਈ ਰਜਿੰਦਰ ਸਿੰਘ ਜੀ ਹੁਣੀ, ਇਹਨਾਂ ਮਹਾਂਪੁਰਖਾਂ ਦੀ ਸੰਗਤ ਵੀ ਕੀਤੀ, ਇਹ ਬਚਨ ਵੀ ਦੱਸਦੇ ਨੇ ਉਹਨਾਂ ਦੇ, ਇੱਕ ਦੋ ਵਾਰੀ ਦਰਸ਼ਨ ਮੈਂ ਕੀਤੇ, ਪਰ ਅੱਜ ਰਸਤੇ 'ਚ ਉਹਨਾਂ ਦਾ ਜੀਵਨ ਪੜ੍ਹਦੇ ਹਾਂ, ਦੋ ਗੱਲਾਂ ਬੜੀਆਂ ਸਾਹਮਣੇ ਆਈਆਂ ਕਿ ਖੁੰਡੇ ਵਾਲੇ ਬਾਬਾ ਜੀ ਨੂੰ ਯਾਦ ਆਪਾਂ ਕਰਨੇ ਪੈਣ। ਉਹਨਾਂ ਨੇ ਵੀ ਲੰਗਰ ਦੀ ਸੇਵਾ ਚੁਣੀ ਕੀਤੀ, ਤੇ ਮਹੰਤ ਜੀ ਹੋਣਾ ਨੇ, ਮਹਾਂਪੁਰਖਾਂ ਨੇ, ਬਾਬਾ ਤਾਰਾ ਸਿੰਘ ਜੀ ਹੋਣਾ ਨੇ ਵੀ ਲੰਗਰ ਦੀ ਸੇਵਾ ਕੀਤੀ। ਲੰਗਰ ਦੀ ਸੇਵਾ ਨਾਲ ਸਿਮਰਨ, ਭਾਈ ਸਾਹਿਬ ਮੈਨੂੰ ਇੱਕ ਵਾਰੀ ਯਾਦ ਹੈ ਆਪ ਜੀ ਨੇ ਸ਼ਬਦ ਕਿਹਾ ਸੀ ਕਿ ਮਹੰਤ ਜੀ ਨੇ ਕਿਹਾ ਸੀ ਸੁਖਮਨੀ ਸਾਹਿਬ ਕਰੀਏ ਤੇ ਗੁਰੂ ਅਰਜਨ ਦੇਵ ਲੈਣ ਆਉਂਦੇ ਨੇ। ਇਹ ਸ਼ਬਦ ਮੇਰੇ ਅੱਜ ਤੀਕਰਾਂ ਜਦੋਂ ਸੁਖਮਨੀ ਸਾਹਿਬ ਪੜ੍ਹੀਦਾ ਸਲੀਅਤ ਹੈ, ਗੁਰੂ ਸਾਹਿਬ ਦੀ ਜ਼ਰੂਰੀ ਝੂਠ ਨਹੀਂ, ਕਿਉਂਕਿ ਕਮਾਈ ਵਾਲੇ ਦੇ ਸ਼ਬਦ ਜ਼ਿੰਦਗੀ ਨੂੰ ਬਹੁਤ ਵੱਡੀ ਸੇਧ ਦਿੰਦੇ ਨੇ। ਉਹਨਾਂ ਨੇ ਭਾਂਡਿਆਂ ਦੀ ਸੇਵਾ ਬਚਪਨ ਤੋਂ, ਤੁਸੀਂ ਇਤਿਹਾਸ ਤੋਂ ਸਾਰੇ ਜਾਣੂ ਹੋ, ਭਾਂਡਿਆਂ ਦੀ ਸੇਵਾ ਹੱਥੀ ਸਿਮਰਨ ਸਾਰੇ ਗੁਰਸਿੱਖ ਦੱਸਦੇ ਨੇ, ਰਾਤ ਨੂੰ ਜਾ ਕੇ ਬੱਚਿਆਂ ਦੀ ਸੇਵਾ, ਵਿਦਿਆਰਥੀਆਂ ਦੀ ਸੰਭਾਲ। ਮੇਰੇ ਮਨ 'ਚ ਇੱਕੋ ਗੱਲ ਵਾਰ ਵਾਰ ਆਈ ਗਈ ਕਿ ਜਦੋਂ ਉਹ ਘਰ ਗਏ ਨੇ ਦੋ ਤਿੰਨ ਵਾਰ, ਜੋ ਲਿਖਿਆ ਵੀ ਇਤਿਹਾਸ ਤੁਸੀਂ ਵਾਪਸ ਲਿਆਂਦਾ, ਤੇ ਉਹਨਾਂ ਇੱਕੋ ਗੱਲ ਕਹੀ ਸੀ ਬਾਬਾ ਜਵਾਹਰ ਸਿੰਘ ਜੀ ਨੂੰ ਕਿ ਨਾਲ ਦੇ ਸਾਥੀ ਕੋਈ ਕੀਰਤਨ ਸਿੱਖ ਗਿਆ, ਕੋਈ ਕਥਾ, ਕੋਈ ਵਿਦਵਾਨ ਬਣ ਗਿਆ, ਕੋਈ ਵਖਿਆਨ ਕਰਤਾ ਬਣ ਗਿਆ, ਮੈਂ ਤਾਂ ਸਿਰਫ ਭਾਂਡੇ ਧੋਂਦਾ ਰਹਿ ਗਿਆ। ਤੇ ਉਹਨਾਂ ਇੱਕੋ ਗੱਲ ਕਹੀ ਸੀ ਇਹਨਾਂ ਭਾਂਡਿਆਂ ਵਿੱਚ ਇਤਨੀ ਬਰਕਤ ਹੈ,
कथा कीर्तन करने वाले तेरे चुगिरदे सेवा वास्ते तैयार रहे। हुण इह गल अत कथनी नहीं। एक ही कारण, क्योंकि जदों कोई सिमरन करदा धुरे नाल जुड़ जांदा है, सोमे नाल जुड़ जांदा है। हुण एक बंदा मशक च पानी पा के छिड़का करन वाला ते दूजा खुद सोमा बनया, चेते रखियो मशक वाले नूं सोमे वाले कोल आउणा ही पैंदा है। मशक भरी उत्थे जाणी जिथे सोमा प्रगट हो गया। जिहड़ा सेवा करदा है, सेवा एक इहो जिहियां तरंगां पैदा करदी है कि जिहड़ी हर इक नूं प्रभावित करदी है। गल तां मन दे टिका दी है। एक सिर्फ श्लोक कह के संपन्नता कर देना, सेवा विच्चों बहुत कुछ मिलदा जी। गुरमुखो, पिछले दिन एक बेनती कीती, भावें कितने कीमती पकवान होन, असी किसे दे व्याह विच जाइए जां किसे दे घर विच वेटर रोटी खवाए, अचनचेत किते सब्जी भाजी छुल के साडे कपड़े ते पै जाए, आपां किन्ने कबूल बोलने। उस वेटर नूं सजा भी दित्ती जांदी है, उस विचारे की बेइज्जती भी की जाती है, पर जो लंगर दे भांडे मांजे जाते ने, सारे कपड़े भर जाते ने, कदी किसे ने कहा भी आ देखो जी सलूने सब्जी भाजी नाल मेरे कीमती कपड़े भरे गए। याद रखो, जिथे परमात्मा चेते नहीं उथे सब्जी ते चिक्कड़ दियां छिट्टां गंद बन जांदियां ने, जिथे रब की याद आ जाए उथे सब्जी ते चिक्कड़ भी केसर बन जांदा। तां ही बाबा जी ने एक गल कही सी, सुलखणीए लैणे दे बस्तरां उत्ते चिक्कड़ नहीं, इहदे बस्तरां ते केसर है। महापुरख सेवा करके गए ते सेवा विच्चों सानूं ओह कुछ मिलदा जो हजूर ने कहा। समा समाप्त हो चुका है। तन गुरु अर्जुन साहब ने कहा, जदों उन्हां कहा भी तू सेवा करो, सेवा भी सब कुछ है। गुरु अर्जुन देव जी ने फरमाया, सेवा करन वाला सब तो पिछे होवे, एक दिन सब दा आगू बन जाएगा। सेवा करन वाला जिंदगी जे निराश होवे, ओदियां आसां पूरियां होणगियां। जे कोई गरीब होवे, सेवा उनू तनवान बना देगी। जेकर कोई रोगी होवे, लंगर दी सेवा उनू आरोग कर देगी। ते जिस बिरती नाल वी मैं कीर्तन ते भगती लैणी है, सेवा करन वालियां नू रब ब्रह्म ज्ञानी बना देंदा है। बाबा जी दे बचन ने, पाछं करोत अग्रणी वै, निरासंग आस पूर्ण है, निर्धन भयंग तनवंत है, रोगियंग रोग खंडन है, भगतियंग भगत दानंग, राम नाम गुण कीर्तन है, पार ब्रह्म पुरख दातार है, नानक गुर सेवा की ना लभते। केड़ी चीज है जेड़ी गुरु दी सेवा विच्चों नहीं लभदी। आपां बस इन्ना कोई शब्द कमा लीए कि अपने हथ सफल कर ली भांडियां दी सेवा, ते इस जिंदगी नूं सफल कर ली आपां परमात्मा दे नाम नूं आधार बनाईए, ते सच्ची मुची आनंद ते शांति प्रगट हो सकेगी। आप सब दा धन्नवाद। समूह प्रबंधक वीरां दा, इत्थों दा महंत साहिबान जी दा शुक्रिया जी। वाहिगुरु जी का खालसा, वाहिगुरु जी की फतेह।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤੇ ਅਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾ ਜੀ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵਹੁ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮੁ ਹਾ ਸੰਗ ਤੋਸਾ
0: ਜੇ ਪੈਂਡੈ ਮਹਾ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸੰਜਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਾਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਨ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਡ ਭਾਗੀ ਪਾਈਐ
1: ਸੰਤ ਕੀ ਸੇਵਾ ਨਾਮ ਤੇ ਆਈਐ
0: ਨਾਮ ਤੋਲ ਕਛ ਅਵਰ ਨ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੂ ਨ ਬਿਖਿਆ ਤਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗਾਣੇ ਸਜੈ
0: ਸੂਤ ਸੁਨਾਹੀ ਊਪ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁੱਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸਹੁ ਗਨੀਐ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਦਿਨ ਘਟ ਘਟ ਚੀਨਾ
0: ਮਾਰੇ ਆਪਣੇ ਇੱਥੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸਤਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲੇ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਕ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਨ ਹਾਰ
1: ਤਿਸਿਉ ਪ੍ਰੀਤਨ ਕਰੈ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੈ
1: ਤਾਸਿਉ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਭ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੈ ਦਰਗਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਪ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰ ਮਾਰਗ ਪਾਵੇ
1: ਕਰ ਗਏ ਲਹੁ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਆ ਤੋ ਸਮਝੈ ਪੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਡੋਬ ਧਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਉ ਪੰਡਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਆਪੋ ਕੀਜੈ ਸਦ ਨਮਸਕਾਰ
0: ਜਾਪੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਚਲ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਕੀ ਆਗਿਆ ਮਾਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹਿਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਆਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੁਤਾ ਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਮੈਂ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿ ਆਵਤਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜ ਅੰਤ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆਤਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਅਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਦੇਵ ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹਿ
0: ਜਿਸ ਕੋ ਸਿਮਰਤ ਪਰਮਗਤ ਪਾਵੈ
1: ਜੇ ਪ੍ਰਸਾਦ ਬਸੈ ਸੁਖ ਮੰਦਰ
0: ਜਿਸ ਚਾਤੇ ਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ
0: ਜਿਸ ਤਿਆਕਤ ਔਰ ਲੁਭਾਵੈ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਕ ਜਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਧੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੁੱਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਜੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭੋ ਕਭੋ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨਹਿ ਕਰਨ ਨਾਦ
0: ਜੇ ਪ੍ਰਸਾਦ ਭੇਖੈ ਵਿਸਮਾਦ
1: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹਿ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹਿ
0: ਜੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਬਰ ਕਥ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਸ਼ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਹਿੰਨ ਕੈ ਕਸ਼ੁ ਨਹਾਥ ਸਲੋਕ
1: ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਬਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਤ ਹੂੰ ਧਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕਾ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਬੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨਾ ਕਭ ਹੂੰ ਤਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛੈ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮੰਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇਹ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਭੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लगे तुल पवान
1: ब्रह्म ज्ञानी के धीर एक
0: ज्यो बसदा को खुद को चिंतन ले
1: ब्रह्म ज्ञानी का यह गुनाओ
0: नानक ज्यो पाप का सह स्वभाव
1: ब्रह्म ज्ञानी निर्मल से निर्मला
0: जैसे मैल न लगे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के ढाई महान
1: ब्रह्म ज्ञानी ऊंच से ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रभु आप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन से मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नहीं धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभु संग
1: ब्रह्म ज्ञानी का नाम आधार
0: ब्रह्म ज्ञानी का नाम प्रवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभु आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बड़ बड़ जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने ते
0: ब्रह्म ज्ञानी को सताया देश
1: ब्रह्म ज्ञानी का कथिया ना जाए अदा अखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में भिखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्स
1: कर्त्रिया रूप न भिखै नेत्र
0: साधक टहल संत संग हेत
1: कर्ण न सुने काहू के निंदा
0: सत्य जाने आपस को मंदा
1: और प्रसाद भिखिया पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वह ने कर्म
0: इस वैष्णव का निर्मल धर्म
1: काहू फल की इच्छा नहीं बांचे
0: केवल भगत कीर्तन संग रचे
1: मन तन अंतर सिमरन गोपाल
0: सब ऊपर हो वत कृपाल
1: आप दृढ़ अबरह नाम जपावे
0: नानक हो वैष्णव परम गत पावे
1: भगवती भगवंत भगत का रंग
0: सगल त्याग दुष्ट का संग
1: मन ते बिन सह सगला परम
0: कर पूजे सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पे विष्ण प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबुद्ध है
0: राम नाम आत्म सुध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जोन न आवे
1: वेद पुराण सिमरत बूझे मूल
0: सुख मैं जाने अस्थूल
1: रोवर ना को दे उपदेश
0: नानक उस पंडित को सदा देश
1: बीज मंत्र सर्व को ज्ञान
0: रोवर नाम जपे को नाम
1: जो जो जपे तिसकी गत होए
0: सा संग पावे जन कोए
1: कर कृपा अंतर उरता है
0: बस प्रेत मुक्त पात्र को उतार
1: सर्व रोग का औखद नाम
0: कल्याण रूप मंगल गुण काम
1: काहू जुगत कितने न पाई है धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम किस नदरी आया
0: दास संतन पाए तिन पाया
1: सदा निकट निकट हर जान
0: सो दास दरगा परवान
1: अपने दास को आप कृपा करे
0: जिस दास को सब सोजी पर
1: सगल संग आत्म उदास
0: ऐसी जुगत नानक राम दास
1: सब की आज्ञा आत्म हिता वै
0: जीवन मुक्त सो कहावे
1: तैसा हरक तैसा उस होग
0: सदा अनंत नहीं वियोग
1: तैसा स्वर्ण तैसी उस माटी
0: तैसा अमृत तैसी बिक काटी
1: तैसा मान तैसा अभिमान
0: तैसा रंग तैसा राजान
1: जो बरताए साई जुगत
0: नानको प्रख कहिए जीवन मुक्त
1: पार ब्रह्म के सगले ठाओ
0: जित जित कर रखे तैसा तन नाम
1: आपे करन करावन जोग
0: भावे सोई फन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पए निहाल श्लोक
1: उस्त करे अनेक जन अंत न पारावार
0: नानक रचना प्रभ रची बहु विद्यनक परकार अष्टपदी
1: कई कोट होए पुजारी,
0: कई कोट आचार व्यवहारी,
1: कई कोट भय तीर्थ वासी,
0: कई कोट बन प्रमय उदासी,
1: कई कोट वीर के स्रोते,
0: कई कोट तपीसर होते,
1: कई कोट आत्म ध्यान धारी,
0: कई कोट कब काव विचारे,
1: कई कोट नवतन नाम त्यावहे,
0: नान करते का अंत न पावे,
1: कई कोट भय अभिमानी,
0: कई कोट अंध अज्ञानी,
1: कई कोट कृपण कठोर,
0: कई कोट अभिग आत्म ने को,
1: कई कोट पर दर्प को हिरहे,
0: कई कोट पर दुख न करे,
1: कई कोट माया श्रम माहे,
0: कई कोट पर देश परमा है,
1: जित जित लाभ होते तित लगना,
0: नानक करते की जाने करता रचना,
1: कई कोट सिद्ध जति जोगी,
0: कई कोट राजे रस भोगी,
1: कई कोट पंथी सर्प उपाए,
0: कई कोट पाथर बृख न बजाए,
1: कई कोट पवन पानी बैसंतर,
0: कई कोट देश भूमंडल,
1: कई कोट शशि असुर नक्षत्र,
0: कई कोट देव दानव इंद्र शिरशत्र,
1: सगल समग्री अपने सूत धारे,
0: नानक जिस जिस भावे तिस तिस निस्तार,
1: कई कोट राजस तामस सातक,
0: कई कोट वेद प्राण स्मृति अर शास्त्र,
1: कई कोट की रतन समुंद,
0: कई कोट नाना प्रकार जंत,
1: कई कोट की ये चिर दीवे,
0: कई कोट गिरी मेर स्वर्ण थीवे,
1: कई कोट जख के निर्पिशाच,
0: कई कोट भूत प्रेत सुकर मृगाच,
1: साते नेरा सब हूं ते दूर,
0: नानक आप लिपत्रे अप्रभूर,
1: कई कोट पाताल के वासी,
0: कई कोट नरक स्वर्ग निवासी,
1: कई कोट जन्म है जीव है मर है,
0: कई कोट बहुत जोनी फिरे,
1: कई कोट बैठ सी खाहे,
0: कई कोट काले थक पाहे,
1: कई कोट की ये धनवंत,
0: कई कोट मैं चिंत,
1: जय जय भाणा तह तह राखी,
0: नानक सब कुछ प्राप्त के हाथे,
1: कई कोट भई बैरागी,
0: राम नाम सख तिन लिव लागी।

0: ਕਈ ਕੋਟ ਨਾਮ ਗੁਣ ਗਾਵੇ
1: ਰਸੁਖ ਸਹਿ ਸਮਾਵੇ
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
1: ਨਾਨਕ ਤਿਸ ਬਲਹਾਰਨ ਜਲ ਥਲ ਮਈ ਅਲ ਸੋਏ ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ
1: ਜੋਤ ਸੁਭਾਵੈ ਸੋਈ ਹੋਗ
0: ਫਿਰ ਮੈਂ ਥਾਪ ਉਥਾਪ ਨਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਅਧਾਰ ਰਹਾਵੈ
1: ਹੁਕਮੇ ਉਪਜੇ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਐਨਕ ਰੰਗ ਪ੍ਰਕਾਰ
0: ਕਰ ਕਰ ਦਿੱਤੇ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਰੱਬ ਭਾਵੈ ਮਨੋ ਗਤ ਪਾਵੈ
1: ਰੱਬ ਭਾਵੈ ਤਾਂ ਪਾਤਰ ਤਰਾਵੈ
0: ਰੱਬ ਭਾਵੈ ਬਿਨ ਸਾਸ ਤੇ ਰੱਖੈ
1: ਰੱਬ ਭਾਵੈ ਤਾਂ ਹਰ ਗੁਣ ਭਾਖੈ
0: ਰੱਬ ਭਾਵੈ ਤਾਂ ਪਤ ਉਧਾਰੈ
1: ਆਪ ਕਰੇ ਆਪਣ ਵਿਚਾਰੈ
0: ਦੋਹਾਂ ਸ੍ਰਿਆਂ ਕਾ ਆਪ ਸੁਆਮੀ
1: ਖੇਲੇ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਔਰ ਨ ਆਵੈ
0: ਉਹ ਮਨੁੱਖ ਤੇ ਕਿਆ ਹੋਏ ਆਵੈ
1: ਜੋਤ ਸੁਭਾਵੈ ਸੋਈ ਕਰਾਵੈ
0: ਇਸ ਕੇ ਹਾਥ ਹੋਏ ਤਾਂ ਸਭ ਪਿਛਲੇ
1: ਜੋਤ ਸੁਭਾਵੈ ਸੋਈ ਕਰੇ
0: ਮਨ ਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਭਰਮੇ ਭੁਲਾ ਦਹਿ ਜਿਸ ਧਾਵੈ
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਛਿਨਵੈ ਨੀਚ ਕੀਟ ਕੋ ਰਾਜ
1: ਬਾਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ
0: ਜਾਂ ਕੋ ਆਪਣੀ ਕਰੈ ਬਖਸ਼ੀਸ
1: ਨਾਕਾ ਲੇਖਾ ਨਾ ਗਣੇ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ
1: ਕਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾ ਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਜੋਤ ਸੁਭਾਵੈ ਸੋਈ ਫਨ ਥੀ
0: ਪ੍ਰਭੂ ਹੂੰ ਊਚ ਨੀਚ ਮੈਂ ਬਸੈ
1: ਪ੍ਰਭੂ ਸੋਗ ਹਰ ਕਰੰਗ ਹੱਸੈ
0: ਪ੍ਰਭੂ ਹੂੰ ਨਿੰਦ ਚਿੰਦ ਵਿਵਹਾਰ
1: ਪ੍ਰਭੂ ਉਪਕਾਸ ਪਿਆਲ
0: ਪ੍ਰਭੂ ਹੂੰ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਪ੍ਰਭੂ ਹੂੰ ਨਿਰਤ ਕਰੈ ਬਹੁ ਭਾਂਤ
1: ਪ੍ਰਭੂ ਸੋਏ ਰਹੇ ਦਿਨ ਰਾਤ
0: ਪ੍ਰਭੂ ਮਹਾ ਕ੍ਰੋਧ ਵਿਕਰਾਲ
1: ਪ੍ਰਭੂ ਸਰਬ ਕੀ ਹੋ ਤਰਵਾਲ
0: ਪ੍ਰਭੂ ਹੋਏ ਬਹਿ ਬੜ ਰਾਜਾ
1: ਪ੍ਰਭੂ ਭਿਖਾਰੀ ਨੀਚ ਕਾ ਸਾਜਾ
0: ਪ੍ਰਭੂ ਆਪ ਕੀਰਤ ਮੈਂ ਆਵੈ
1: ਪ੍ਰਭੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
1: ਗੁਰ ਪ੍ਰਸਾਦ ਨਾਨਕ ਸਚ ਕਹੈ
0: ਪ੍ਰਭੂ ਹੋਏ ਪੰਡਤ ਕਰੇ ਬਖਿਆਨ
1: ਪ੍ਰਭੂ ਮੋਨ ਧਾਰੀ ਲਾਵੈ ਧਿਆਨ
0: ਪ੍ਰਭੂ ਤਟ ਤੀਰਥ ਇਸ਼ਨਾਨ
1: ਪ੍ਰਭੂ ਸਤ ਸਾਧਕ ਮੁਖ ਗਿਆਨ
0: ਪ੍ਰਭੂ ਕੀਟ ਹਸ ਪਤੰਗ ਹੋਏ ਜੀਆ
1: ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ
1: ਪ੍ਰਭ ਭਾਵੈ ਤਿਵੈ ਨਚਾਵੈ
0: ਜੋ ਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਪ੍ਰਭੂ ਸਾਧ ਸੰਗਤ ਇਹ ਪਾਵੈ
1: ਉਸ ਸਥਾਨ ਤੇ ਬੋਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਇਕ ਰੰਗ
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ
0: ਜਿਉਂ ਜਲ ਮਹਿ ਜਲ ਆਏ ਕਟਾਨਾ
1: ਜੋਤੀ ਸੰਗ ਜੋਤ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
1: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
0: ਜਿਸ ਕੇ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮਵੰਤ ਕਹਾਵੈ
1: ਜਨਮ ਮਰੈ ਭਉ ਜੋਨ ਪਰਮਾਵੈ
0: ਧਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
1: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਭਾਵੈ
1: ਤ੍ਰਣ ਸਮਾਨ ਕਾ ਸਚੰਗ ਨ ਜਾਵੈ
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ
1: ਪਰ ਭੀਤਰਤਾ ਕਾ ਹੋਏ ਵਿਨਾਸ਼
0: ਸਭ ਤੇ ਆਪ ਜਾਣੈ ਬਲਵੰਤ
1: ਹੋਏ ਜਾਏ ਬਸਵੰਤ
0: ਕਿਸੇ ਨਾ ਬਦੈ ਆਪ ਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
1: ਸੋ ਜਨ ਨਾਨਕ ਦਰਗਹਿ ਪ੍ਰਵਾਨ
0: ਕੋਟ ਕਰਮ ਕਰੈ ਹੋਂ ਧਾਰੀ
1: ਸਰਮ ਪਾਵੇ ਸਗਲੇ ਬਰਥਾਰੇ
0: ਅਨਕ ਤਪੱਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰਗਹਿ ਕਉ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੈ
1: ਕਿਸੇ ਭਲਾਈ ਨਿਕਟ ਨ ਆਵੈ
0: ਸਰਬ ਕੀ ਰੇਨ ਜਾਂ ਕਾ ਮਨ ਹੋਏ
1: ਕਉ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ
1: ਤਬ ਲਗ ਨਿਸ਼ਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇਸ ਜਾਏ
0: ਰੱਬ ਕਿਰਪਾ ਤੇ ਬੰਧਨ ਟੂਟੈ
1: ਗੁਰ ਪ੍ਰਸਾਦ ਨਾਨਕ ਹਾਂ ਛੁਟੈ
0: ਸਹਿਸ ਕਟੇ ਲਖ ਕੋਟ ਧਾਵੈ
1: ਰਤਨ ਆਵੈ ਮਾਇਆ ਪਾਛੈ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ
1: ਨੈਤਕ ਦਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਫਿਰ ਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਵਿਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ
1: ਇਸ ਕੇ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਪੀਨੋ ਸੋ ਆਪਣਾ ਰੰਗ
1: ਸਭ ਤੇ ਦੂਰ ਸਭ ਹੋ ਕੇ ਸੰਗ
0: ਦੂਜਾ ਦੇਖੈ ਕਰੈ ਵਿਵੇਕ
1: ਆਪੇ ਏਕਾ ਪੈ ਅਨੇਕ
0: ਮਰੈ ਨਾ ਬਿਨਸੈ ਆਵੈ ਨਾ ਜਾਏ
1: ਨਾਨਕ ਸਭੀ ਰਹਿ ਸਮਾਏ
0: ਆਪ ਉਪਦੇਸੈ ਸਮਝੈ ਆਪ
1: ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੈ ਹਾਰ
0: ਉਸ ਤੇ ਭਿੰਨ ਕਹੋ ਕਿਛ ਹੋਏ
1: ਆਂਤ ਨੰਤਰ ਏਕੈ ਸੋਏ
0: ਆਪਣੇ ਚਲਿਤ ਆਪ ਕਰਨੈ ਹਾਰ
1: ਗੌਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸਤ ਸਭ ਕੀਨਾ
1: ਕੋਟ ਮਦੈ ਕਿਨੈ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੇ ਸਰ ਹੁਣ ਵਿਖਿਆਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
1: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
0: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾ

0: ਅਸ਼ਟਪਦੀ
1: ਸੰਤ ਕੈ ਦੁਖਨ ਹਰ ਜਾ ਘਟੈ
0: ਸੰਤ ਕੈ ਦੁਖਨ ਜਪਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਭਾਵੈ ਤਾਂ ਇਹ ਪੀ ਕਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਈ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੁਖ ਮੈਂ ਦੁਖ
0: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਨ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾਹੀ ਥਾਉ
0: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਹਰ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਬਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹੀ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
0: ਨਾਨਕ ਸੰਤ ਭਾਵੇ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉਂ ਬਿਲ ਲਾਏ
0: ਜਿਉਂ ਜਲ ਬੇ ਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜੋ ਭਾਵਕ ਇੰਦਨ ਨਹੀਂ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜਿਉਂ ਗਵਾੜ ਤਿਲ ਖੇਤ ਮਹਿ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਤ ਮਿਥਿਆ ਕਹਿਤ
1: ਕਿਰਤ ਨਿੰਦਕ ਕਾ ਧੁਰ ਹੀ ਪਿਆ
0: ਨਾਨਕ ਜੋ ਤਿਸ ਭਾਵੇ ਸੋਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤ ਨਾ ਮਿਟੈ ਕੋਈ
0: ਨਾਨਕ ਜਾਣੈ ਸੱਚਾ ਸੋਏ
1: ਸਭ ਕਟ ਤਿਸ ਕੀ ਉਹ ਕਰਨੈ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਰਾਪੀ ਉਸਤ ਕਰੋ ਦਿਨ ਰਾਤ
0: ਤਿਸੈ ਧਿਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲਾ ਕਰਨੈ ਹਾਰ
0: ਦੂਸਰ ਕੌਣ ਕਹੈ ਵਿਚਾਰ
1: ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ
0: ਵਡਪਾ ਕੀ ਨਾਨਕ ਜਨ ਸੇ ਸਲੋਕ
1: ਤਜੋ ਸਿਆਨ ਪੁਸੁਰ ਜਨ ਸਿਮਰੋ ਹਰ ਹਰ ਗਾਏ
0: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ
0: ਦੇਵਨ ਕਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੀ
0: ਔਰ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਨਾਨਕ ਕੈ ਕਿਸ਼ਨਾ ਹੀ ਹਾਥ
1: ਜਿਸ ਕਾ ਹੁਕਮ ਬੂ ਸੁਖ ਹੋਏ
0: ਜਿਸ ਕਾ ਨਾਮ ਰਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਗਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਬੇਖਾ ਪੁਰਕਾ ਰੰਗ
0: ਸਾਹ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੈ ਪਾਪ ਜਪੀਐ ਹਰ ਬਿੰਦ
1: ਹਰ ਹਰ ਕਰਮ ਸ਼ਰਵਣ ਹਰ ਕਥਾ
0: ਆਦਰ ਗਿਆਨ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੀ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਸੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਨੈ
0: ਤੇ ਤੁਤ ਕੀਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮੰਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤਿਓ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੈ ਨਾ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਬੁਝਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਖਮ ਸੋਈ ਅਸਥੂਲ
1: ਨੈ ਕਿਸ ਜਨ ਮੈਂ ਨੈ ਕਿਸ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
0: ਅਜਾਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨ ਜੁਗਤ ਰਚ ਥਾ ਬਿਥਾ
1: ਅਵਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਿਓ ਬ੍ਰਹਿਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
0: ਸਗਲ ਸੰਸਾਰ ਉਦਰੈ ਤਨ ਮੰਤ
1: ਪ੍ਰਭ ਕੇ ਸੇਵ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਬਟ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਬਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੈ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤਿਸ ਮਾਹੀ ਸਮਾਏ
0: ਸੁਖ ਨਿਧਾਨ ਉਹਨੂੰ ਬਣੇ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਜਬ ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਜਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਸੰਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਕਹੇ ਹਰ ਅਗਾਮ ਅਪਾਰ
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕੋ ਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕੋ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਨਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਤੇਵ ਕਹਾਂ ਕੋ ਚੀਨ
1: ਜਬ ਆਪਨ ਆਪ ਆਪ ਪੁਰਤਾਰੈ
0: ਸ਼ਗਨ ਆਪ ਸ਼ਗਨ ਕਹਾਂ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮੁਹਾ ਕਿਸੇ ਪਿਆਪਤ ਮਾਇਆ
1: ਆਪ ਸਕੋ ਆਪੇ ਆਦੇਸ
0: ਗੁਰ ਕਾ ਨਾ ਹੀ ਪ੍ਰਵੇਸ
1: ਜੈ ਏਕ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਆਪ ਪੁਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਪਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਤ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਆਜ ਸਮਨੋ ਬਿਸਾਰੈ
1: ਇਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਦਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੋ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਏ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏ ਕਾਟੇ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਜਿਸ ਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਹੇਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਨ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੇ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹੇ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸ ਤੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਬੋਤ ਬੋਤੇ ਆਪਨ ਸੰਗਰਾਚ
1: ਆਕੀ ਗਰਮਿਤ ਕਹੀ ਨਾ ਜਾਈ
0: ਉਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਤੇ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ ਕਿ ਚਾਚਾ ਹੈ, ਤਾਂ

ਐ ਪੁੱਤਰ ਐ ਭੈਣ ਐ ਭਰਾ ਐ ਇਹ ਮਾਮੇ ਨੇ ਮਾਸੀਆਂ ਨੇ ਇਸ ਦੀ ਸਮਝ ਹੀ ਨਾ ਆਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਆਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ ਮਸਜਿਦ ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰ ਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਹੁੰਦਾ ਤਾਂ ਹੈ ਚੰਦਨ ਦਾ ਬੂਟਾ ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤਾਂ ਹੈ ਚੰਦਨ ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਦੇ 'ਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1 ਲੱਖ ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ।
ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਏ, ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ,
ਘਰ ਦੇ ਵਿੱਚ ਪ੍ਰਵੇਸ਼ ਉਸ ਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ। ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਹੀ ਮੈਂ ਅੱਗੇ ਚੱਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਕ ਬੇਕ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ।
ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ? ਇੱਕ ਵੀ ਜੁਰਮ ਨਹੀਂ, ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ। ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ। ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਲ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ। ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ? ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਅਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ।
ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜ੍ਹਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ। ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ 'ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਰਹੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਝ
ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ।

ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ, ਮਨ ਜੋਤ ਹੈ, ਇਹ ਜੋਤ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ, ਸ਼ਮਸ਼ਾਨ ਘਾਟ ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਵਿੱਚ ਕਿਧਰੇ ਵੀ ਹੋਣ ਅਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ, ਪਹੁੰਚ ਜਾਂਦੇ। ਪ੍ਰਥਮ ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ।

0: 13 ਦਿਨਾਂ ਦੇ ਅੰਦਰ ਅੰਦਰ ਇਸ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ, ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ, ਲੈ ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ। ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਦੇ 'ਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ। ਪਰਮਾਤਮਾ ਸੁਣਦਾ ਹੈ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸਦੇ ਅੰਦਰ ਭੁੱਖ ਹੈ, ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੋਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ, ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ, ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ। ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ, ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਇਹ ਫਰਵਰੀ ਦਾ ਮਹੀਨਾ ਪਿਛਲਿਆ ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਧਰ ਸਿੰਘ ਜੀ ਦੀ ਬਰਸੀ ਅਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ, ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਏ ਕੋਟਾਨ ਕੋਟ ਸ਼ੁਕਰ ਹੈ ਸਤਿਗੁਰਾਂ ਦਾ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਆ। ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸਤਿਗੁਰੂ ਜੀ ਕਿਰਪਾ ਕਰਨ ਪੰਥ ਵਿੱਚ ਏਕਤਾ

ਵੱਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਸੰਗਤ ਜੀ ਯਤਨ ਕਰਿਆ ਕਰੋ, ਮਹੀਨੇ 'ਚ ਇੱਕ ਅੱਧਾ ਦਿਨ ਜ਼ਰੂਰ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਵੀ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕਰਨ ਦਾ ਯਤਨ ਕਰਿਆ ਕਰੀਏ। ਸੋ ਹੁਣ ਸਮਾਂ ਵਾਹਿਗੁਰੂ ਗੁਰਮੰਤਰ ਦੇ ਨਾਮ ਸਿਮਰਨ ਦਾ ਹੈ। ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru Vai Guru Vai Guru Vai Guru Vai Guru Vai Guru Vai

guru. Wahe Guru.

Vaheguru, Vaheguru, Vaheguru, Vaheguru, Vaheguru, Vaheguru.

ਸਾਹਿਬ ਜੀ ਉਪਾਇ ਕਾਰੀ ਖਨਾਵ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਾਕੜ ਜਜਮਾਲਿਆ ਥਾਉ ਨਾ ਪਾਇਨ ਕੂੜ ਯਾਰ ਮੁਕਾਲੇ ਦੁਜ ਕਚਾਲਿਆ ਤੇਰੇ ਨਾਇਰ ਤੇ ਸੀ ਜਿਣਗੇ ਹਾਰ ਗਏ ਸੀ ਠੱਗਣ ਵਾਲਿਆ।

ਵਾਲੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਜੇ ਵੱਡਾ ਤਾਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਿਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਪਰਕਰਮ ਜਿਨਾ ਕੋ ਤੁਤ ਪਾਇਆ ਤਾ ਤਿਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਬਸ ਕਿਚਨੀ ਤੁਧ ਵੇਖੀ ਜਗ ਤੂੰ ਪਾਇਆ ਇਕਨਾਂ ਨੂੰ ਤੁਮੀ ਲੜੇ ਕੱਪ ਤੁਤ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬਜਾਇਆ ਸਹਿਜੇ ਸੱਚ ਸਮਾਇਆ ਸਹਿਜ।

ਪੌੜੀ ਪੜਿਆ ਹੋਵੇ ਗੁਨਹਿੰਗਾਰ ਤੋਂ ਵੀ ਸਾਧ ਨਾ ਮਾਰੀਏ ਜੀ ਹਕਾਲੇ ਕਾਲਣ ਤੇ ਉਹਨਾਂ ਪਚਾਰੀਏ ਅਸੀਂ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ ਪੜਿਆ ਤੇ ਉਵੇਂ ਵਿਚਾਰ ਕੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ

0: ਬਿਨ ਸਤਿਗੁਰੂ ਵਾਟ ਨ ਪਾਵੇ ਪੌੜੀ।
1: ਕਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਉਣਾ, ਹੁਕਮ ਕੀ ਮਨ ਫਾਵੇ ਦੇ ਰਾਹ ਪੀੜਿਆ ਕੇ ਜਾਵਣਾ, ਨੰਗਾ ਦੁੱਧ ਚਾਲਿਆ ਤਦ ਸੈ ਖਰੜ ਰਾਵਣਾ, ਕਰਿਓ ਗੁਣ ਪਛੋਤਾਵਣਾ, ਕਰਿਓ ਗੁਣ ਪਛੋਤਾਵਣਾ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨ ਹੋ ਚਿੰਦਿਆ ਸੋ ਫਲ ਪਾਏ ਸੀ।

ਪੌੜੀ ਸਤਿਗੁਰ ਵੱਡਾ ਘਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਜਾਤ ਸਪਾਣਤ ਮਨਸਾ ਕਰ ਹੁਕਮਤ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ

ਹੁਣ ਸਭ ਕੋ ਆਖੇ ਆਪਣੇ ਜਿਸ ਨਾਲ ਸੋ ਚੁਣ ਕੱਢੀਏ ਕਿ ਤਾਇਆ ਪੋਇਆ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਾ ਹੀ ਹੈ ਤਜਗ ਤਕਾਇਤ ਗਾਰ ਬਹੰਡੀਏ ਮੰਦਾ ਕਿਸੇ ਨਾ ਆਖੀਆ ਪੜ ਕਰੇ ਖੁਬੂਜੀਏ।

ਥੋੜੀ ਜਿੱਤ ਸੇਵੇ ਸੁੱਖ ਪਾਈਏ ਸੋ ਸਾਹਿਬ ਸੰਦਾ ਸਮਾਜੀ ਜਿੱਤ ਕੀਤਾ ਪਾਈ ਆਪਣਾ ਸਾਹ ਘਾਲ ਗੁਰੂ ਕਿਉਂ ਕਾਲੀ ਹੈ ਮੰਦਾ ਮੂਲ ਲਾ ਕੇ ਚੇਤ ਲੰਬੀ ਨਦਰ ਨਿਖਾਲੀ ਹੈ ਜੋ ਸਾਹਿਬ ਨਾਨਕ ਹਰਿ ਤੀ ਵੇਖ ਆਪਾਂ ਸਾ ਢਾਲੀ ਹੈ ਕਿ ਚਲਾ ਹੀ ਉੱਪਰ ਘਾਲੀ ਹੈ।

ਸੋੜ ਚਾਕਰ ਲੱਗੇ ਚਾਕਰੀ ਜੇ ਚਲਾ ਖਸਮੇ ਭਾਏ ਹੋਰ ਮਤਿਚ ਨੂੰ ਅਗਲੀ ਉਹ ਵਿੱਚ ਪੁਦਾਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਰਤ ਨਰ ਪਾਏ ਵਾ ਜੁਗਵਾਏ ਗਲ ਮੂੰਹ ਨੂੰ ਪਾਣਾ ਖਾਏ ਜਿਸਦਾ ਜਿੱਤਾ ਖਾਉਣ ਤਿਸ ਕਈਆ ਸਭਾ ਉਸ ਨਾਨਕ ਕੁੱਕ

ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ।

ਆਪਣੇ ਦਰ ਘਰ ਦੇ ਦਰਸ਼ਨ ਸੰਗਤ ਸੇਵਾ ਬਖਸ਼ਿਸ਼ ਕੀਤੀ। ਕੋਟਾਨ ਕੋਟ ਸ਼ੁਕਰਾਨਾ ਸਤਿਗੁਰਾਂ ਦਾ। ਆਪ ਸੰਗਤਾਂ ਨੂੰ ਬਹੁਤ ਪ੍ਰੇਮ ਨਾਲ ਆਸਾਕੀ ਵਾਰ ਦੇ ਕੀਰਤਨ ਦੇ ਰਾਨ ਨਿਹਾਲ ਕਰ ਰਹੇ ਸਨ। ਭਾਈ ਗੁਰਸੇਵਕ ਸੀ ਗੁਰਸੇਵਕ ਸਿੰਘ ਜੀ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਬਠਿੰਡੇ ਵਾਲੇ, ਭਾਈ ਸਾਹਿਬ ਜੀ ਦੇ ਜਥੇਦਾਰ, ਸਮੂਹ ਸੰਗਤ, ਪ੍ਰਬੰਧਕ

ਸੋ ਐਸੇ ਸਤਿਗੁਰਾਂ ਦਾ ਜੋਤੀ ਜੋ ਸਮਾਉਣ ਦਾ ਪੁਰਬ ਹੈ। ਸੋ ਸੰਗਤ ਜੀ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸਤਿਗੁਰਾਂ ਦਾ ਜੀਵਨ ਪੜ੍ਹ ਕੇ ਸਤਿਗੁਰਾਂ ਦੇ

0: ਜੀ ਗੁਰੂ ਘਰ ਦੀਆਂ ਕਾਰ ਸੇਵਾਵਾਂ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ, ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਕੁਝ ਪਲ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣਿਆ ਕਰੋ, ਯਤਨ ਕਰਿਆ ਕਰੋ ਹਫ਼ਤੇ 'ਚ ਇੱਕ ਵਾਰੀ ਜਾਂ ਮਹੀਨੇ 'ਚ ਇੱਕ ਵਾਰੀ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੇ ਦਰਸ਼ਨ, ਸ਼ਾਮ ਨੂੰ ਸੁੱਖ ਆਸਣ ਦੇ ਦਰਸ਼ਨ ਕਰਕੇ ਵੀ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੀਏ ਜੀ। ਹੁਣ ਸੰਗਤ ਜੀ ਸਮਾਂ ਹੈ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਰੇ ਨੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਬੜੇ ਪ੍ਰੇਮ ਨਾਲ ਸਰਵਣ ਕਰੀਏ। ਫਿਰ 10 ਵਜੇ ਭਾਈ ਨਛੱਤਰ ਸਿੰਘ ਜੀ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪੈਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ

ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਜੁਗੋ ਜੁਗ ਅਟਲ ਚੌਰ ਤਖ ਦੇ ਮਾਲਕ ਹਲਥ ਪਲ ਦੇ ਰੱਖਿਅਕ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦਨ ਦਰਬਰਾਜਮਨ ਅਤਿ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅਲਾਹੀ ਬਾਣੀ, ਰੱਬੀ ਬਾਣੀ, ਪੰਜਾਂ ਬਾਣੀ ਦੇ ਜਾਪ ਸਰਵਣ ਕੀਤੇ ਹਨ। ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰੂ ਮੰਤਰ ਦੇ ਜਾਪ ਅਤੇ ਆਸਾ ਜੀ ਦੇ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸਾਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਅੱਜ ਦਾ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਸੰਨ 1549 ਈਸਵੀ ਨੂੰ ਅੱਸੂ ਵਧੀ 10 ਵਾਲੇ ਦਿਨ ਅੱਜ ਦੇ ਦਿਨ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੋਤੀ ਜੋਤ ਸਮਾਏ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਿਨ੍ਹਾਂ ਨੇ ਇਸ ਸੰਸਾਰ 'ਤੇ ਜੀਵਾਂ ਦਾ ਭਲਾ ਕਰਨ ਵਾਸਤੇ, ਕਲਿਆਣ ਕਰਨ ਵਾਸਤੇ ਜੀਵਾਂ ਨੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਵਾਸਤੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਾਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇਸ ਸੰਸਾਰ 'ਤੇ ਆਉਣਾ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸਾਰੀ ਧਰਤੀ ਦਾ ਭ੍ਰਮਣ ਕਰਕੇ ਭੁੱਲੇ ਭਟਕਿਆਂ ਜੀਵਾਂ ਨੂੰ ਸਿੱਧੇ ਰਸਤੇ ਪਾ ਕੇ ਕੇਵਲ ਸ਼ਬਦ ਗੁਰੂ ਨਾਲ ਜੋੜਨ ਦਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜੋ 4 ਉਦਾਸੀਆਂ ਕੀਤੀਆਂ, 4 ਉਦਾਸੀਆਂ ਦੇ ਸਮੇਂ ਆਪਦੇ ਨਾਲ ਭਾਈ ਮਰਦਾਨਾ ਅਤੇ ਭਾਈ ਬਾਲੇ ਨੂੰ ਨਾਲ ਲਿਆ ਹੈ। ਆਪ ਨੇ ਗੁਰਬਾਣੀ ਦੇ ਰਾਹੀਂ ਹੀ ਜੀਵਾਂ ਨੂੰ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸੰਸਾਰ 'ਤੇ ਆ ਕੇ ਜਦੋਂ ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ ਹੈ, ਸਤਿਗੁਰਾਂ ਨੇ ਆਪਣੇ ਮਾਤਾ ਪਿਤਾ ਨੂੰ ਰਹਿੰਦੀ ਜ਼ਿੰਦਗੀ ਤੱਕ ਆਪਣਾ ਭੇਦ ਨਹੀਂ ਜਣਾਇਆ। ਮੋਹ ਦਾ ਐਸਾ ਜਾਲ ਪਾ ਕੇ ਰੱਖਿਆ ਮਾਤਾ ਪਿਤਾ ਦੇ ਕਿ ਮਾਤਾ ਪਿਤਾ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ, ਉਹ ਪਰਮਾਤਮਾ ਦੇ ਸਰਗੁਣ ਸਰੂਪ ਹਨ, ਉਹਨਾਂ ਨੂੰ ਆਪਣੇ ਪੁੱਤਰ ਜਾਣ ਕੇ ਹੀ ਵਿਚਰਦੇ ਰਹੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਦੋਂ ਛੋਟੀ ਅਵਸਥਾ ਵਿੱਚ ਹਨ, ਜਦੋਂ ਸਤਿਗੁਰੂ ਜੀ ਪਲੰਘੇ 'ਤੇ ਬਰਾਜੇ ਹੋਏ ਹਨ ਛੋਟੀ ਅਵਸਥਾ

0: ਦੇ ਵਿੱਚ ਮਾਤਾ ਤ੍ਰਿਪਤਾ ਜੀ ਰਸੋਈ ਦਾ ਕੰਮ ਕਰ ਰਹੇ, ਪ੍ਰਸ਼ਾਦ ਪਾਣੀ ਤਿਆਰ ਕਰ ਰਹੇ ਹਨ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ 'ਚ ਦੇਵੀ ਦੇਵਤੇ ਆਣ ਕੇ ਸਤਿਗੁਰਾਂ ਦੇ ਚਰਨ ਚਾਪੀ ਕਰਦੇ ਹਨ, ਮੁੱਠੀ ਚਾਪੀ ਕਰਦੇ ਹਨ। ਇੱਕ ਦਿਨ ਮਾਤਾ ਜੀ ਅਚਾਨਕ ਰਸੋਈ ਵਿੱਚੋਂ ਕਮਰੇ 'ਚ ਗਏ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਪਲੰਘੇ 'ਤੇ ਲੇਟੇ ਹੋਏ ਹਨ। ਅਤੇ ਜਦੋਂ ਅਚਾਨਕ ਮਾਤਾ ਜੀ ਗਏ ਤਾਂ ਅੰਦਰ ਕੀ ਦੇਖੇ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਦੋਂ ਝਲਕ ਦਿਖੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਾਣਗੇ ਕਿ ਮਾਤਾ ਜੀ ਕਮਰੇ 'ਚ ਆ ਗਏ ਹਨ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕੁਲਕਾਰੀ ਮਾਰੀ ਜ਼ੋਰ ਦੀ, ਜਿਹੜਾ ਪ੍ਰਕਾਸ਼ ਹੀ ਸਾਰਾ ਅਲੋਪ ਕਰ ਦਿੱਤਾ। ਪਹਿਲਾਂ ਤਾਂ ਮਾਤਾ ਜੀ ਹੈਰਾਨ ਹੋਏ, ਇਹ ਪ੍ਰਕਾਸ਼ ਸੱਚਖੰਡ ਦੇ ਸਿੱਧਾ ਨਜ਼ਾਰਾ ਦੇਖਿਆ, ਅਤੇ ਸਤਿਗੁਰਾਂ ਨੇ ਉਸ ਪ੍ਰਕਾਸ਼ ਨੂੰ ਅਲੋਪ ਕਰ ਦਿੱਤਾ ਅਤੇ ਐਸਾ ਮੋਹ ਦਾ ਜਾਲ ਮਾਤਾ 'ਤੇ ਪਾਇਆ ਅਤੇ ਆਪ ਬੜੀ ਉੱਚੀ ਕਲਕਾਰੀ ਮਾਰੀ ਹੈ। ਅਤੇ ਮਾਤਾ ਘਬਰਾ ਗਈ ਹੈ ਕਿ ਮੇਰੇ ਪੁੱਤਰ ਨੇ ਇੰਨੀ ਉੱਚੀ ਕਲਕਾਰੀ ਕਿਉਂ ਮਾਰੀ ਹੈ, ਸੁੱਖ ਹੋਵੇ। ਉਹ ਜਿਹੜਾ ਪ੍ਰਕਾਸ਼ ਸੀ ਨਾ, ਉਹਨੂੰ ਦੂਜੇ ਰੂਪ ਵਿੱਚ ਸਮਝ ਲਿਆ, ਕੋਈ ਐਸੀ ਛੈ ਨਾ ਹੋਵੇ, ਬਾਹਰ ਦੀ ਹਵਾ ਨਾ ਹੋਵੇ। ਮੇਰਾ ਪੁੱਤਰ ਡਰ ਗਿਆ, ਡਰਿਆ ਕਿੱਥੇ, ਉਹਦੇ ਸਾਰੇ ਡਰ ਲਾਉਣ ਵਾਸਤੇ ਆਏ ਹਨ। ਲੇਕਿਨ ਸਤਿਗੁਰਾਂ ਨੇ ਮਾਤਾ ਪਿਤਾ ਦੇ ਉੱਪਰ ਮਾਇਆ ਦਾ ਜਾਲ ਪਾ ਕੇ ਰੱਖਿਆ ਕਿ ਜੋ ਮਰਿਆਦਾ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੇ ਸੰਸਾਰਕ ਤੌਰ 'ਤੇ, ਕਿ ਮਾਤਾ ਪਿਤਾ ਮੇਰੇ ਨਾਲ ਪੁੱਤਰ ਨਾਲ ਸਲੂਕ ਰੱਖਣ, ਅਤੇ ਮੈਂ ਆਪਣੇ ਮਾਤਾ ਪਿਤਾ ਨੂੰ ਮਾਤਾ ਪਿਤਾ ਵਾਲਾ ਸਤਿਕਾਰ ਮਾਣ ਦੇਵਾਂ। ਨਹੀਂ ਤਾਂ ਸਤਿਗੁਰੂ ਜੀ, ਇਸ ਤਰ੍ਹਾਂ ਬੇਬੇ ਨਾਨਕੀ ਜੀ ਨੂੰ ਇਹ ਗੱਲ ਦਾ ਅਹਿਸਾਸ ਹੈ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਪ੍ਰਕਾਸ਼ ਹੋਏ ਹਨ, ਉਸ ਸਮੇਂ ਬੇਬੇ ਨਾਨਕੀ ਨੂੰ ਪਤਾ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਮੇਰੇ ਵੀਰੇ, ਉਹ ਆਮ ਨਹੀਂ ਹੈ ਅਤੇ ਪਰਮਾਤਮਾ ਵਾਹਿਗੁਰੂ ਦਾ ਸਰਗੁਣ ਸਰੂਪ ਹਨ, ਪਰਮਾਤਮਾ ਵਾਹਿਗੁਰੂ ਆਪ ਹੀ ਆਇਆ ਹੈ। ਬੇਬੇ ਨਾਨਕੀ ਆਪਣੇ ਵੀਰੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਭਰਾਤਾ ਕਰਕੇ ਨਹੀਂ, ਪਰਮਾਤਮਾ ਕਰਕੇ ਜਾਣਦੇ ਸਨ। ਇੱਥੋਂ ਦਾ ਜਿਹੜਾ ਰਾਜਾ ਸੀਗਾ ਰਾਏ ਬਲਾਰ, ਜਾਂ ਉਹਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਰੱਬ ਕਰਕੇ ਜਾਣਿਆ, ਜਾਂ ਬੇਬੇ ਨਾਨਕੀ ਨੇ, ਮਾਤਾ ਪਿਤਾ ਨੇ ਨਹੀਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨਹੀਂ ਚਾਹੁੰਦੇ ਕਿ ਮਾਤਾ ਪਿਤਾ ਨੂੰ ਪਤਾ ਲੱਗ ਜਾਵੇ ਕਿ ਸਾਡੇ ਬਾਰੇ, ਕਿ ਮਾਤਾ ਪਿਤਾ ਸਾਡਾ ਸਤਿਕਾਰ ਕਰਨਗੇ ਜਦੋਂ ਕਿ ਮੇਰੇ ਸਤਿਕਾਰ ਕਰਨ ਯੋਗ ਹਨ। ਭਾਵੇਂ ਪਿਤਾ ਤੋਂ ਚਪੇੜਾਂ ਵੀ ਖਾ ਲਈਆਂ, ਪਰ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਪਿਤਾ ਨੂੰ ਭੇਦ ਨਹੀਂ ਦਿੱਤਾ ਆਪਣਾ। ਖੀਰ 'ਤੇ ਜਦੋਂ ਮਾਤਾ ਪਿਤਾ ਜਦੋਂ ਸੱਚਖੰਡ ਜਾਣ ਲੱਗਦੇ ਹੈ, ਉਸ ਸਮੇਂ 'ਤੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਪਿਤਾ ਮਹਿਤਾ ਕਾਲੂ ਨੂੰ ਸੋਝੀ ਦੇ ਦਿੱਤੀ ਹੈ, ਮਾਇਆ ਦਾ ਜਿਹੜਾ ਜਾਲ ਹੀ ਲਾਹ ਦਿੱਤਾ। ਉਸ ਸਮੇਂ ਮਹਿਤਾ ਕਾਲੂ ਨੂੰ ਪਤਾ ਲੱਗਾ ਕਿ ਮੇਰੇ ਸਾਹਿਬਜ਼ਾਦੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਅਤੇ ਪਰਮਾਤਮਾ ਵਾਹਿਗੁਰੂ ਦਾ ਸਰਗੁਣ ਸਰੂਪ ਸਨ। ਉਦੋਂ ਪਤਾ ਲੱਗਿਆ ਜਦੋਂ ਕਿ ਖੀਰਲੇ ਸਮਾਂ ਸੀ ਬਾਬਾ ਮਹਿਤਾ ਕਾਲੂ ਦਾ। ਇਸੇ ਤਰ੍ਹਾਂ ਮਾਤਾ ਨੂੰ ਵੀ ਖੀਰਲੇ ਸਮੇਂ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਦਰਸਾਇਆ ਹੈ। ਇਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਆਪਣੇ ਪੁੱਤਰਾਂ 'ਤੇ ਵੀ ਇਸੇ ਤਰ੍ਹਾਂ ਮਾਇਆ ਦਾ ਮੋਹ ਦਾ ਜਾਲ ਪਾ ਕੇ ਰੱਖਿਆ। ਸਤਿਗੁਰਾਂ ਦੇ ਸਾਹਿਬਜ਼ਾਦੇ ਕੋਲ ਆਮ ਵਿਅਕਤੀ ਨਹੀਂ ਸਨ, ਪਤਾ ਨਹੀਂ ਕਿੰਨੇ ਜਨਮ ਉਹਨਾਂ ਨੇ ਚੰਗੀ ਭਗਤੀ ਕੀਤੀ ਹੋਏਗੀ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਪਾਵਨ ਪਵਿੱਤਰ ਜਨਮ ਪ੍ਰਾਪਤ ਹੋਇਆ ਹੈ। ਅਸੀਂ ਸਾਰੇ ਹੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਹੀ ਬੱਚੇ ਹਾਂ, ਉਹਨਾਂ ਦੇ ਪੈਦਾ ਕੀਤੇ ਹੋਏ ਹਾਂ। ਹੁਣ ਪ੍ਰਤੱਖ ਤੌਰ 'ਤੇ ਪਰਮਾਤਮਾ ਦਾ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਬਿੰਦੀ ਪੁੱਤਰ ਹੋ ਕੇ ਉਹਨਾਂ ਦੇ ਘਰ ਜਨਮ ਲੈ ਕੇ ਸਾਹਿਬਜ਼ਾਦੇ ਬਣਨਾ ਇੱਕ ਨਿੱਘੀ ਗੱਲ ਨਹੀਂ ਹੈ, ਪਰ ਸਤਿਗੁਰਾਂ ਨੇ ਆਪ ਹੀ ਕਿਰਪਾ ਕਰਕੇ ਇੰਨਾ ਕੁ ਸਤਿਗੁਰਾਂ ਨੇ ਪੜਦਾ ਰੱਖਿਆ ਹੈ। ਨਹੀਂ ਤਾਂ ਸਤਿਗੁਰੂ ਜੀ ਕੀ ਨਹੀਂ ਕਰ ਸਕਦੇ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਇੱਕ ਨਾ ਦਰਸ਼ਨ ਕਰ ਲਿਆ ਨਾ, ਉਹ ਮੁੜ ਕੇ ਮਾਤਾ ਦੇ ਗਰਭ ਵਿੱਚ ਨਹੀਂ ਪੈਂਦਾ, ਉਹਨੂੰ ਆਤਮ ਗਿਆਨ ਸਤਿਗੁਰੂ ਜੀ ਬਖਸ਼ ਦਿੰਦੇ ਹਨ। ਪਰ ਇੰਨੇ ਮਹਾਨ ਸਤਿਗੁਰਾਂ ਦੇ ਸਾਹਿਬਜ਼ਾਦੇ ਜਨਮ ਬਾਰੇ ਭਾਵੇਂ ਸੱਤੇ ਅਤੇ ਬਲੌਂਡੇ ਨੇ ਇਹ ਗੱਲ ਕਹਿਣੀ ਪਈ ਹੈ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕਰਮ ਰੱਟੀ ਹੈ, ਕਿ ਪੁੱਤਰਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਬਚਨ ਨਹੀਂ ਮੰਨੇ। ਇਹ ਵੀ ਇੱਕ ਕਾਰਨ ਸੀ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸੰਸਾਰ 'ਤੇ ਜਦੋਂ ਆਏ ਹੈ, ਅਵਤਾਰ ਧਾਰਨ ਕੀਤਾ ਹੈ, ਇਹ ਤਾਂ ਸਾਰਾ ਕੁਛ ਪਹਿਲਾਂ ਹੀ ਪਰਮਾਤਮਾ ਕਾਲ ਪੁਰਖ ਵਹਿਣ ਤੈਅ ਕੀਤਾ ਹੋਇਆ ਹੈ ਕਿ ਮਨੁੱਖਤਾ ਨੂੰ ਕੇਵਲ ਸ਼ਬਦ ਗੁਰੂ ਨਾਲ ਜੋੜਨਾ ਹੈ ਅਤੇ 10 ਜਾਮੇ ਧਾਰਨ ਕਰਕੇ ਅਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸੰਪੂਰਨ ਤੌਰ 'ਤੇ ਲੜ ਲਾਉਣਾ ਹੈ। ਅਤੇ ਜਿਹੜੇ ਸਰੀਰਾਂ ਦੇ ਵਿੱਚ 10 ਜਾਮਿਆਂ ਦੇ ਵਿੱਚ ਇਹ ਜੋਤ ਵਰਤਣੀ ਹੀ ਉਹ ਤਾਂ ਪਹਿਲਾਂ ਤੈਅ ਸੀ। ਇਸੇ ਕਰਕੇ ਆਪਣੇ ਸਾਹਿਬਜ਼ਾਦਿਆਂ ਨੂੰ ਇੰਨਾ ਕੁ ਪੜਦਾ ਰੱਖਿਆ ਹੈ। ਜੇ ਸਤਿਗੁਰੂ ਜੀ ਭਾਈ ਲਹਿਣਾ ਜੀ ਨੂੰ ਜਿਹੜੇ ਇੱਕ ਦੇਵੀ ਦੀ ਉਪਾਸਨਾ ਕਰਦੇ ਹਨ, ਜੇ ਉਹਨਾਂ 'ਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰ ਸਕਦੇ ਹੈ ਤਾਂ ਆਪਣੇ ਸਾਹਿਬਜ਼ਾਦਿਆਂ 'ਤੇ ਵੀ ਕਰ ਸਕਦੇ ਸਨ। ਪਰ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਜੋ ਉਹਨਾਂ ਦੀ ਰਜ਼ਾ ਸੀ, ਇਸੇ ਕਰਕੇ ਜਦੋਂ ਸਤਿਗੁਰਾਂ ਨੇ ਟੈਸਟ ਲਿਆ, ਇਮਤਿਹਾਨ ਲਿਆ, ਉਸ ਇਮਤਿਹਾਨ ਦੇ ਵਿੱਚ ਸਾਹਿਬਜ਼ਾਦੇ ਕਾਮਯਾਬ ਨਹੀਂ ਹੋਏ, ਪਾਸ ਨਹੀਂ ਹੋਏ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਪਦੀ ਰਜ਼ਾ ਸੀ। ਬਾਬਾ ਸ਼੍ਰੀ ਚੰਦ ਜੀ ਕੋਲ ਆਮ ਵਿਅਕਤੀ ਨਹੀਂ ਸਨ, ਬੜੀ ਕਿਰਪਾ ਸੀ ਉਹਨਾਂ 'ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ। ਪਰ ਸਤਿਗੁਰੂ ਜੀ ਆਪ ਹੀ ਇਹ ਕੌਤ ਕਰਨ ਵਾਲੇ ਹਨ, ਇਹ ਸੇਵਕ ਸੇਵਾ ਬਣਾਈ ਕੁੰਭਜ ਪਰਮ ਪਦ ਪਾਈ, ਇਹ ਸੇਵਕ ਦੀ ਜੋ ਦਾਤ ਹੈ, ਦਾਤੇ ਦਾਤ ਰੱਖਿਆ ਤਾਂ ਆਪਣੇ ਜਿਸ ਭਾਵੇ ਤਸਦੇਈ। ਅਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ, ਅੱਸੂ ਵਧੀ 5 ਵਾਲੇ ਦਿਨ ਆਪਾਂ ਗੁਰਪੁਰਬ ਮਨਾਇਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੀ ਗੁਰਤਾ ਗੱਦੀ ਦਿਵਸ, ਸਤਿਗੁਰਾਂ ਨੇ ਅੱਸੂ ਵਧੀ 5 ਵਾਲੇ ਦਿਨ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅਤੇ ਸਤਿਗੁਰਾਂ ਨੇ ਇਹ ਫਰਮਾਨ ਕਰ ਦਿੱਤਾ ਸਾਰੀ ਸੰਗਤ ਵਿੱਚ, ਦੀਵਾਨ ਦੇ ਵਿੱਚ, ਵੀ ਅਸੀਂ ਕੁਛ ਦਿਨਾਂ ਦੇ ਵਿੱਚ ਇਹ ਸੰਸਾਰ ਤੋਂ ਸਰੀਰ ਛੱਡ ਦੇਣਾ ਹੈ, ਸੱਚਖੰਡ ਚਲੇ ਜਾਣਾ ਹੈ। ਸੰਗਤਾਂ ਬੜੀਆਂ ਮਯੂਸ ਹੋਈਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅਤੇ ਕਹਿੰਦੇ, ਪੁਰਖਾ ਤੂੰ ਹੁਣ ਖਡੂਰ ਸਾਹਿਬ ਚਲੇ ਜਾ, ਉੱਥੇ ਸਿੱਖੀ ਦਾ ਕੇਂਦਰ ਬਣਾ ਕੇ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸ਼ਰਨ ਵਿੱਚ ਆ ਕੇ ਹਰ ਹੁਕਮ ਸੱਤ ਕਰਕੇ ਮੰਨਿਆ ਹੈ, ਪਰ ਲੇਕਿਨ ਇਹ ਹੁਕਮ ਮੋੜਿਆ ਵੀ ਨਹੀਂ ਜਾ ਸਕਦਾ ਅਤੇ ਮੋੜ ਦੇ ਨਾਲ ਵਿਛੋੜਾ ਵੀ ਪੈਣਾ ਹੈ। ਵਿਛੋੜਾ ਬੜਾ ਦੁਖਦਾਈ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਿਵੇਂ ਪੁਰਖਾ ਤੁਸੀਂ ਖਡੂਰ ਸਾਹਿਬ ਚਲੇ ਜਾਓ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ, ਅਸੀਂ ਦੂਸਰੇ ਦਿਨ ਹੀ ਚੜ੍ਹਾਈ ਆਪਣਾ ਸੱਚਖੰਡ ਚਲੇ ਜਾਣਾ, ਸਰੀਰ ਤਿਆਗ ਦੇਣਾ ਹੈ। ਫਿਰ ਬੇਨਤੀ ਕਰਦਾ ਧੰਨ ਗੁਰੂ ਅਰਜਨ, ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਬੇਨਤੀ ਕਰਦੇ, ਮਹਾਰਾਜ ਪਾਤਸ਼ਾਹ ਜੀ ਮੇਰੀ ਇੱਕ ਬੇਨਤੀ ਆਪਦੇ ਚਰਨਾਂ 'ਚ, ਆਪ ਜੀ ਦੀ ਆਗਿਆ ਹੋਏ ਤਾਂ ਮੈਂ ਆਪ ਜੀ ਦੇ ਅੰਤ ਦੇ ਸਮੇਂ ਦਰਸ਼ਨ ਕਰਨ ਵਾਸਤੇ ਆ ਸਕਦਾ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਨਹੀਂ ਭਾਈ ਤੁਸੀਂ ਨਹੀਂ ਆਉਣਾ, ਅਸੀਂ ਆਪ ਹੀ ਤੁਹਾਡੇ ਕੋਲ ਆ ਜਾਣਾ, ਭਾਵ ਕਿ ਅਸੀਂ ਆਪਣੀ ਜੋਤ ਤੁਹਾਡੇ ਅੰਦਰ ਟਿਕਾ ਦੇਣੀ ਆ। ਜਿਸ ਤਰ੍ਹਾਂ ਭੱਟਾਂ ਨੇ ਸਵਈਆਂ 'ਚ ਲਿਖਿਆ, ਜੋ ਜੋਤ ਰੂਹ ਪਰ ਆਪ ਗੁਰੂ ਨਾਨਕ ਹਾਇਓ, ਤਾਂ ਤੇ ਅੰਗਤ ਭਾਇਓ ਤਤਸੰ ਤੱਤ ਮਿਲਾਇਓ। ਆਪਣੇ ਤਰੂਪ ਦਿੱਤਾ ਹੋਇਆ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇਹ ਵਚਨ ਕਰਤਾ ਕਿ ਨਹੀਂ ਪੁਰਖਾ ਤੁਸੀਂ ਉੱਥੇ ਖਡੂਰ ਸਾਹਿਬ ਵੀ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ, ਅਸੀਂ ਖੁਦ ਹੀ ਤੁਹਾਡੇ ਕੋਲ ਆ ਜਾਣਾ। ਉਸ ਤੋਂ ਉਪਰੰਤ ਸੰਗਤਾਂ ਨੂੰ ਪਤਾ ਲੱਗਾ, ਦੂਰ ਦੁਰਾਡੇ ਤੋਂ ਸੰਗਤਾਂ ਸਾਰੀਆਂ ਨਗਰਾਂ ਵਾਲੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੂੰ ਪਤਾ ਲੱਗਾ ਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਵਾਲੇ ਹਨ। ਸੰਗਤਾਂ ਨੇ ਵਕੀਰਾਂ ਘੱਤ ਦਿੱਤੀਆਂ ਹਨ। ਕਰਤਾਰਪੁਰ ਸਾਹਿਬ ਦੇ ਵਿੱਚ ਧਰਮਸ਼ਾਲਾ 'ਚ ਇੰਨਾ ਪ੍ਰਬੰਧ ਨਹੀਂ ਸੰਗਤ ਦੇ ਰਹਿਣ ਵਾਸਤੇ, ਅਤੇ ਇਤਿਹਾਸ ਦੱਸਦਾ ਕਿ ਮੀਲਾਂ ਤੱਕ ਕਰਤਾਰਪੁਰ ਦੇ ਘੇਰੇ ਘੇਰੇ ਸੰਗਤਾਂ ਨੇ ਤੰਬੂ ਲਾ ਕੇ ਅਤੇ ਆਣ ਕੇ ਇੱਥੇ ਡੇਰੇ ਲਾ ਦਿੱਤੇ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅਖੀਰਲੇ ਸਮੇਂ 'ਚ ਅਸੀਂ ਦਰਸ਼ਨ ਕਰ ਸਕੀਏ। ਬਹੁਤ ਸਾਰੀ ਰੌਣਕ ਲੱਗੀ ਹੋਈ ਹੈ। ਸੰਗਤਾਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸ਼ਰਨ 'ਚ ਆ ਕੇ ਉਪਦੇਸ਼ ਗ੍ਰਹਿਣ ਕਰਦੇ ਹਨ। ਹੁਣ ਇਤਿਹਾਸ 'ਚ ਲਿਖਿਆ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਅੱਸੂਵਦੀ ਸੱਤ ਵਾਲੇ ਦਿਨ ਨੂੰ ਸੱਚਖੰਡ ਚਲੇ ਜਾਣਾ ਸੀ, ਸਰੀਰ ਤਿਆਗ ਦੇਣਾ ਸੀ। ਉਸ ਦਿਨ ਸਤਿਗੁਰਾਂ ਨੇ ਅੱਸੂਵਦੀ ਸੱਤ ਵਾਲੇ ਦਿਨ ਆਪਣੇ ਸਾਹਿਬਜ਼ਾਦਿਆਂ ਨੂੰ ਬੁਲਾਉਣ ਵਾਸਤੇ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਸਾਡੇ ਸਾਹਿਬਜ਼ਾਦਿਆਂ ਨੂੰ ਬੁਲਾ ਕੇ ਲੈ ਕੇ ਉਹਨੂੰ ਦੱਸੋ ਕਿ ਅਸੀਂ ਅੱਜ ਸਰੀਰ ਤਿਆਗ ਦੇਣਾ ਹੈ ਅਤੇ ਸਾਨੂੰ ਮਿਲ ਲੈਣ, ਜੋ ਗੱਲਬਾਤ ਕਰਨੀ ਤਾਂ ਕਰ ਲੈਣ। ਜਦੋਂ ਸਿੱਖ ਉੱਥੇ ਗਿਆ ਅਤੇ ਉਹਨੇ ਜਾ ਕੇ ਬੇਨਤੀ ਕੀਤੀ, ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਬੁਲਾ ਰਹੇ ਹਨ। ਉਹਨਾਂ ਨੇ ਇਹ ਵਚਨ ਕੀਤਾ ਕਿ ਸੱਚਖੰਡ ਚਲੇ ਜਾਣ ਜੀ, ਤਿਆਰੀ ਜਾਣ ਦੀ, ਸਰੀਰ ਤਿਆਗ ਦੇਣਾ ਉਹਨਾਂ ਨੇ, ਅਤੇ ਉਹਨਾਂ ਨੇ ਤੁਹਾਨੂੰ ਮਿਲਣ ਵਾਸਤੇ ਸਿਰਿਆਂ ਭੇਜਿਆ ਕਿ ਤੁਸੀਂ ਮਿਲ ਲਓ, ਕੋਈ ਵਚਨ ਬੁਲਾ ਕਰਨਾ ਤਾਂ ਕਰ ਲਵੋ। ਸ੍ਰੀ ਚੰਦ ਕਹਿੰਦਾ ਗੁਰਮੁਖਾ, ਪਿਤਾ ਗੁਰੂ ਜੀ ਤਾਂ ਠੀਕ ਠਾਕ, ਬਿਲਕੁਲ ਸਿਹਤ ਉਹਨਾਂ ਦੀ ਬਹੁਤ ਕਾਮਯਾਬ ਆ, ਜੋਤੀ ਜੋਤ ਕਿਉਂ ਸਮਾ ਜਾਣਾ, ਕੋਈ ਸਰੀਰ ਢਿੱਲਾ ਨਹੀਂ ਹੈਗਾ। ਉਹਨੇ ਗੱਲ ਮੰਨੀ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ, ਨਹੀਂ ਗਏ। ਅਤੇ ਮਾਤਾ ਸੁਲੱਖਣੀ ਜੀ ਆਏ, ਉਹਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸਰੀਰ ਤਿਆਗਣ ਲੱਗੇ ਹਨ, ਆਣ ਕੇ ਅਤੇ ਨਮਸਕਾਰ ਕੀਤੀ, ਬੇਨਤੀ ਕੀਤੀ ਕਿ ਮਹਾਰਾਜ ਦੇ ਪਾਤਸ਼ਾਹ ਜੀ ਇੱਕ ਬੇਨਤੀ ਹੈ, ਜਨਮ ਅਤੇ ਮਰਨ ਅਤੇ ਸਾਰੇ ਸੰਸਾਰ ਦਾ ਤੁਹਾਡੇ ਹੱਥ ਵਿੱਚ ਹੈ, ਤੁਹਾਡੇ ਹੁਕਮ ਦੇ ਨਾਲ ਹੀ ਜੀਵ ਸੰਸਾਰ 'ਤੇ ਪੈਦਾ ਹੁੰਦੇ ਆ, ਸੰਸਾਰ 'ਤੇ ਆਉਂਦੇ, ਤੁਹਾਡੇ ਹੁਕਮ ਦੇ ਨਾਲ ਸੰਸਾਰ ਤੋਂ ਜਾਂਦੇ ਹਨ। ਅਤੇ ਮਹਾਰਾਜ ਦੇ ਪਾਤਸ਼ਾਹ, ਮੇਰੀ ਬੇਨਤੀ ਹੈ ਕਿ ਕੱਲ੍ਹ ਨੂੰ ਜੋ ਅੱਸੂਵਦੀ ਅੱਠ ਵਾਲੇ ਦਿਨ, ਅੱਜ ਸੱਤ ਆ, ਕੱਲ੍ਹ ਨੂੰ ਅੱਠ ਹੈ, ਅੱਠ ਵਾਲੇ ਦਿਨ ਕੱਲ੍ਹ ਦੇ ਦਿਨ ਨੂੰ ਆਪ ਜੀ ਦੇ ਪਿਤਾ ਜੀ ਦਾ ਜੋ ਸਾਲਾਨਾ ਜੋੜ ਮੇਲਾ ਆਪ ਕਰਦੇ ਹੋ, ਉਹਨਾਂ ਦੀ ਬਰਸੀ ਮਨਾਉਂਦੇ ਆਪਾਂ ਲੰਗਰ ਕਰਕੇ, ਅਤੇ ਮਹਾਰਾਜ ਦੇ ਪਾਤਸ਼ਾਹ ਜੀ ਤੁਸੀਂ ਕੱਲ੍ਹ ਤੱਕ ਬਰਸੀ ਤੱਕ ਰਹੋ, ਅਤੇ ਆਪ ਕਿਰਪਾ ਕਰਕੇ ਜਿਸ ਤਰ੍ਹਾਂ ਆਪ ਅੱਗੇ ਪਿਤਾ ਜੀ ਦੀ ਬਰਸੀ ਨੂੰ ਮਨਾਉਂਦੇ ਹੋ, ਅਤੇ ਇਸੇ ਤਰ੍ਹਾਂ ਇਹ ਕਿਰਪਾ ਕਰਕੇ ਇੱਕ ਦੋ ਦਿਨ ਨਾ ਜਾਓ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਮਾਤਾ ਸੁਲੱਖਣੀ ਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਅਧੀਨਤਾ ਦੇ ਨਾਲ, ਫਿਰ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ, ਰਹਿ ਪੈਂਦੇ ਹਾਂ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਵੀ ਸੱਤ ਜੋ ਅਸੂਹ ਦੀ ਸੱਤ ਵਾਲੇ ਦਿਨ ਨੂੰ ਸਤਿਗੁਰਾਂ ਨੇ ਸਰੀਰ ਤਿਆਗਣਾ ਸੀ, ਮਾਤਾ ਸੁਲੱਖਣੀ ਜੀ ਦੀ ਬੇਨਤੀ ਕਰਨ 'ਤੇ ਸਤਿਗੁਰਾਂ ਨੇ ਡਿਲੇਅ ਕਰ ਦਿੱਤਾ। ਅਸੀਂ ਇਸੇ ਤਰ੍ਹਾਂ ਅਗਲੇ ਦਿਨ ਪਿਤਾ ਜੀ ਦੇ ਸੰਬੰਧ ਵਿੱਚ ਬਹੁਤ ਸਾਰਾ ਵੱਡਾ ਸਮਾਗਮ ਕੀਤਾ, ਲੰਗਰ ਲਾਇਆ, ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਸ ਤੋਂ ਅਗਲੇ ਦਿਨ 9 ਅਸੂਆ ਦੀ 9 ਵਾਲਾ ਦਿਨ ਹੈ, ਉਹ ਦਿਨ ਵੀ ਸਤਿਗੁਰੂ ਜੀ ਇਸੇ ਤਰ੍ਹਾਂ ਸੰਗਤਾਂ ਨੂੰ ਸੰਬੋਧਨ ਕਰਦੇ ਰਹੇ, ਕਿਰਪਾ ਕਰਦੇ ਰਹੇ। ਫਿਰ ਅੱਜ ਦੇ ਦਿਨ ਅਸੂਆ ਦੀ 10 ਵਾਲੇ ਦਿਨ ਨੂੰ ਜਦੋਂ ਸਤਿਗੁਰਾਂ ਨੇ ਸਰੀਰ ਤਿਆਗਣਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਕੋਲ ਮਾਤਾ ਸੁਲੱਖਣੀ ਜੀ ਆਏ, ਉਹਨਾਂ ਨੇ ਆ ਕੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ। 3 ਪਰਿਕਰਮਾ ਕੀਤੀਆਂ ਮਾਤਾ ਸੁਲੱਖਣੀ ਜੀ ਨੇ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀਆਂ। 3 ਪਰਿਕਰਮਾ ਦਾ ਭਾਵ ਕਿ ਤਨ ਕਰਕੇ, ਮਨ ਕਰਕੇ, ਧੰਨ ਕਰਕੇ ਸਮਰਪਿਤ ਹੋ ਕੇ ਹੋ ਜਾਣਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਚਰਨਾਂ 'ਚ ਬੇਨਤੀ ਕੀਤੀ, ਮਹਾਰਸ਼ੇ ਪਾਤਸ਼ਾਹ ਜੀ ਕਿਰਪਾ ਕਰੋ, ਮਹਾਰਸ਼ੇ ਪਾਤਸ਼ਾਹ ਜੀ ਸਾਹਿਬਜ਼ਾਦੇ ਨੂੰ ਬੁਲਾ ਲਵੋ, ਦਰਸ਼ਨ ਦੇ ਦੇਵੋ ਉਹਨਾਂ ਨੂੰ ਵੀ। ਸਤਿਗੁਰਾਂ ਨੇ ਫਿਰ ਇੱਕ ਸਿੱਖ ਨੂੰ ਭੇਜਿਆ ਵੀ ਜਾਓ ਸਾਹਿਬਜ਼ਾਦੇ ਨੂੰ ਬੁਲਾ ਕੇ ਲੈ ਕੇ ਆਓ। ਤੁਹਾਨੂੰ ਸਿੱਖ ਗਿਆ ਲੈਣ ਵਾਸਤੇ, ਤੁਹਾਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਬੁਲਾਉਂਦੇ ਆ, ਉਹਨਾਂ ਨੇ ਅੱਜ ਸਰੀਰ ਤਿਆਗ ਦੇਣਾ। ਉਹ ਗਾੜੀ ਨੂੰ ਬਹੁਤ ਸਰੀਰ ਜਦ ਕਹਿੰਦਾ, ਉਹ 7 ਵਾਲੇ ਦਿਨ ਵੀ ਕਹਿੰਦੇ ਸੀ, ਅੱਜ ਤਾਂ 3 ਦਿਨ ਪਹਿਲਾਂ ਵੀ ਕਹਿੰਦੇ ਸੀ ਚਲੇ ਜਾਣਾ, ਤਿਆਗ ਦੇਣਾ ਸਰੀਰ, ਉਦੋਂ ਤਾਂ ਤਿਆਗਿਆ ਨਹੀਂ। ਉਹਦੇ ਇੱਕ ਤਰ੍ਹਾਂ ਹੋ ਸਕਦਾ, ਫਿਰ ਨਹੀਂ ਮੰਨੇ ਸਿੱਖ। ਉਹਨੇ ਵਾਪਸ ਆਣ ਕੇ ਸਤਿਗੁਰ ਨੂੰ ਦਰਸਾ ਦਿੱਤਾ। ਫਿਰ ਮਾਤਾ ਸੁਲੱਖਣੀ ਜੀ ਨੇ ਸਿੱਖ ਨੂੰ ਭੇਜਿਆ, ਜਾਓ ਮੇਰੇ ਵੱਲੋਂ ਸਿਨੇਹ ਦੇਵੋ ਕਿ ਮੁੜ ਕੇ ਪਛਤਾਓਗੇ, ਹੁਣ ਤੁਸੀਂ ਦਰਸ਼ਨ ਕਰ ਲਓ ਸਤਿਗੁਰਾਂ ਦੇ, ਕੋਈ ਵਚਨ ਕਰ ਲਵੋ। ਜਦੋਂ ਮਾਤਾ ਸੁਲੱਖਣੀ ਜੀ ਨੇ ਸਿਨੇਹ ਭੇਜਿਆ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸਮੇਂ ਦੇ ਮੁਤਾਬਕ ਅੱਜ ਦੇ ਦਿਨ ਸਤਿਗੁਰਾਂ ਨੇ ਚਿੱਟਾ ਚਾਦਰਾ ਆਪਣੇ ਉੱਪਰ ਤਾਣ ਲਿਆ ਅਤੇ ਸੂਰਜ ਕਿਰਨ ਮੇਰੇ ਜਲ ਕਾ ਜਲ ਹੋਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ। ਸਤਿਗੁਰਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ। ਅਤੇ ਜਦੋਂ ਮਾਤਾ ਜੀ ਵੱਲੋਂ ਸਿਨੇਹ ਗਿਆ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਦੇ ਕਹਿਣ 'ਤੇ ਆਏ ਹਨ। ਆਉਂਦਿਆਂ ਨੂੰ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸੱਚਖੰਡ ਜਾ ਚੁੱਕੇ ਹਨ। ਜਦੋਂ ਆ ਕੇ ਪਤਾ ਲੱਗਾ ਕਿ ਵਾਕਿਆ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸੱਚਖੰਡ ਚਲੇ ਗਏ ਹਨ, ਫਿਰ ਪਛਤਾਉਂਦੇ ਹਨ, ਝੂਰਦੇ ਹਨ, ਇਤਿਹਾਸ 'ਚ ਲਿਖਿਆ ਹੋਇਆ ਹੈ। ਫਿਰ ਤਰਲਾ ਕਰਦੇ ਹਨ ਕਿ ਮਹਾਰਸ਼ੇ ਪਾਤਸ਼ਾਹ ਜੀ ਗੁਸਤਾਖੀ ਹੋਈ ਹੈ, ਕਿਰਪਾ ਕਰਦੇ ਹੋ ਹੁਣ ਸਾਨੂੰ ਇੱਕ ਨਾ ਦਰਸ਼ਨ ਦੇ ਦਿਓ ਇੱਕ ਨਾ। ਮਾਤਾ ਸੁਲੱਖਣੀ ਜੀ ਨੇ ਬਾਹਰ ਬੇਨਤੀ ਕੀਤੀ, ਅਰਦਾਸ ਕੀਤੀ ਹੈ। ਸਾਹਿਬਜ਼ਾਦੇ ਨੇ ਬੇਨਤੀ ਕੀਤੀ ਹੈ ਕਿ ਮਹਾਰਸ਼ੇ ਪਾਤਸ਼ਾਹ 2 ਘੜੀਆਂ ਹੀ ਸਾਨੂੰ ਦਰਸ਼ਨ ਦੇ ਦਿਓ, 2 ਘੜੀਆਂ ਵਾਸਤੇ। ਫਿਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਉਹ ਜਿਹੜਾ ਮੋਹ ਦਾ ਜਾਲ ਹੀ ਲਾਹ ਦਿੱਤਾ ਹੈ ਆਪਣੇ ਸਾਹਿਬਜ਼ਾਦਿਆਂ ਤੋਂ। ਫਿਰ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇਹਨਾਂ ਦੀ ਅਰਦਾਸ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਫਿਰ ਉੱਠ ਕੇ ਬੈਠ ਗਏ ਹਨ। ਸਾਰੀ ਸੰਗਤ ਬੜੀ ਹੈਰਾਨ ਹੋਈ ਹੈ, ਬਹੁਤ ਸਾਰੀ ਸੰਗਤ ਸਤਿਗੁਰ ਦੇ ਸਨਮੁਖ ਬੈਠੀ ਹੋਈ ਸੀ। ਫਿਰ ਸੰਗਤਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਰਸ਼ਨ ਕੀਤੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸਾਹਿਬਜ਼ਾਦਿਆਂ ਨਾਲ ਬਚਨ ਕਰਦੇ ਹਨ, ਬੇਨਤੀ ਕਰਦੇ ਹਨ ਸਾਹਿਬਜ਼ਾਦੇ ਮਹਾਰਸ਼ੇ ਪਾਤਸ਼ਾਹ ਜੀ, ਤੁਸੀਂ ਆਪਣੇ ਸੇਵਕ ਨੂੰ ਵਡਿਆਈ ਦਿੱਤੀ ਹੈ, ਅਸੀਂ ਤੁਹਾਡੇ ਬੱਚੇ ਹਾਂ, ਠੀਕ ਹੈ ਸਾਡੇ ਕੋਲੋਂ ਜੋ ਤੁਹਾਡੇ ਸੇਵਕ ਨੇ ਤੁਹਾਡਾ ਹੁਕਮ ਮੰਨਿਆ, ਸਾਡੇ ਕੋਲ ਮੰਨਿਆ ਨਹੀਂ ਗਿਆ। ਮਹਾਰਾਜ ਪਾਤਸ਼ਾਹ ਜੀ ਫਿਰ ਅਸੀਂ ਸੰਸਾਰ 'ਤੇ ਕਿੱਤਰਾਂ ਵਿਚਰਾਂਗੇ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਕਿ ਸ੍ਰੀ ਚੰਦ ਜੀ, ਕਾਲਪੁਰਖ ਵਾਹਿਗੁਰੂ ਦੀ ਕਿਰਪਾ ਹੈ, ਤੁਹਾਨੂੰ ਰਿਧੀਆਂ ਸਿੱਧੀਆਂ ਤੁਹਾਡੇ ਚਰਨਾਂ 'ਚ ਰਹਿਣਗੀਆਂ ਸਦਾ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਾਂ ਰਹਿਮਤਾਂ ਕੀਤੀਆਂ ਬਾਬਾ ਸ੍ਰੀ ਚੰਦ ਜੀ 'ਤੇ। ਉਹ ਗੱਲ ਵੱਖਰੀ ਹੈ ਕਿ ਸਤਿਗੁਰ ਨੇ ਆਪ ਹੀ ਇਹ ਕਲਾ ਵਰਤਾਈ ਹੋਈ, ਉਹਨੇ ਆਪ ਹੀ ਸਤਿਗੁਰਾਂ ਨੇ ਆਪਣੇ ਪਰਿਵਾਰ ਨੂੰ, ਮਾਤਾ ਪਿਤਾ ਨੂੰ, ਆਪਣੇ ਪੁੱਤਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਦਿੱਤੀ ਉਹਨਾਂ ਨੂੰ। ਇਹ ਨਹੀਂ ਕਿ ਉਹਨਾਂ ਕੋਲ ਕੁਛ ਨਹੀਂ ਹੈ। ਜਿਹੜਾ ਵੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਇੱਕ ਨਾ ਦਰਸ਼ਨ ਕਰ ਲੈਂਦਾ ਨਾ, ਅਤੇ ਗੁਰਬਾਣੀ ਦਾ ਪਾਵਨ ਕਥਨ ਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟਪੁਰਾ ਦੀ ਤਰਿਆ ਰੇ। ਗੁਰੂ ਨਾਨਕ ਜੀ ਨੂੰ ਸੁਣਿਆ ਪੇਖਿਆ ਅਤੇ ਫਿਰ ਗੁਰਬਾਸ ਨਾ ਭਰਿਆ ਰੇ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਇੱਕ ਵਾਰ ਦੇਖ ਲਿਆ ਜਾਂ ਇੱਕ ਵਾਰ ਕੰਨਾਂ ਨਾਲ ਸੁਣ ਲਿਆ ਹੈ, ਉਹ 84 ਦੇ ਗੇੜ ਵਿੱਚ ਨਹੀਂ ਪੈਂਦਾ, ਮਾਤਾ ਦੇ ਗਰਭ 'ਚ ਨਹੀਂ ਮੁੜ ਕੇ ਆਉਂਦਾ। ਅਤੇ ਜਿਹੜੇ ਉਹਨਾਂ ਦੇ ਸਾਹਿਬਜ਼ਾਦੇ ਸੀ, ਕੋਈ ਆਮ ਥੋੜ੍ਹੇ ਸਨ। ਉਹ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਨਿਹਾਲ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅੱਜ ਦੇ ਦਿਨ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਦੇ ਮਹਾਵਕ ਅਨੁਸਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋਤ ਵਿੱਚ ਜਿਹੜੀ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੀ ਚ ਰੱਖ ਦਿੱਤੀ ਹੈ। ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਹੈ। ਉਸ ਸਮੇਂ ਬਹੁਤ ਸਾਰੇ ਮੁਸਲਮਾਨ, ਹਿੰਦੂ, ਸਿੱਖ ਸਾਰੇ ਸਤਿਗੁਰੂ ਦੇ ਸ਼ਰਨ ਵਿੱਚ ਹਨ। ਮੁਸਲਮਾਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਆਪਣਾ ਪੀਰ ਮੰਨਦੇ ਸਨ, ਅਤੇ ਇਸੇ ਤਰ੍ਹਾਂ ਸਿੱਖ ਆਪਣਾ ਗੁਰੂ ਮੰਨਦੇ ਹਨ। ਹਿੰਦੂ ਵੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਸਨ। ਉਸ ਸਮੇਂ ਝਗੜਾ ਪੈ ਗਿਆ ਕਿ ਜਿਹੜੇ ਮੁਸਲਮਾਨ ਸਨ ਉਹ ਕਹਿੰਦੇ ਸਾਡੇ ਗੁਰੂ ਨਾਨਕ ਦੇਵ ਜੀ ਸਾਡੇ ਪੀਰ ਹਨ, ਅਸੀਂ ਸਤਿਗੁਰਾਂ ਦੇ ਸਰੀਰ ਨੂੰ ਦਫਨਾਉਣਾ ਹੈ। ਸਿੱਖ ਕਹਿੰਦੇ ਵੀ ਨਹੀਂ, ਸਾਡੇ ਗੁਰੂ ਹਨ, ਅਸੀਂ ਵਿਧੀ ਵਿਧਾਨ ਦੇ ਅਨੁਸਾਰ ਜੋ ਸਿੱਖ ਮਰਿਆਦਾ ਹੈ ਉਹਦੇ ਅਨੁਸਾਰ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕਰਨਾ ਹੈ। ਇਹ ਝਗੜਾ ਪੈ ਗਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਤੁਸੀਂ ਝਗੜੋ ਨਾ, ਜਦੋਂ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਸਨ ਪਤਾ ਹੈ, ਇਹ ਕਹਿੰਦੇ ਵੀ ਤੁਸੀਂ ਝਗੜੋ ਨਾ, ਤੁਸੀਂ ਅੰਦਰ ਜਾ ਕੇ ਦੇਖੋ, ਤੁਸੀਂ ਦਰਸ਼ਨ ਤਾਂ ਕਰੋ ਸਤਿਗੁਰਾਂ ਦੇ ਪਾਵਨ ਸਰੀਰ ਦੇ। ਜਦੋਂ ਅੰਦਰ ਦੇਖਿਆ ਤਾਂ ਜਿਹੜਾ ਚਾਦਰਾ ਲੈ ਕੇ ਸਤਿਗੁਰੂ ਜੀ ਸੱਚਖੰਡ ਗਏ ਹਨ ਆਪਣੇ ਸਰੀਰ 'ਤੇ ਤਾਣ ਕੇ, ਅਤੇ ਉਹ ਚਾਦਰਾ ਜਦੋਂ ਚੁੱਕਿਆ ਤਾਂ ਥੱਲੇ ਫੁੱਲ ਪਏ ਹਨ, ਪੰਜ ਫੁੱਲ। ਸਤਿਗੁਰਾਂ ਦਾ ਸਰੀਰ ਨਹੀਂ ਹੈ, ਸਤਿਗੁਰ ਨੇ ਆਪਣਾ ਸਰੀਰ ਲੋਪ ਕਰ ਲਿਆ ਹੈ। ਉਸ ਸਮੇਂ ਫਿਰ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਅੱਧੀ ਚਾਦਰ ਲੈ ਕੇ ਅਤੇ ਦਫਨਾ ਦਿੱਤੀ, ਸਤਿਗੁਰ ਦੀ ਜਿਹੜੀ ਦੂਜੀ ਅੱਧੀ ਚਾਦਰ ਉਹਦਾ ਸੰਸਕਾਰ ਕੀਤਾ ਗਿਆ। ਅਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਨਾ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਨਾ ਮੈਂ ਗੋਰ ਮੈਂ ਨਾ ਮੜੀ ਮੈਂ, ਨਾਨਕ ਅੰਗਦ ਕੇ ਹਿਰਦੇ ਮੈਂ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜਦੋਂ ਇਹ ਕੌਤਕ ਕੀਤਾ ਤਾਂ ਫਿਰ ਉਹਨਾਂ ਦੇ ਪਾਵਨ ਪਵਿੱਤਰ ਜਿਹੜਾ ਚਾਦਰਾ ਹੈ ਉਸ ਚਾਦਰੇ ਦਾ ਹੀ ਸੰਸਕਾਰ ਹੋਇਆ ਅਤੇ ਚਾਦਰੇ ਨੂੰ ਦਫਨਾਇਆ ਹੈ। ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜਿੱਥੇ ਉਹਨਾਂ ਨੇ ਦਫਨਾਇਆ ਸੀਗਾ ਸਤਿਗੁਰਾਂ ਦੀ ਚਾਦਰ ਨੂੰ, ਉਹ ਫਿਰ ਰਾਵੀ ਦਰਿਆ ਨੇ ਹੜ ਲਿਆ ਕੇ ਮਾਰਸ਼ 'ਚ ਪਾਤਸ਼ਾਹ ਜੀ ਨੂੰ ਉਹ ਸਾਰਾ ਖਤਮ ਕਰ ਦਿੱਤਾ, ਰੋੜ ਦਿੱਤਾ ਹੋਵੇ ਉਹਨਾਂ ਦੀ ਜਿਹੜੀ ਕਬਰ ਬਣਾਈ ਹੋਈ ਸੀ। ਉਹ ਗੱਲ ਵੱਖਰੀ ਕਿ ਹੁਣ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਨਾਲ ਉਹਨਾਂ ਨੇ ਉਹ ਇੱਕ ਕਬਰ ਵੀ ਬਣਾਈ ਹੋਈ ਹੈ। ਲੇਕਿਨ ਧੰਨ ਗੁਰੂ ਨਾਨਕ ਦੇਵ ਜੀ ਨੇ ਉਦੋਂ ਬਚਨ ਕੀਤਾ ਹੈ ਕਿ ਗੁਰੂ ਨਾਨਕ ਨਾ ਗੋਰ ਮੇ ਨਾ ਮੜੀ ਮੇ, ਨਾਨਕ ਅੰਗਦ ਕੇ ਹਿਰੇ ਮੈਂ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਹਨ। ਐਸੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤਿੰਨ ਸਤਿਗੁਰੂ ਜੀ ਜੋ ਸੁਣਦੇ ਹੀ ਸੱਚਖੰਡ ਗਏ ਹਨ। ਇੱਕ ਪਹਿਲੇ ਸਤਿਗੁਰੂ ਜੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਵੀ ਜਦੋਂ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਤੱਤੀ ਤਵੀ 'ਤੇ ਬੈਠ ਕੇ ਸਾਰੇ ਤਸੀਹੇ ਚੱਲ ਲਏ ਹਨ। ਫਿਰ ਸਤਿਗੁਰਾਂ ਨੇ ਖੀਰ 'ਤੇ ਜਾ ਕੇ ਆਪਣਾ ਸਰੀਰ ਜਿਹੜਾ ਉਹ ਰਾਵੀ ਦੇ ਵਿੱਚ ਅਲੋਪ ਕਰ ਦਿੱਤਾ ਹੈ। ਔਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Aur kere kere dur tak chaaniyan lwa ditiyan hun parda kar ditta hai. Te Sadguru ji Dhan Guru Gobind Singh Patsha ji aap andar gaye han angithe nu ਜੋ ਚੰਡਾ ਲਾਇਆ ਹੈ ਉਸ ਤੋਂ ਉਪਰੰਤ ਜਦੋਂ ਠੰਡਾ ਹੋਇਆ ਹੈ ਅੰਗੀਠਾ ਤਾਂ ਫਿਰ ਗੁਰਸਿੱਖਾਂ ਨੇ ਉਸ ਅੰਗੀਠੇ ਨੂੰ ਦੀ ਸੇਵਾ ਜਦੋਂ ਕੀਤੀ ਹੈ ਉਹਦੇ ਵਿੱਚ ਸਤਿਗੁਰਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਈ ਅਸਥੀਆਂ ਨਹੀਂ ਮਿਲੀਆਂ ਹਨ। ਗੁਰਦੁਆਰਾ ਰਤਨਗੜ੍ਹ ਸਾਹਿਬ ਜੋ ਹਜ਼ੂਰ ਸਾਹਿਬ ਤੋਂ ਮਹਿਜ 50-60 ਕਿਲੋਮੀਟਰ ਹੈ ਉੱਥੇ ਇੱਕ ਪਖੀਰ ਹੈ ਰਤਨ ਰਾਏ ਦਾ ਨਾਮ ਉਹਨਾਂ ਦਾ ਉਹਨਾਂ ਦੇ ਨਾਂ 'ਤੇ ਗੁਰਦੁਆਰਾ ਪਿਆ ਰਤਨਗੜ੍ਹ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਘੋੜੇ 'ਤੇ ਸਮੇਤ ਉਸ ਫਕੀਰ ਨੂੰ ਪ੍ਰਸ਼ਾਦ ਦਿੱਤਾ ਹੈ ਅਤੇ ਦੇਖ ਕੇ ਇਹ ਕਹਿ ਕੇ ਜਾਓ ਸਾਡੇ ਸਿੱਖਾਂ ਨੂੰ ਇਹ ਪ੍ਰਸ਼ਾਦ ਦਿਓ ਅਤੇ ਉਹਨਾਂ ਨੂੰ ਹੌਸਲਾ ਦਿਓ ਕਿ ਅਸੀਂ ਕਿਤੇ ਨਹੀਂ ਗਏ ਹੋਏ ਅਸੀਂ ਸਦਾ ਖਾਲਸੇ ਦੇ ਵਿੱਚ ਹੀ ਹਾਂ। ਸੋ ਮੇਰਾ ਕਹਿਣ ਦਾ ਭਾਵ ਕਿ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਤਿੰਨ ਗੁਰੂ ਸਾਹਿਬਾਨ ਸਾਨੂੰ ਇਹ ਇਤਿਹਾਸ ਦੱਸਦਾ ਕਿ ਆਪਣੇ ਸਰੀਰ ਦੇ ਸਹਿਤ ਸੱਚਖੰਡ ਗਏ ਹਨ। ਸੋ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਜੋ ਸਾਨੂੰ ਜੀਵਾਂ ਨੂੰ ਸ਼ਬਦ ਦੇ ਲੜ ਲਾਇਆ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਹਨ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸਕਦੇ ਜਗ ਬੌਰਾ ਨੂੰ। ਸ਼ਬਦ ਹੀ ਗੁਰੂ ਦਾ ਮਨੁੱਖ ਦਾ ਗੁਰੂ ਹੈ ਸ਼ਬਦ ਹੀ ਮਨੁੱਖ ਦਾ ਪੀਰ ਹੈ। ਸ਼ਬਦ ਗੁਰੂ ਤੋਂ ਬਿਨਾਂ ਮਨੁੱਖ ਜਿਹੜਾ ਉਹ ਕਮਲਾ ਹੈ ਬੌਰਾ ਹੈ। ਸਤਿਗੁਰ ਕਿਰਪਾ ਕਰਨ ਤੋਂ ਕਰਨ ਜੋ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਨਾਲ ਜੋੜਿਆ। ਆਪ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁੱਖ ਬਾਗ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਹੈ ਜਿੱਥੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਉੱਥੇ ਅੱਜ ਦਾ ਸ੍ਰੀ ਮੁੱਖ ਵਾਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ

ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤ ਬਾਣੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 728 ਅੰਗ 'ਤੇ ਪ੍ਰਕਾਸ਼ਮਾਨ ਹੈ। ਇਸ ਬਾਣੀ ਨੂੰ ਸਤਿਗੁਰਾਂ ਨੇ 4 ਬੰਤਾਂ ਵਿੱਚ ਲਿਖਿਆ ਹੈ। ਇਸ ਬਾਣੀ ਦੇ 4 ਪਦੇ ਹਨ। ਪਹਿਲੇ ਘਰ ਸੁਰਤਾਲ ਦੇ ਵਿੱਚ ਸਤਿਗੁਰਾਂ ਨੇ ਬਾਣੀ ਨੂੰ ਉਚਾਰਨ ਕੀਤਾ। ਇਸ ਬਾਣੀ ਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਹੀ ਇਸ ਬਾਣੀ ਦਾ ਕੀਰਤਨ ਕਰਨ ਦੀ ਸਤਿਗੁਰਾਂ ਨੇ ਰਾਗੀ ਸਿੰਘ ਨੂੰ ਹਦਾਇਤ ਦਿੱਤੀ ਹੈ। ਇਸ ਪਾਵਨ ਬਾਣੀ ਦੇ ਆਰੰਭ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ, ਓਅੰਕਾਰ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਅਦੁੱਤੀ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ, ਸਭ ਦੀ ਸੰਭਾਲ ਕਰਨ ਵਾਲਾ, ਸਭ ਨੂੰ ਦੀ ਲੈਤਾ ਕਰਨ ਵਾਲਾ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਨਾਮ ਜੋ ਸਦਾ ਕਾਇਮ ਰਹਿਣ ਵਾਲਾ ਹੈ, ਹੋਂਦ ਵਾਲਾ ਹੈ। ਕਰਤਾ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਪੁਰਖ ਜੋ ਪਰਿਪੂਰਨ ਵਿਆਪਕ ਹੈ, ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਉਹ ਆਪ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ ਰਿਹਾ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸਵਾਸ। ਇਹ ਸਾਰਾ ਜਿਹੜੀ ਸ੍ਰਿਸ਼ਟੀ ਦੇ ਜੀਵ ਹਨ, 84 ਲੱਖ ਜੂਨ ਦੇ ਜਿੰਨੇ ਵੀ ਹਨ, ਇਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਸਥਾਨ ਹੈ। ਸਾਰਿਆਂ ਵਿੱਚ ਜੀਵਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਵੈਰ ਤਾਂ ਹੁੰਦਾ ਹੀ ਬਗਾਨੇ ਨਾਲ ਹੈ ਨਾ, ਅਤੇ ਜੀ ਸਾਰੇ ਉਹਦੇ ਪਰਮਾਤਮਾ ਦੇ ਪੈਦਾ ਕੀਤੇ, ਵੈਰ ਕਰਨਾ ਕਿਹਦੇ ਨੇ, ਉਹਦੇ ਬਰਾਬਰ ਦਾ ਕੋਈ ਹੋਵੇ ਤਾਂ ਵੈਰ ਹੋਵੇ ਨਾ। ਇਹ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰਵੈਰ ਹੈ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਰੂਪ ਹੈ, ਉਹ ਕਾਲ ਵਿੱਚ ਨਹੀਂ ਆਉਂਦਾ, ਉਹ ਸਦੀਵ ਕਾਲ ਲਈ ਕਾਇਮ ਰਹਿਣ ਵਾਲਾ ਹੈ, ਕਦੀ ਨਾਸ ਹੋਣ ਵਾਲਾ ਨਹੀਂ ਹੈ। ਅਜੂਨੀ, ਅਜੂਨਾ ਵਿੱਚ ਵੀ ਨਹੀਂ ਆਉਂਦਾ, ਜੂਨਾ ਤੋਂ ਰਹਿਤ ਹੈ, ਕਿਉਂਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਜੂਨਾ ਵਿੱਚ ਨਹੀਂ ਕਦੀ ਆਉਂਦਾ। ਸਹਿ ਭੰਗ, ਜੋ ਪਰਮਾਤਮਾ ਅਕਾਲ ਪੁਰਖ ਸਤੇ ਪ੍ਰਕਾਸ਼ ਹੈ, ਉਹਨਾਂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਰਨ ਵਾਲਾ, ਲੇਕਿਨ ਪਰਮਾਤਮਾ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਹੈ। ਪਰਮਾਤਮਾ ਸਵਤੇ ਪ੍ਰਕਾਸ਼ ਹੈ, ਉਹ ਮਿਲਦਾ ਕਿਤਨਾ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਸ਼ਰਨ 'ਚ ਆ ਕੇ, 5 ਪਿਆਰਿਆਂ ਦੇ ਰਾਹੀਂ ਖੰਡੇਬਾੜੀ ਦੀ ਪੌਲ ਲੈ ਕੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਲੜ ਲੱਗ ਕੇ, ਗੁਰੂ ਦੇ ਰਾਹੀਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਲਦਾ ਹੈ। ਭਾਂਡਾ ਧੋਏ ਬੈਸ ਧੂਪ ਦੇ ਵਹੋ, ਤੋ ਦੁੱਧ ਕਉ ਜਾ ਵਹੋ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅਧਾਰਨ ਦੀ ਕਿਸਮ ਸਮਝਾਉਂਦੇ ਹੈ ਕਿ ਭਾਈ, ਜਦੋਂ ਤੁਸੀਂ ਦੁੱਧ ਪਾਉਂਦੇ ਹੋ ਬਰਤਨ ਦੇ ਵਿੱਚ, ਅਤੇ ਦੁੱਧ ਵਾਲੇ ਬਰਤਨ ਨੂੰ ਪਹਿਲਾਂ ਤੁਸੀਂ ਧੋਂਦੇ ਹੋ, ਸਾਫ਼ ਕਰਦੇ ਹੋ ਚੰਗੀ ਤਰ੍ਹਾਂ, ਫਿਰ ਤੁਸੀਂ ਉਹਨੂੰ ਧੂਪ ਦਿੰਦੇ ਹੋ, ਫਿਰ ਤੁਸੀਂ ਉਸ ਸਾਫ਼ ਬਰਤਨ ਦੇ ਵਿੱਚ ਦੁੱਧ ਪਾਉਂਦੇ ਹੋ। ਦੂਧ ਕਰਮ ਫਨ ਫੁਰ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੋ। ਫਿਰ ਤੁਸੀਂ ਦੁੱਧ ਨੂੰ ਜਾਗ ਲਾਉਂਦੇ ਹੋ, ਜਾਗ ਲਾ ਕੇ ਦੁੱਧ ਨੂੰ ਜਮਾਉਂਦੇ ਹੋ। ਅਤੇ ਸਤਿਗੁਰ ਦੀ ਇਸੇ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਦੁੱਧ ਨੂੰ ਪਾਉਣ ਵਾਸਤੇ ਬਰਤਨ ਨੂੰ ਸਾਫ਼ ਕਰਕੇ ਧੂਪ ਦਿੰਦੇ ਹੋ, ਫਿਰ ਦੁੱਧ ਪਾਉਂਦੇ ਹੋ ਉਹ 'ਚ, ਇਸੇ ਤਰ੍ਹਾਂ ਭਾਈ ਤੁਸੀਂ ਆਪਣੇ ਜੋ ਹਿਰਦੇ ਨੂੰ ਪਵਿੱਤਰ ਕਰੋ, ਪਹਿਲਾਂ ਸਾਫ਼ ਕਰੋ। ਜੇ ਤੁਸੀਂ ਇਸ ਆਪਣੇ ਹਿਰਦੇ ਰੂਪ ਬਰਤਨ ਦੇ ਵਿੱਚ ਪਰਮਾਤਮਾ ਦਾ ਨਾਮ ਵੀ ਅੰਮ੍ਰਿਤ ਪਾਉਣਾ ਹੈ, ਮਹਾਰਸ਼ੀ ਪਾਤਸ਼ਾਹ ਜੀ ਹਿਰਦਾ ਸਾਡਾ ਭਾਂਡਾ ਰੂਪ, ਹਿਰਦਾ ਰੂਪੀ ਭਾਂਡਾ ਅਸੀਂ ਸਾਫ਼ ਕਿਸ ਤਰ੍ਹਾਂ ਕਰਾਂਗੇ, 5 ਪਿਆਰਿਆਂ ਕੋਲ ਜਾ ਕੇ, ਖੰਡੇ ਬੜ ਦੀ ਪੌਲ ਲੈ ਕੇ, ਗੁਰੂ ਦੀ ਸ਼ਰਨ 'ਚ ਆ ਕੇ,
ਜਦੋਂ ਤੁਸੀਂ ਆਪਣਾ ਹਿਰਦਾ ਗੁਰੂ ਦੀ ਸ਼ਰਨ 'ਚ ਆ ਜਾਓਗੇ ਪੰਜਾਂ ਪਿਆਰਿਆਂ ਦੇ ਰਾਹੀਂ, ਫਿਰ ਭਾਈ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖੋਗੇ, ਫਿਰ ਦੂਧ ਕਰਮ ਫੁਰ ਸੁਰਤ ਸਮਾਨ ਜਿਹੜੇ ਤੁਸੀਂ ਨਿਤਾ ਪ੍ਰਤੀ ਆਪਣੀ ਕਿਰਤ ਕਰਦੇ ਹੋ, ਦਸਾਨਾਵਾਂ ਦੀ ਕਿਰਤ ਕਰਦਿਆਂ ਹੋਇਆਂ ਆਪਣੀ ਸੁਰਤੀ ਪਰਮਾਤਮਾ ਕਾਲ ਪੁਰਖ ਚਰਨਾਂ 'ਚ ਜੋੜੀ ਰੱਖਣੀ ਹੈ, ਇਹ ਜਾਗ ਲਾਉਣੀ ਹੈ। ਫਿਰ ਜੇ ਤੁਸੀਂ ਆਪਣੀ ਕਿਰਤ ਕਰਦਿਆਂ ਹੋਇਆਂ ਆਪਣੀ ਸੁਰਤੀ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਚਰਨਾਂ ਨਾਲ ਜੋੜੀ ਰੱਖੋਗੇ ਅਤੇ ਆਪਣੇ ਮਨ ਨੂੰ ਮਾਇਆ ਦੇ ਮੋਹ ਵੱਲੋਂ ਉਪਰਾਮ ਧਰ ਚ ਰਹੋਗੇ, ਆਪਣੇ ਮਨ ਨੂੰ ਮਾਇਆ ਵੱਲੋਂ ਉਪਰਾਮ ਕਰਕੇ ਰੱਖੋਗੇ, ਮਾਇਆ ਦੇ 'ਚ ਰਹਿੰਦਿਆਂ ਹੋਏ ਮਾਇਆ 'ਚ ਉਦਾਸ ਹੋ ਕੇ ਰਹੋਗੇ, ਗੁਰਮੁਖ ਮਾਇਆ ਵਿੱਚ ਉਦਾਸੀ, ਭਾਈ ਗੁਰਦਾਸ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਹਨ ਜੋ ਗੁਰੂ ਸਰਨ 'ਚ ਆ ਜਾਂਦੇ ਗੁਰੂ ਦਾ ਦੇਹ ਗ੍ਰਹਿਣ ਕਰ ਲੈਂਦੇ ਆ ਉਹ ਮਾਇਆ 'ਚ ਰਹਿੰਦੇ ਹੋਏ ਉਦਾਸ ਰਹਿੰਦੇ ਹਨ, ਮਾਇਆ 'ਚ ਲਿਪਟਦੇ ਨਹੀਂ ਹਨ, ਮਾਇਆ ਵਰਤਦੇ ਜ਼ਰੂਰ ਆ ਲੇਕਿਨ ਮਾਇਆ ਨੂੰ ਮੋਹ ਨਹੀਂ ਕਰਦੇ, ਸਭ ਕੁਛ ਪਰਮਾਤਮਾ ਵਾਹਿਗੁਰੂ ਨਾਮ ਨੂੰ ਸਮਝਦੇ ਹਨ। ਪਰ ਅਸੀਂ ਕਲਯੁਗ ਜੀਵਨ ਨੂੰ ਮਾਇਆ ਨੂੰ ਸਭ ਕੁਝ ਸਮਝੀ ਬੈਠੇ ਹਾਂ ਲੇਕਿਨ ਪਰਮਾਤਮਾ ਦੇ ਨਾਮ ਨੂੰ ਅਸੀਂ ਕਦੀ ਤਰਜੀਹ ਨਹੀਂ ਦਿੰਦੇ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਹੇ ਭਾਈ ਖੰਡੇਬਾੜੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣ ਕੇ ਆਪਣੇ ਹਿਰਦੇ ਨੂੰ ਸਾਫ਼ ਕਰਕੇ ਅਤੇ ਫਿਰ ਜੋ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕਣਾ ਹੈ ਫਿਰ ਆਪਣੀ ਸੁਰਤੀ ਆਪਣੇ ਕਿਰਤ ਕਰਦਿਆਂ ਹੋਏ ਪਰਮਾਤਮਾ ਦੇ ਚਰਨਾਂ ਨੂੰ ਜੋੜੀ ਰੱਖਣੀ ਹੈ, ਆਪਣੇ ਮਨ ਨੂੰ ਮਾਇਆ ਵੱਲੋਂ ਉਪਰਾਮਤਾ ਰੱਖਣੀ ਹੈ, ਫਿਰ ਭਾਈ ਇੱਕ ਪਰਮਾਤਮਾ ਕਾਲਪੁਰਖ ਦਾ ਨਾਮ ਜਪਣਾ ਸਿਮਰਨ ਕਰਨਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਸਾਰੇ ਜਿੰਨੇ ਵੀ ਕਰਮ ਹਨ ਕੀਤੇ ਹੋਏ ਤੇਰੇ ਉਹ ਸਾਰੇ ਵਿਅਰਥ ਹਨ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ 'ਚ ਫਰਮਾਨ ਕੀਤਾ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਸੋਈ। ਹਰ ਕਾ ਨਾਮ ਨਾ ਜਪ ਸਗਵਾਰਾ ਕਹਿ ਸੋਚੇ ਬਾਰੰਬਾਰਾ। ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਮੂਰਖਾ, ਹੋਰ ਕਿਉਂ ਸੋਚਾਂ ਸੋਚਦਾ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਹੀ ਕਹਿੰਦੇ ਕਿ ਜਪੋ ਤਾਂ ਇੱਕੋ ਨਾਮ ਹੈ, ਇੱਕ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਬਾਣੀ ਪੜ੍ਹਿਆ ਕਰ। ਪਰਮਾਤਮਾ ਦੇ ਨਾਮ ਤੋਂ ਬਗੈਰ, ਬਾਣੀ ਤੋਂ ਬਗੈਰ ਬਾਕੀ ਸਾਰੇ ਜਿਹੜੇ ਤੇਰੇ ਕੀਤੇ ਕਰਮ ਹਨ ਉਹ ਸਾਰੇ ਵਿਅਰਥ ਹਨ। ਰਹਾਉ ਇਹੋ ਮਨ ਈਟੀ, ਹਾਥ ਕਰੋ ਫੁਨ, ਨੇਤਰੋ ਨੀਂਦ ਨਾ ਆਵੈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਕਿ ਜਿਸ ਤਰ੍ਹਾਂ ਦੁੱਧ ਜਮਾ ਲਿਆ, ਸਾਫ਼ ਭਾਂਡਾ ਲਿਆ ਕੇ ਜਾਗ ਲਾ ਕੇ ਅਤੇ ਉਹ ਦੁੱਧ ਜੰਮ ਗਿਆ ਅਤੇ ਹੁਣ ਉਹਦੇ 'ਚੋਂ ਮੱਖਣ ਕੱਢਣਾ ਹੈ ਅਤੇ ਮੱਖਣ ਕੱਢਣ ਵਾਸਤੇ ਤਾਂ ਫਿਰ ਤੁਹਾਨੂੰ ਉਹ ਮਧਾਣੀ ਪਾਉਣੀ ਪਵੇਗੀ, ਫਿਰ ਉਹਨੂੰ ਮਧਾਣੀ ਨੂੰ ਨੇਤਰਾ ਪਾਉਣਾ ਪਵੇਗਾ, ਫਿਰ ਉਹਨੂੰ ਰਿੜਕਣਾ ਪਵੇਗਾ। ਅਤੇ ਪਰਮਾਤਮਾ ਕਾਲਪੁਰਖ ਦਾ ਨਾਮ ਵੀ ਅੰਮ੍ਰਿਤ ਕਿਤਨਾ ਪ੍ਰਾਪਤ ਕਰਨਾ ਹੈ। ਸਾਧੂ ਕਹਿੰਦੇ ਭਾਈ ਪਹਿਲਾਂ ਤਾਂ ਗੁਰੂ ਦੀ ਸ਼ਰਨ 'ਚ ਆ, ਖੰਡੇਬੜੇ ਦੀ ਪਹੁਲ ਲੈ, ਪੰਜਾਂ ਪਿਆਰਿਆਂ ਤੋਂ ਜੋ ਤੁਹਾਨੂੰ ਸਿੱਖਿਆ ਮਿਲਦੀ ਉਹਨੂੰ ਗ੍ਰਹਿਣ ਕਰ, ਆਪਣੇ ਮਨ ਨੂੰ ਰੋਕ ਕੇ ਰੱਖ ਅਤੇ ਸੁਰਤੀ ਪਰਮਾਤਮਾ ਚਰਨਾਂ ਨਾਲ ਜੋੜ, ਫਿਰ ਇਹ ਮਨ ਇਤਿਹਾਸ ਕਰੋ, ਫਿਰ ਆਪਣੇ ਮਨ ਨੂੰ ਇਸ ਤਰ੍ਹਾਂ ਵੱਸ ਕਰਕੇ ਰੱਖਣਾ ਜਿਸ ਤਰ੍ਹਾਂ ਜਦੋਂ ਦੁੱਧ ਰਿੜਕਣ ਵਾਸਤੇ ਮਧਾਣੀ ਦੇ ਦਾ ਨੇਤਰਾ ਹੁੰਦਾ, ਮਧਾਣੀ ਦੇ ਘੇਰੇ ਘੇਰੇ ਰੱਸੀ ਵਲੀ ਹੁੰਦੀ ਆ ਅਤੇ ਉਦੋਂ ਦੋ ਸਿਰਿਆਂ 'ਤੇ ਲੱਕੜ ਦੀਆਂ ਇੱਟੀਆਂ ਬੱਧੀਆਂ ਹੁੰਦੀਆਂ, ਕੋਈ ਗਿੱਟੀਆਂ ਕਹਿ ਦਿੰਦਾ, ਕੋਈ ਇੱਟੀ ਕਹਿ ਦਿੰਦਾ, ਕੋਈ ਗੁੱਲੀਆਂ ਕਹਿ ਦਿੰਦਾ, ਉਹ ਲੱਕੜ ਦੀ ਨੂੰ ਫੜ ਕੇ ਅਤੇ ਚਲਾਉਣ ਵਾਸਤੇ ਹੁੰਦਾ। ਅਤੇ ਸਾਧੂ ਕਹਿੰਦੇ ਭਾਈ ਇਹਨੂੰ ਮਨ ਨੂੰ ਮਨ ਰੂਪੀ ਇਹਨਾਂ ਨੂੰ ਇੱਟੀਆਂ ਇੱਟੀ ਬਣਾ, ਇਹਨਾਂ ਨੂੰ ਰੋਕ ਕੇ ਰੱਖ ਮਨ ਨੂੰ, ਇਹ ਇੱਟੀਆਂ ਹੱਥ 'ਚ ਫੜਨੀਆਂ ਹਨ। ਮਨ ਨੂੰ ਵੱਸ ਵਿੱਚ ਰੱਖਣਾ ਹੈ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੀ ਬਾਣੀ ਦੇ ਰਾਹੀਂ, ਫਿਰ ਜੇ ਤੂੰ ਇਸ ਮਨ ਨੂੰ ਵੱਸ ਕਰਕੇ ਰੱਖੇਗਾ ਗੁਰੂ ਦੀ ਕਿਰਪਾ ਦੇ ਨਾਲ, ਫਿਰ ਜਦੋਂ ਜਿਹੜੀ ਮਾਇਆ ਦੇ ਮੋਹ ਦੀ ਜਿਹੜੀ ਨੀਂਦ ਆ ਉਹ ਵਿਆਪੇਗੀ ਨਹੀਂ ਤੈਨੂੰ, ਫਿਰ ਕੀ ਕਰਨਾ, ਜਪਣਾ ਕਿਤਨਾ, ਉਹਨੂੰ ਪ੍ਰਾਪਤ ਕਿਤਨਾ ਕਰਨਾ। ਹੁਣ ਜਿਸ ਤਰ੍ਹਾਂ ਮਧਾਣੀ ਨੂੰ ਰਿੜਕਣ ਵਾਸਤੇ ਘੁਮਾਉਣ ਵਾਸਤੇ ਉਹ ਰੱਸੀ ਦੀਆਂ ਇੱਟੀਆਂ ਹੱਥ 'ਚ ਫੜਨੀਆਂ ਹੁੰਦੀਆਂ,
ਪਕੜ ਕੇ ਚੰਗੀ ਤਰ੍ਹਾਂ, ਫਿਰ ਉਹਨੂੰ ਘੁਮਾਉਣਾ ਹੈ, ਉਹ ਕਿਸ ਤਰ੍ਹਾਂ? ਅਤੇ ਸਤਿਗੁਰੂ ਰਸਨਾ ਨਾਮ ਜਪੋ ਤਾਂ ਮਥੀ ਹੈ, ਇਹਨੇ ਵਿਦ ਅੰਮ੍ਰਿਤ ਪਾਵੋ। ਆਪਣੀ ਰਸਨਾ ਦੇ ਨਾਲ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣਾ ਸਿਮਰਨ ਕਰਨਾ ਹੈ। ਇਹ ਪਰਮਾਤਮਾ ਕਾਲਪੁਰੂ ਦਾ ਨਾਮ ਜਪਣ ਦੇ ਨਾਲ ਜਿਸ ਤਰ੍ਹਾਂ ਦੁੱਧ ਨੂੰ ਰਿੜਕਣ ਦੇ ਨਾਲ ਉਹ ਚੋਂ ਮੱਖਣ ਨਿਕਲਦਾ, ਇਸੇ ਤਰ੍ਹਾਂ ਜੇ ਰਸਨਾ ਦੇ ਨਾਲ, ਰਸਨਾ ਰੂਪੀ ਮਧਾਣੀ ਦੇ ਨਾਲ ਤੂੰ ਪਰਮਾਤਮਾ ਵਾਹਿਗੁਰੂ ਦਾ ਨਾਮ ਜਪੇਗਾ, ਫਿਰ ਤੈਨੂੰ ਭਾਈ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋਵੇਗਾ। ਜਿੱਦਾਂ ਸਤਿਗੁਰੂ ਦੀ ਬਾਣੀ ਦਾ ਇਹ ਵੀ ਕਥਨ ਆਉਂਦਾ ਹੈ, ਹਰ ਕਾ ਬਲੋਵਨ ਬਲੋ ਮੇਰੇ ਭਾਈ, ਸਹਿਜ ਬਲੋ ਜੈਸ ਤੱਤ ਨਾ ਜਾਈ। ਜੇ ਪਰਮਾਤਮਾ ਵਾਹਿਗੁਰੂ ਦਾ ਰਿੜਕਣਾ ਪਾਉਣਾ, ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਅਤੇ ਸਹਿਜੇ ਸਹਿਜੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਕਰ, ਸਮਝ ਸਮਝ ਕੇ, ਆਸਤੇ ਆਸਤੇ। ਮਨ ਸੰਪਟ ਜਿਤ ਸਤਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਹੁਣ ਸਤਿਗੁਰੂ ਜੀ ਕਹਿੰਦੇ ਆ ਕਿ ਇੱਕ ਜਿਹੜੇ ਠਾਕੁਰ ਦੀ ਮੂਰਤੀ ਦੀ ਪੂਜਾ ਕਰਦੇ ਆ, ਉਹ ਕੀ ਕਰਦੇ ਆ ਕਿ ਠਾਕੁਰ ਦੀ ਮੂਰਤੀ ਨੂੰ ਇੱਕ ਡੱਬੇ 'ਚ ਪਾ ਲੈਂਦੇ ਆ, ਅਤੇ ਉਹਨੂੰ ਆਪਣੇ ਹੱਥ 'ਚ ਲੈ ਕੇ ਅਤੇ ਤੀਰਥਾਂ 'ਤੇ ਭ੍ਰਮਣ ਕਰਦੇ ਆ, ਤੀਰਥਾਂ 'ਤੇ ਨਹਾਉਣ ਜਾਂਦੇ ਹਨ। ਅਤੇ ਸਾਧੂ ਕਹਿੰਦੇ ਸਿੱਖ ਨੇ ਕੀ ਕਰਨਾ ਹੈ, ਆਪਣੇ ਮਨ ਨੂੰ ਮਨ ਰੂਪੀ ਡੱਬੇ ਦੇ ਵਿੱਚ, ਮਨ ਸੰਪਟ, ਸੰਪਟ ਭਾਵ ਡੱਬਾ, ਇਹ ਮਨ ਨੂੰ ਡੱਬਾ ਬਣਾਉਣਾ, ਅਤੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਇਸ ਮਨ ਰੂਪੀ ਡੱਬੇ ਦੇ ਵਿੱਚ ਟਿਕਾਉਣਾ ਹੈ। ਫਿਰ ਸਤਸਰ ਨਾਮਣ ਭਾਵਨ ਪਾਤੀ ਤ੍ਰਿਪਤ ਕਰੇ। ਫਿਰ ਜਿਹੜੇ ਠਾਕੁਰ ਦੀ ਮੂਰਤੀ ਦੀ ਪੂਜਾ ਕਰਦੇ ਆ, ਉਹ ਤਾਂ ਮੂਰਤੀ ਨੂੰ ਲੈ ਕੇ ਡੱਬੇ 'ਚ ਪਾ ਕੇ ਅਤੇ ਤੀਰਥਾਂ 'ਤੇ ਨਹਾਉਣ ਜਾਂਦੇ ਆ। ਅਤੇ ਸਿੱਖ ਨੇ ਕੀ ਕਰਨਾ, ਸਾਨੂੰ ਕਹਿੰਦੇ ਵੀ ਮਨ ਨੂੰ ਡੱਬਾ ਬਣਾ ਕੇ ਵਿੱਚ ਪਰਮਾਤਮਾ ਦਾ ਨਾਮ ਨੂੰ ਟਿਕਾ ਕੇ ਰੱਖਣਾ। ਫਿਰ ਸਾਧ ਸੰਗਤ ਰੂਪੀ ਸਰੋਵਰ 'ਚ ਆ ਕੇ, ਸਤਸੰਗਤ ਵਿੱਚ ਆ ਕੇ, ਜਿਸ ਤਰ੍ਹਾਂ ਆਪਾਂ ਸਾਰੇ ਬੈਠੇ ਹਾਂ, ਇੱਥੇ ਆ ਕੇ ਪਰਮਾਤਮਾ ਵਾਹਿਗੁਰੂ ਦੇ ਨਾਮ ਰੂਪੀ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ ਅੰਤਰਾਤਮੇ ਦਾ। ਉਹ ਪੱਤਰਾਂ ਨਾਲ ਪੂਜਾ ਕਰਦੇ ਆ, ਅਤੇ ਪੱਤਰਾਂ ਕਿਹੜੀਆਂ ਹਨ? ਸਾਨੂੰ ਕਹਿੰਦੇ ਭਾਈ ਭਾਵਨ ਪਾਤੀ ਤ੍ਰਿਪਤ ਕਰੇ, ਸ਼ਰਧਾ ਭਾਵਨਾ ਵਾਲੀਆਂ ਪੱਤਰਾਂ ਬਣਾ ਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਸੰਨ ਕਰਨਾ ਹੈ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਇਸ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਸੇਵਕ ਬਣ ਕੇ ਆਤਮਾ ਭਾਵ ਨੂੰ ਤਿਆਗ ਕੇ, ਹਉਮੈ ਨੂੰ ਦੂਰ ਕਰਕੇ, ਆਪਾ ਭਾਵ ਨੂੰ ਤਿਆਗ ਕੇ ਗੁਰੂ ਦੀ ਸ਼ਰਨ 'ਚ ਆ ਕੇ ਸੇਵਾਦਾਰ ਬਣ ਕੇ ਸੇਵਾ ਕਰੇ। ਇਸ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਹਿਰਦੇ ਵਿੱਚ ਵਸਾ ਕੇ ਰੱਖੇ, ਉਹਦਾ ਪਰਮਾਤਮਾ ਦਾ ਨਾਮ ਜਪੇ, ਸਿਮਰਨ ਕਰੇ। ਕਹਿੰਦੇ ਕਹਿ ਜਾਵਹਿ ਤੁਮ ਸਰਵਰ ਨਾ ਕੋਈ। ਇਹ ਭਾਈ ਜਿਹੜੇ ਪਰਮਾਤਮਾ ਵਾਹਿਗੁਰੂ ਦਾ ਸਿਮਰਤ ਕਰਦੇ ਨੇ, ਹੋਰ ਹੋਰ ਉਦਮ ਕਰਦੇ ਹਨ, ਮਿੱਥੇ ਹੋਏ ਧਾਰਮਿਕ ਕਰਮ ਕਰਦੇ ਆ, ਵਿਖਾਵੇ ਵਾਲੇ ਕਰਮ ਕਰਦੇ ਆ, ਅਤੇ ਲੇਕਿਨ ਹੋਰਨਾਂ ਨੂੰ ਵੀ ਆਪ ਵੀ ਐਸੇ ਕਰਮ ਕਾਂਡ ਵਾਲੇ ਉਦਮ ਕਰਦੇ, ਦੂਸਰਿਆਂ ਨੂੰ ਉਸੇ ਉਦਮ 'ਚ ਲਾਉਂਦੇ ਆ, ਅਤੇ ਸਰ ਕਹਿੰਦੇ ਉਹਨਾਂ ਦੇ ਸਾਰੇ ਉਦਮ ਜਿਹੜੇ ਆ ਵਿਅਰਥ ਚਲੇ ਜਾਂਦੇ ਹਨ, ਕਿਸੇ ਕੰਮ ਨਹੀਂ ਹਨ। ਕਹਿੰਦੇ ਕਹਿ ਜਾਵੇ ਤੁਮ ਸਰਵਰ ਨਾ ਕੋਈ, ਪਰਮਾਤਮਾ ਦੇ ਨਾਮ ਦੀ ਤੁਲ ਕੋਈ ਨਹੀਂ ਹੈ। ਬਾਕੀ ਦੇ ਜਿੰਨੇ ਵੀ ਮਿਥਿਆ ਧਾਰਮਿਕ ਕਰਮ ਹਨ, ਉਹ ਪਰਮਾਤਮਾ ਦੇ ਨਾਮ ਦੇ ਤੁਲ ਨਹੀਂ ਹਨ। ਪੂਜਾ ਕੀਚਾ ਹੈ, ਨਾਮ ਧਿਆਈ ਹੈ, ਪੂਜਾ ਕਰਨੀ ਹੈ ਤਾਂ ਨਾਮ ਧਿਆਓ, ਸਿਮਰਨ ਕਰੋ, ਇਹੀ ਪੂਜਾ ਹੈ ਪਰਮਾਤਮਾ ਦੀ। ਇਸੇ ਤਰ੍ਹਾਂ ਤੀਰਥ ਦੇ ਨਾਲ ਜਾਣਾ, ਅਤੇ ਪਰਮਾਤਮਾ ਦਾ ਨਾਮ ਹੀ ਤੀਰਥ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਅਤੇ ਸਾਨੂੰ ਕਹਿੰਦੇ ਭਾਈ ਹੋਰ ਬਾਕੀ ਦੇ ਜਿਹੜੇ ਕਰਮ ਆ ਨਾ, ਧਾਰਮਿਕ ਵਿਖਾਵੇ ਦੇ ਕਰਮ, ਉਹ ਕਿਸੇ ਅਰਥ ਨਹੀਂ ਹਨ ਪਰਮਾਤਮਾ ਦੇ ਨਾਮ ਤੋਂ ਬਿਨਾਂ। ਭਗਤਹੀਣ ਨਾਨਕ ਜਨ ਜਮ ਪੈ, ਹਉ ਸਾ ਲਾਹੀ ਸੱਚਾ ਸੋਈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਨ ਦੀ ਸਾਨੂੰ ਜਾਚ ਦੱਸਦੇ ਹੈ ਕਿ ਭਾਈ ਤੂੰ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਕੇ ਮਹਾਰਸ਼ੇ ਪਾਤਸ਼ਾਹ ਜੀ, ਅਸੀਂ ਸੇਵਾ ਭਗਤੀ ਤੋਂ ਹੀਣੇ ਹਾਂ, ਹੇ ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ ਕਿ ਮੈਨੂੰ ਆਪਣੇ ਚਰਨਾਂ ਦਾ ਸੇਵਕ ਬਣਾ ਕੇ, ਅਤੇ ਮੈਨੂੰ ਨਾਮ ਦੀ ਦਾਤ, ਸਿਪਸਲਾ ਵਾਲੀ ਬਾਣੀ ਦੀ ਦਾਤ ਦੇ ਦਿਓ ਕਿ ਮੈਂ ਸਦਾ ਤੇਰੇ ਸਿਪਸਲਾ ਵਾਲੀ ਬਾਣੀ ਨੂੰ ਜਪਦਾ ਰਹਾਂ, ਤੇਰਾ ਨਾਮ ਜਪਦਾ ਰਹਾਂ, ਤੇਰੇ ਪ੍ਰੇਮਾ ਭਗਤੀ 'ਚ ਲੱਗਾ ਰਹਾਂ,
ਇਹ ਕਿਰਪਾ ਕਰਿਓ। ਜਿਸ ਤਰ੍ਹਾਂ ਆਪਾਂ ਸਤਿਗੁਰੂ ਅੱਗੇ ਬੇਨਤੀ ਕਰਾਂਗੇ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸਾਨੂੰ ਸਮਝਾ ਦਿੱਤਾ ਵੀ ਇਹ ਸਾਡਾ ਜਿਹੜਾ ਹਿਰਦਾ ਰੂਪੀ ਭਾਂਡਾ ਨਾ, ਇਹ ਗੁਰੂ ਦੀ ਸ਼ਰਨ ਚਾ ਕੇ ਪੰਜਾਂ ਪਿਆਰੇ ਦੇ ਖੰਡੇ ਬਣਦੀ ਪਾਓ ਲੈ ਕੇ ਮਨ ਨੂੰ ਵਕਾਰਾਂ ਵੱਲ ਰੋਕ ਕੇ ਅਤੇ ਪਰਮਾਤਮਾ ਵਾਹਿਗੁਰੂ ਦੀ ਚਰਨਾਂ 'ਚ ਸੁਰਤੀ ਜੋੜ ਕੇ ਅਤੇ ਮਾਇਆ ਵਿੱਚ ਰਹਿੰਦਿਆਂ ਹੋਇਆਂ ਉਪਰਾਮ ਰਹਿ ਕੇ ਪਰਮਾਤਮਾ ਦਾ ਨਾਮ ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ। ਫਿਰ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰ, ਰਹਿਮਤ ਕਰਿਓ, ਆਪਣੇ ਚਰਨਾਂ ਨਾਲ ਜੋੜ ਲਵੋ ਸਾਨੂੰ। ਜਪ ਤਪ ਸੰਤਨ ਨਾ ਕਮਾਇਆ, ਸੇਵਾ ਸਾਧਨਾ ਜਨ ਹਰਾਇਆ, ਕਹੋ ਨਾਨਕ ਅਮਰੀਜ ਕਰਮਾ ਸਰਨ ਪਰ ਕੀ ਰਾਖੋ ਸ਼ਰਮਾ। ਸਾਨੂੰ ਸਰਨਾਇਆ ਨੂੰ ਆਪਣੇ ਚਰਨਾਂ 'ਚ ਜੋੜ ਲਵੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼ ਕਰਨੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਆਪ ਜੀਆਂ ਨੂੰ ਸਰਵਣ ਕਰਵਾਈ ਹੈ। ਸੰਗਤਾਂ ਵੱਲੋਂ ਸਿੰਘ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਅੱਜ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, 1596 ਬਿਕਰਮੀ ਅਸੂਵਦੀ ਦਸਵੀਂ, ਸ਼੍ਰੀ ਕਰਤਾਰਪੁਰ ਸਾਹਿਬ 10 ਅਕਤੂਬਰ 1539 ਈਸਵੀ ਨੂੰ ਜੋਤੀ ਜੋਤ ਸਮਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਸਾਰਕ ਉਮਰ 69 ਸਾਲ 10 ਮਹੀਨੇ 10 ਦਿਨ ਦੀ, ਜਿਹਦ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 69 ਸਾਲ 10 ਮਹੀਨੇ 10 ਦਿਨ ਹੀ ਗੁਰਗੱਦੀ ਦੇ ਉੱਪਰ ਬਿਰਾਜਮਾਨ ਹੋ ਕੇ ਜੀਵਾਂ ਦੀ ਕਲਿਆਣ ਕੀਤੀ। ਇਤਿਹਾਸਕਾਰਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੇ ਜੋਤੀ ਜੋਤ ਸਮਾਉਣ ਦੇ ਬਾਬਤ ਵਿਚਾਰ ਰੱਖੀ ਹੈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਆਪਣੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਹੀ ਗੁਰਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਅਤੇ ਖਡੂਰ ਸਾਹਿਬ ਜਾਣ ਵਾਸਤੇ ਹੁਕਮ ਕਰ ਦਿੱਤਾ। 5 ਦਿਨ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ, ਤਦ ਉਹ ਗੁਰੂ ਬਾਬਾ ਸ੍ਰੀ ਹੀ ਤਲੇ ਜਾਏ ਬੈਠਾ, ਸ੍ਰੀ ਸੁੱਕਾ ਖੜਾ ਥਾ, ਸੋਹਰਿਆ ਹੋਵਾ ਪਾਤ ਫੁੱਲ ਪਏ, ਤਬ ਗੁਰੂ ਅੰਗਦ ਪੈਰੀ ਪਿਆ, ਮਾਤਾ ਜੀ ਬੈਰਾਗ ਕਰਨ ਲੱਗੇ, ਭਾਈ ਬੰਧ ਸਭ ਲੱਗੇ ਰੋਵਨ, ਤਦੋਂ ਰਾਗ ਵਡਹਾਂਸ ਵਿੱਚ ਸ਼ਬਦ ਹੋਵਾ। ਇਸ ਤਰ੍ਹਾਂ ਦਾ ਪ੍ਰਭਾਵ ਪਾਇਆ, ਤਬ ਸੰਗਤ ਲੱਗੀ ਸ਼ਬਦ ਗਾਵਣ, ਤਬ ਬਾਬਾ ਬਿਸਮਾਦ ਦੇ ਘਰ ਆਇਆ, ਤਿਤ ਮਹਿਲ ਹੁਕਮ ਹੋਵਾ, ਰਾਗ ਤੁਖਾਰੀ ਵਿੱਚ ਰਾਗ ਤੁਖਾਰੀ ਕੀਤਾ, ਬਾਬਾ ਬੋਲਿਆ 12 ਮਾਹ। ਉਸ ਸਮੇਂ ਰਾਤ ਸੀ, ਅੰਮ੍ਰਿਤ ਵੇਲਾ ਹੋਇਆ ਚਲਾਣੇ ਦੇ ਵਕਤ, ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਾਮਾ ਦੇਹ ਸੋ ਤੂੰ ਭਲਾ, ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨਾ ਜੀਵਾ, ਪ੍ਰੇ ਬਾਜ ਦੁਹੇਲੀ ਕੋਈ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾ, ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੋ ਕਰਮਾ, ਨਾਨਕ ਪੰਥ ਨਿਹਾਲੇ ਸਾ ਧਨ, ਤੂੰ ਸੁਣ ਆਤਮ ਰਾਮਾ, ਤਿਤ ਮਹਿਲ ਜੋ ਸ਼ਬਦ ਹੋਵਾ, ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਤਦੋ ਪੁੱਤਰਾਂ ਆਖਿਆ, ਆ ਸਾਡਾ ਕਿਆ ਹਾਲ ਹੋਵੇਗਾ? ਤਾਂ ਬਾਬਾ ਬੋਲਿਆ, ਬੇਟਾ ਗੁਰੂ ਕਿਆ ਕੁੱਤਿਆਂ ਨੂੰ ਵੀ ਕਮੀ ਨਾਹੀਂ ਹੋਈ ਆ, ਕੱਪੜੇ ਬਹੁਤ ਹੋਣਗੇ ਅਤੇ ਗੁਰੂ ਗੁਰੂ ਜਪੋ ਤਾਂ ਜਨਮ ਸਵਰੇਗਾ। ਐਸਾ ਦੇਖ ਮੁਸਲਮਾਨ ਲੱਗੇ ਆਖਣ ਅਸੀਂ ਦੱਬਾਂਗੇ, ਹਿੰਦੂ ਲੱਗੇ ਆਖਣ ਅਸੀਂ ਜਲਾਹਾਂਗੇ। ਤਦ ਬਾਬੇ ਆਖਿਆ, ਜੋ ਤੁਸੀਂ ਦੋਹਾਂ ਵੱਲੀ ਫੁੱਲ ਰੱਖੋ, ਦਾਹਣੀ ਵੱਲ ਹਿੰਦੂਆਂ ਦੇ ਰੱਖੋ ਅਤੇ ਬਾਹੀ ਵੱਲ ਮੁਸਲਮਾਨਾਂ ਦੇ ਰੱਖੋ, ਜਿਸ ਦੇ ਭਲਕੇ ਹਰੇ ਰਹਿਣਗੇ, ਜੇ ਹਿੰਦੂਆਂ ਦੇ ਹਰੇ ਰਹਿਣਗੇ ਤਾਂ ਜਾਲ ਦੇਣਗੇ ਸਾਡੇ ਸਰੀਰ ਨੂੰ, ਜੇ ਮੁਸਲਮਾਨਾਂ ਦੇ ਹਰੇ ਰਹਿਣਗੇ ਤਾਂ ਦੱਬੇਗੇ। ਤਬ ਬਾਬੇ ਸੰਗਤ ਨੂੰ ਹੁਕਮ ਕੀਤਾ ਕੀਰਤਨ ਪੜ੍ਹਨ, ਤਬ ਸੰਗਤ ਲੱਗੀ ਕੀਰਤਨ ਪੜ੍ਹਨ, ਜੈ ਘਰ ਕੀਰਤ ਆਖੀ ਹੈ, ਕਰਤੇ ਕਾਹੋ ਵਿਚਾਰੋ, ਤਿਤ ਕਰ ਗਾਵਹ ਸੋਹਿਲਾ, ਸਿਵਰੇ ਹੋ ਸਿਰਜਣਹਾਰੋ, ਤੁਮ ਗਾਵਹ ਮੇਰੇ ਨਿਰਭਉ ਕਾ ਸੋਹਿਲਾ, ਉਪਰੰਤ ਰਾਗ ਗੌੜੀ ਦੀਪਕੀ, फिर तनासरी राग होवा आरती तित महल कीर्तन होवा शब्द तद सलोक पढ़िया पवन गुरु पाणी पिता माता धरत महत दिवस रात दोय दाई दाया खेल सगल जगत चंगियाईया बुरियाईया वाचा धर्म हदूर करमी आपो अपनी के नेड़ा के दूर जिनी नाम त्याया गए मसक्कत काल नानक ते मुख उजले केती छुट्टी नाल। ये सलोक पढ़द्या ही गुरु बाबे चादर उपर लै मूह वाहेगुरु कह मथा टेकया तब चादर उठावन कछ नाही तदों फुल दोहां दे हरे रहे हिंदू अपने लै गए मुसलमान अपने फुल लै गए। दो पट लई तत्या तत्ते कहिंदे ने मुसलमानां नूं दो पट लई तत्या दो पट लई इन्हां हिंदुआं तत्या दब मसीत कर लीना उन्हां साड़ के चखा बनाई इन्हां हिंदुआं खोद तहां कूआ किया उन्हां मुसलमाना बनाए मसीत कर लिया। बस कमाल ए है दोवें दोनों इकट्ठे एक दरवाजा खब्बे मसीत सजे कूप बिराजा वहो पढ़न कलमा ते नवाजा इधर शब्द साखी दियां आवाजा। तो साध संगत जीओ गुरु नानक देव महाराज साहब जी करतारपुर साहब जिथे स्थान है उत्थे मुसलमाना ते हिंदुआ दा सांझा ही स्थान आ। एक पासे नवाज पढ़ते ने और दूसरे पासे जड़े हो अपने सिख हो अमृत गुरबाणी शब्द का कीर्तन करते ने। ते भाई केसर सिंह जी होना ने कथा सुनाद्या गल कही है कि वह मसीत ते कूआ दोवें कट्ठे सी और इन्हां केसर सिंह होना ने वो देखे ने दोवें। और केसर सिंह जी कहिंदे ने कि भी मैं उत्थे इशनान भी कीता आ। तो साध संगत जी ओ गुरु नानक देव महाराज साहब जी दा अज ज्योति जोत समाउण दा दिहाड़ा है। एक विद्वान लिखदा कहिंदा नानक चे जहान रहवत गोल अज बाग बिरू शुद्ध। गुरु नानक देव महाराज साहब जी जहान तो कूच की कीता मानो बाग विचो खड़े फुल सारे झड़ गए। जिहड़ा गुरु नानक साहब जी ने संसार तो कूच कर दिता ज्योति जो समा गए एवें लग्या भी जिवें बाग विचो सारे दे सारे फुल झड़ गए हन। धन गुरु नानक देव महाराज जी का अज ज्योति जोत समाउण दा गुरपुरब है और इसे गुरपुरब नूं समर्पित अज दे दीवान सजाए गए ने। हर एक बुलारे नूं बेनती है कि जरूर गुरु नानक साहब जी दे ज्योति जोत समाउण गुरपुरब के उपर विचार कीर्तन ढाडी वारा राही विचार रखन। हुण बहुत ही सत्कार जो गुरु ग्रंथ साहिब महाराज जी दे पवित्र दरबार दे कीर्तनीय सिंह रागी भाई जगरूप सिंह जी विद्यार्थी जवादी कलां टकसाल लुधियाणे वाले उन्हां दे रागी जथे तो अमृत गुरबाणी शब्द कीर्तन सरवण करदे हां। वाहिगुरु जी का खालसा वाहिगुरु।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।

0: ਜਲਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, ਬੀਸੀ ਰੈਡ ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 49 ਨੂੰ ਪਾਉਂਡ।

0: Angeles.
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: ਗੁਰੂ ਰੂਪ ਸਾਧ ਸਿੰਘ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਲੜੀਵਾਰ ਵਿਚਾਰ ਅੰਦਾਜ਼ਨ ਕਈ ਦਿਨਾਂ ਤੋਂ ਦਾਸ ਸਾਹਿਬ ਜੀ ਦੇ ਸਾਹਮਣੇ ਰੱਖ ਰਿਹਾ ਹੈ। ਇਹਨਾਂ ਬਾਣੀ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਰਾਮ ਕੱਲੀ ਮੱਲਾ ਪਹਿਲਾ, ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਹਰ ਦਰ ਤੋਂ ਹਰ ਘਰ ਤੋਂ ਉਦਾਸ ਹੋ ਕੇ ਨਿਰਾਸ਼ ਹੋ ਕੇ ਜਿਸ ਘਰ ਦੀ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਤੇ ਦੱਸੇ। ਸਤਿਗੁਰੂ ਕਹਿੰਦੇ ਨੇ ਕੋਈ ਤੇ ਦੱਸੇ ਉਹ ਦਰ ਕੈਸਾ ਹੈ, ਉਹ ਦਰ ਕਿੱਥੇ ਹੈ। ਦਰ ਘਰ ਦੀ ਵਿਆਖਿਆ ਤੋਂ ਪਹਿਲੇ ਦਾਸ ਨੇ ਇਸ ਨੁਕਤੇ ਨੂੰ ਲਿਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਇਸ ਤੋਂ ਬਾਅਦ ਦਰ ਘਰ ਦੀ ਗੱਲ, ਉਦਾਸ ਕਹਿੰਦੇ ਨੇ ਉਦ ਆਸਣ ਆਪਣੇ ਕੋਲ ਬੈਠਣਾ, ਤੇ ਆਪਣੇ ਕੋਲ ਕੌਣ ਬੈਠੇਗਾ ਜੋ ਸਾਰਿਆਂ ਤੋਂ ਨਿਰਾਸ਼ ਹੈ। ਆਸਾ ਮਨਸਾ ਸਗਲ ਤਿਆਗੇ, ਜਗਤੇ ਰਹੇ ਨਿਰਾਸਾ। ਜਿਤਨੇ ਚਿਰ ਤੱਕ ਮਨੁੱਖ ਸੁੱਖਾਂ ਦੀ ਡੋਰੀ ਦੂਜੇ ਨਾਲ ਜੋੜੀ ਰੱਖਦਾ, ਦੂਜੇ ਤੋਂ ਨਿਰਾਸ਼ ਨਹੀਂ ਆਉਂਦਾ, ਉਹ ਫਿਰ ਆਪਣੇ ਨੇੜੇ ਆਉਂਦਾ ਵੀ ਨਹੀਂ, ਉਹ ਉਦਾਸ ਨਹੀਂ ਆਉਂਦਾ। ਆਪਣੀ ਆਤਮਾ ਦੇ ਨੇੜੇ ਆਉਣ ਤੋਂ ਪਹਿਲੇ ਆਪਣੇ ਮਨ ਦੇ ਨੇੜੇ ਆਉਣਾ ਆਉਂਦਾ, ਔਰ ਆਪਣੇ ਮਨ ਦੇ ਨੇੜੇ ਆਉਣ ਤੋਂ ਪਹਿਲੇ ਆਪਣੇ ਤਨ ਦੇ ਨੇੜੇ ਆਉਂਦਾ। ਮਨੁੱਖ ਦੂਜਿਆਂ ਦੇ ਨੇੜੇ ਹੈ, ਆਪਣੇ ਤੋਂ ਦੂਰ ਹੈ। ਜਿਸ ਦਰ ਕਾਰਨ ਫਿਰਾਂ ਉਦਾਸੀ, ਨਿਰਾਸ਼ ਕੌਣ ਆਉਂਦਾ। ਦਾਸ ਨੇ ਪਰਸੋਂ ਅਰਜ਼ ਕੀਤੀ ਸੀ, ਪ੍ਰਥਮ ਸਤਸੰਗੀ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ, ਜਪ ਰਿਹਾ ਹੋਵੇ ਬਾਣੀ, ਬਾਣੀ ਚੋਟ ਕਰ ਜਾਏ। ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੋਵੇ, ਵਾਹਿਗੁਰੂ ਤੀਰ ਦੀ ਤਰ੍ਹਾਂ ਲੱਗੇ, ਇਹ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਦੂਸਰਾ, ਆਪਣੀ ਅਕਲ ਤੋਂ ਚੋਟ ਖਾਵੇ। ਅਕਲ ਇਤਨੀ ਮਹਾਨ ਕਿ ਦੁਨੀਆ ਛੋਟੀ ਹੋ ਗਈ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਆਪਣੀ ਅਕਲ ਤੋਂ ਚੋਟ ਖਾ ਕੇ ਵੀ ਦੁਨੀਆ ਵਿੱਚ ਕੁਝ ਸਿਆਣੇ ਪੁਰਸ਼ ਨਿਰਾਸ਼ ਹੋਏ ਨੇ, ਉਦਾਸ ਹੋਏ ਨੇ। ਤੀਸਰਾ, ਸੰਸਾਰ ਤੋਂ ਹੀ ਕੋਈ ਵੱਡੀ ਚੋਟ ਲੱਗ ਗਈ ਹੈ, ਕੋਈ ਹਾਦਸਾ ਹੋ ਗਿਆ। ਛੋਟੀ ਦਾ ਧਨਹੜ ਸੀ, ਦੀਵਾਲੀਆ ਹੋ ਗਿਆ। ਬੜੀ ਪ੍ਰਤਿਸ਼ਠਾ ਸੀ, ਬੇਇੱਜ਼ਤੀ ਹੋ ਗਈ ਹੈ। ਬੜੀ ਸਮਰੱਥਾ ਤੇ ਸ਼ਕਤੀ ਸੀ, ਸਭ ਜਾਂਦੀ ਰਹੀ। ਇਹ ਜਗਤ ਤੋਂ ਚੋਟ ਖਾ ਕੇ ਵੀ ਮਨੁੱਖ ਪੂਰਨ ਤੌਰ ਤੇ ਨਿਰਾਸ਼ ਹੋ ਸਕਦਾ ਹੈ ਜਗਤ ਤੋਂ, ਔਰ ਉਦਾਸ ਹੋ ਸਕਦਾ ਹੈ। ਹੁਣ ਮੈਂ ਅਰਜ਼ ਕਰਾਂ, ਜਿਹੜਾ ਅਜੇ ਤੱਕ ਟੋਟਲੀ ਨਿਰਾਸ਼ ਨਹੀਂ, ਉਦਾਸ ਨਹੀਂ, ਪਹਿਲਾਂ ਤਾਂ ਉਹ ਕੋਈ ਗਹਿਰਾ ਸਤਸੰਗੀ ਨਹੀਂ ਹੈ, ਕੋਈ ਗਹਿਰਾਈ ਨਾਲ ਸੁਣਦਾ ਹੀ ਨਹੀਂ ਹੈ। ਜੈਸੇ ਮੈਂ ਸਵੇਰੇ ਅਰਜ਼ ਕੀਤੀ ਸੀ, ਮਨੁੱਖ ਬਹੁਤ ਸਾਰੇ ਧਰਮ ਗ੍ਰੰਥ ਤੇ ਕਿਤਾਬਾਂ ਪੜ੍ਹ ਲੈਂਦਾ, ਬੜੀਆਂ ਬੜੀਆਂ ਡਿਗਰੀਆਂ ਹਾਸਲ ਕਰ ਲੈਂਦਾ ਹੈ, ਪਰ ਮਹਾਰਾਜ ਕਹਿੰਦੇ ਨੇ ਉਤਨੇ ਚਿਰ ਤੱਕ ਉਹ ਮੂਰਖ ਹੈ ਜਿਤਨੇ ਚਿਰ ਤੱਕ ਸਿਰ ਦੇ ਲੇਖ ਨਹੀਂ ਪੜ੍ਹਦਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਆਣਾ। ਪਰ ਕਈ ਇਹ ਪੁੱਛਣ ਲੱਗ ਪਏ, ਉਹ ਸਿਰ ਦੇ ਲੇਖ ਕਿਵੇਂ ਪੜ੍ਹੀਏ। ਮੈਂ ਸਵੇਰੇ ਖੁਲਾਸਾ ਕੀਤਾ ਸੀ, ਸਿਰ ਦੇ ਚ ਚੱਲਦੇ ਨੇ ਵਿਚਾਰ, ਉਹਨਾਂ ਨੂੰ ਵੇਖਣਾ ਹੀ ਪੜਨਾ ਹੈ। ਸਿਰ ਦੇ 'ਚ ਚੱਲਦੀ ਹੈ ਸੋਚਣੀ, ਉਹਨੂੰ ਵੇਖਣਾ ਹੀ ਪੜ੍ਹਨਾ ਹੈ। ਸਿਰ ਦੇ 'ਚ ਚੱਲਦੀਆਂ ਨੇ ਯਾਦਾਂ, ਉਹਨੂੰ ਵੇਖਣਾ ਹੀ ਪੜ੍ਹਨਾ। ਕੋਈ ਨਹੀਂ ਵੇਖਦਾ, ਅੰਦਰ ਵਿਚਾਰ ਚੱਲਦੇ ਰਹਿੰਦੇ ਨੇ, ਕੌਣ ਦੇਖਦਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ ਤੇ ਸ਼ੀਸ਼ਾ ਹੈ, ਇਸ ਸ਼ੀਸ਼ੇ ਦੇ ਚੋਂ ਆਪਣੇ ਵਿਚਾਰਾਂ ਨੂੰ ਕੋਈ ਗੁਰਮੁਖ ਹੀ ਦੇਖਦਾ, ਹਰ ਬੰਦਾ ਨਹੀਂ ਦੇਖਦਾ। ਹਰ ਬੰਦਾ ਦੂਜਿਆਂ ਨੂੰ ਦੇਖਦਾ ਰਹਿੰਦਾ, ਦੂਜੇ ਦ੍ਰਿਸ਼ ਦੂਜਿਆਂ ਨੂੰ, ਕੌਣ ਆਪਣੇ ਆਪ ਨੂੰ ਦੇਖਦਾ? ਇਸ ਵਾਸਤੇ ਸਾਹਿਬ ਕਹਿੰਦੇ ਨੇ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ ਦਰਪਣ ਹੈ, ਸ਼ੀਸ਼ਾ ਹੈ, ਕੋਈ ਵਿਰਲਾ ਹੀ ਮਨੁੱਖ ਦੇਖਦਾ। ਹੁਣ ਮੈਂ ਅਰਜ਼ ਕਰਾਂ, ਇਹ ਦੇਖਣਾ ਹੀ ਪੜ੍ਹਨਾ ਹੈ, ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ, ਦੇਖਦੇ ਹੀ ਪਤਾ ਚੱਲ ਜਾਏਗਾ ਕੀ ਚੱਲ ਰਿਹਾ, ਕੀ ਸੋਚਣੀ ਚੱਲਦੀ ਰਹਿੰਦੀ ਹੈ ਦਿਨ ਭਰ, ਦੇਖਦੇ ਹੀ ਪਤਾ ਚੱਲੇਗਾ। ਕੀ ਯਾਦਾਂ ਚੱਲਦੀਆਂ ਰਹਿੰਦੀਆਂ ਨੇ ਸਿਰ ਦੇ 'ਚ, ਦੇਖਦਿਆਂ ਹੀ ਪਤਾ ਚੱਲੇਗਾ। ਇਹ ਦੇਖਣਾ ਹੀ ਪੜ੍ਹਨਾ ਹੈ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਉਤਨੇ ਚਿਰ ਤੱਕ ਇਹ ਇਆਣਾ ਹੈ, ਨਾਦਾਨ ਹੈ, ਭਾਵੇਂ ਕਿਤਨਾ ਪੜ੍ਹਾ ਲਿਖਾ ਹੈ, ਪਰ ਜਿਹਨੂੰ ਸਿਰ ਦੇ ਲੇਖ ਪੜ੍ਹਨ ਦੀ ਜਾਂਚ ਨਹੀਂ ਆਈ, ਇਆਣਾ ਹੈ, ਸਿਆਣਾ ਨਹੀਂ ਹੈ। ਮੈਂ ਫਿਰ ਦੁਹਰਾਵਾਂ, ਸਿਰ ਦੇ ਲੇਖ ਕੀ ਹੈ? ਜੋ ਸਿਰ ਦੇ 'ਚ ਸੋਚਣੀ ਚੱਲਦੀ ਰਹਿੰਦੀ ਹੈ, ਉਹਨੂੰ ਦੇਖਣਾ ਹੀ ਪੜ੍ਹਨਾ ਹੈ। ਜੋ ਸਿਰ ਦੇ 'ਚ ਯਾਦਾਂ ਚੱਲਦੀਆਂ ਰਹਿੰਦੀਆਂ ਨੇ, ਉਹਨੂੰ ਦੇਖਣਾ ਹੀ ਪੜ੍ਹਨਾ ਹੈ। ਜੋ ਸਿਰ ਦੇ 'ਚ ਵਿਚਾਰ ਚੱਲਦੇ ਰਹਿੰਦੇ ਨੇ, ਇਹਨੂੰ ਦੇਖਣਾ ਹੀ ਪੜ੍ਹਨਾ ਹੈ। ਪਰ ਮਹਾਰਾਜ ਕਹਿੰਦੇ, ਮਨੁੱਖ ਬੜਾ ਇਆਣਾ, ਬੜੇ ਕੁਛ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ ਨਹੀਂ ਪੜ੍ਹਦਾ। ਵੀ ਜਦ ਸਿਰ ਦੇ ਲੇਖ ਨਹੀਂ ਪੜ੍ਹਦਾ, ਤੂੰ ਆਪਣੇ ਸਿਰ ਦਾ ਪਤਾ ਵੀ ਨਹੀਂ ਚੱਲਦਾ, ਮੇਰਾ ਸਿਰ ਕੀ ਹੈ, ਕੁਛ ਵੀ ਨਹੀਂ ਪਤਾ ਚੱਲਦਾ, ਮੈਂ ਕੀ ਹਾਂ, ਕੁਛ ਵੀ ਨਹੀਂ ਪਤਾ ਚੱਲਦਾ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ, ਇਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ, ਮਨੁੱਖ ਉਹ ਹੈ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ, ਮਨੁੱਖ ਇਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੀਆਂ ਯਾਦਾਂ ਚੱਲਦੀਆਂ ਨੇ, ਮਨੁੱਖ ਉਹ ਹੈ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਇਹ ਨਹੀਂ ਹੈ। ਮਨੁੱਖ ਦੇ ਅੰਦਰ ਜੋ ਸੋਚਣੀ ਚੱਲਦੀ ਰਹਿੰਦੀ ਹੈ, ਮਨੁੱਖ ਉਹ ਹੈ। ਪਰ ਮਹਾਰਾਜ ਕਹਿੰਦੇ ਨੇ, ਇਹ ਤੇ ਕੋਈ ਪੜ੍ਹਦਾ ਹੀ ਨਹੀਂ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਇਆਣਾ, ਕੌਣ ਸਿਰ ਦੇ ਲੇਖ ਪੜ੍ਹਦਾ? ਤੋ ਮੈਂ ਅਰਜ਼ ਕਰਾਂ, ਜਿਹੜੀ ਵਿਚਾਰ ਦਾਸ ਨੇ ਆਰੰਭ ਕੀਤੀ ਹੋਈ ਹੈ, ਕੋਈ ਥੋੜ੍ਹੇ ਜਿਹੜੇ ਅਭਿਆਸੀ ਸੱਜਣ ਹੋਣਗੇ, ਆਪਣੇ ਨੇੜੇ ਆਉਂਦੇ ਨੇ। ਉਦਾਸ ਦਾ ਮਤਲਬ ਕੀ ਹੈ? ਉਦਾਸਣ, ਆਪਣੇ ਵਿੱਚ ਬੈਠਣਾ, ਆਪਣੇ ਕੋਲ ਬੈਠਣਾ, ਆਪਣੇ ਨਾਲ ਬੈਠਣਾ, ਆਪਣੇ ਨਾਲ ਬੈਠਣਾ ਧਰਮ ਦੀ ਸਾਧਨਾ ਦਾ ਪਹਿਲਾ ਕਦਮ ਹੈ। ਪਰ ਮਨੁੱਖ ਨੂੰ ਦੂਜਾ ਚਾਹੀਦਾ, ਤੀਜਾ ਚਾਹੀਦਾ, ਚੌਥਾ ਚਾਹੀਦਾ, ਕੌਣ ਆਪਣੇ ਨਾਲ ਬੈਠਦਾ? ਹੁਣ ਕੌਣ ਆਪਣੇ ਨਾਲ ਬੈਠੇਗਾ? ਪ੍ਰਥਮ, ਬੜਾ ਗਹਿਰਾ ਸਤਸੰਗੀ ਹੋਵੇ, ਸਰੋਤਾ ਬੜਾ ਗਹਿਰਾ ਹੋਵੇ, ਸ਼ਬਦ ਸੁਣੇ ਤੇ ਸ਼ਬਦ ਤੀਰ ਦੀ ਤਰ੍ਹਾਂ ਲੱਗੇ, ਇੰਨਾ ਗਹਿਰਾ ਸਰੋਤਾ ਹੋਵੇ। ਇਤਨੀ ਗਹਿਰਾਈ ਨਾਲ ਥੋੜੇ ਹੀ ਲੋਕ ਸੁਣਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਮੈਂ ਉਸ ਦਿਨ ਅਰਜ਼ ਕੀਤੀ ਸੀ, ਸੁਰਤ ਦੇ ਅਰਥ ਤਿੰਨ ਨੇ ਸ਼ਬਦ ਦੀ ਚਾਲ ਦੇ ਮੁਤਾਬਕ। ਸੁਰਤ ਸ਼ਬਦ ਵੈਸੇ ਬਣਿਆ ਸਰਵਨ ਤੋਂ, ਸਰੋਤੇ ਤੋਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸੁਰਤ ਦੇ 'ਚ ਹੈ, ਸੁਣਦਾ ਪਿਆ। ਪਰ ਇਹਨੂੰ ਸੁਰਤ ਆ ਜਾਏਗੀ, ਸਮਝ ਆ ਜਾਏਗੀ ਜੇ ਸੁਣਦਾ ਪਿਆ। ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ। ਹੁਣ ਸੁਰਤ ਦੇ ਅਰਥ ਧਿਆਨ ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹਨਾਂ ਅਰਥ ਨੇ ਹੈ। ਤੋ ਪਹਿਲਾ ਤੇ ਸੁਰਤ ਹੈ, ਇਹਨੂੰ ਹੀ ਉਪਨਿਸ਼ਦਾਂ ਦੇ ਰਿਸ਼ੀ ਇੰਝ ਕਹਿੰਦੇ ਨੇ, ਸੁਰਤਵਾ ਧਰਮੰਗ ਵਿਜਾਨਾਥੀ। ਧਰਮ ਦਾ ਪਹਿਲਾ ਕਦਮ, ਧਰਮ ਦੀ ਪ੍ਰਾਪਤੀ ਸੁਣਨ ਨਾਲ ਆਉਂਦੀ ਹੈ, ਵੇਖਣ ਨਾਲ ਨਹੀਂ। ਸੁਣੀਏ ਦੇ ਉੱਤੇ ਚਾਰ ਪੌੜੀਆਂ ਨੇ ਗੁਰੂ ਨਾਨਕ ਦੇਵ ਜੀ। नानक भगता सदा विगास, सुनिए दुख पाप का नास। कीर्तन सुनन जा रहे हैं जी, मैं पाठ सुनन जा रहे हैं, गल्ला ही नहीं, कौन सुन रहा है। अंतर प्यास उठी प्रभ केरी, सुन गुरु बचन मन तीर लगैया। ऐ सुनना होंदा है। तो हुण मैं अर्ज करा, बड़ा गहरा स्रोता होवे ते गुरु दा शब्द चोट कर जाए, उदास हो जाएगा, निराश हो जाएगा, या फिर इनू अपनी अकल तो चोट लग जाए। इतनी अकल महान होवे कि संसार दा सब कुछ छोटा हो जाए। जैसे कल मैं अर्ज कीती सी, गालिब कहिंदा है कुछ भी नहीं है, कुछ भी नहीं, सब बच्चियां दा खेल है। मेरा दिल नहीं लग रहा, मेरे सामने सब कुछ कुछ नहीं, ये सब कुछ है। जिवें पंजाबी च कहिंदे ने, ये जग मिठा अगला कहिंदा डिठा, ये बड़ी मोटी अकल दी पहचान है। चलो मैं दो नुक्ते थोड़े सामने रखा। पहला, मुगल सम्राट जिसने भारत देश मुगलिया सल्तनत दी बुनियाद रखी, बाबर। बड़ा जाबर सी, जालम सी। गुरु नानक ने ते उसके मुंह देते कह दिता सी, तू बाबर नहीं है, जाबर है। पाप की जंजले काबलों धाया, जोरी मंगे दानवे लाल। हिम्मत है धन गुरु नानक देव जी महाराज ते। बाबर कहिंदा है, रोज हो नो बहार हो मैं, व दिल रूबा खुशस्त, बाबर ब ऐश कोश के आलम दोबारा नेस्त। कहिंदा है, खा ले पी ले रंग मान ले, जगत दिच नित नवा रस नित नवा रंग, जद मौजूद है तो निराश होने की की लोड़ है, उदास होने की की लोड़ क्यों होई है। बाबर ये मोटी अकल दी पहचान है। जिन्हां जिन्हां कोल मोटी अकल आउंदी ओह इही कुछ कहिंदे ने, ए जग मिठा अगला कंजट, छड़ो अगले दी गल, इस जगत दी कोई गल कर। रोजो नो बहारो मैं व दिल रुबा खुशस्त, बाबर ब ऐश कोश के आलम दोबारा ने। ऐ दुनिया फिर नसीब होनी है, इतना रंग इतना रूप इतना रस, उदास क्यों होई है, क्यों निराश होई है। नित नवा रस नित नवा रंग नित नवा रूप, बाबर ये ओदी सोचनी है। इन्हें मुगलिया सल्तनत दी बुनियाद भारत विच रखी, जिस दे नाल मुगलिया सल्तनत खत्म हुई, जिस बादशाह दे हत्थों, वो आखिरी मुगल सम्राट सी बहादुर शाह जफर। अंग्रेजा ने इदे कोलों दिल्ली दा तख्त खोया और इनू पकड़ के रंगून दी जेल विच बंद कीता। ये मरिया भी रंगून दे च, इहदी कबर भी रंगून दे च। ये फकीर तबीयत बंदा सी, इहदी सभा विच अमीर मिनाई, उस्ताद जौक, मिर्जा गालिब, मुला नारायण, इस तरह के बुलंद पाया मनुख जो बड़ी गहरी सोचते सन, बुलंदियां दी सोचते सन, वो इहदे संगी साथी सन। बड़े स्याणे मनुख, बड़े आलम फाजल, बड़ी दूर दी सोचण वाले। ये मनुख हर वक्त अपने नाल रखदा सी, गालिब नूं, जौक नूं, इमाम अमीर मिनाई नूं, और हकीम मोमन खान मोमन। जिन्हां जिन्हां भी सजणा ने इन्हां जो है स्याणियां नूं पढ़िया है, पता चलदा है कि मनुख कितना उच्चा सोच सकता है, मनुख कितना गहरा सोच सकता है। गालिब ते इत्थे तक कहिंदा है, हर चे बर इफलाक रफ्ता रश बवद, बर जमी रफ्तन चे दुशवा रश बवद। जिस मनुख नूं आसमान दे उत्ते चलण दी जाच आ गई है, ਕਿਹੜਾ ਮਾਈ ਦਾ ਲਾਲ ਹੈ ਕਿ ਜ਼ਮੀਨ ਦੇ ਉੱਤੇ ਉਹਦੇ ਕਦਮਾਂ ਨੂੰ ਰੋਕੇ?
1: ਕੌਣ ਰੋਕੇਗਾ?
0: ਹਰ ਚੇ ਬਰ ਇਫਲਾਕ ਰਫਤਾ ਰਸ਼ਬਵਤ, ਬਰ ਜ਼ਮੀਂ ਰਫਤਨ ਚ ਦੁਸ਼ਵਾ ਰਸ਼ਬਵਤ, ਜਿਹਦੀ ਸੋਚਣੀ ਇਤਨੀ ਉੱਚੀ ਹੋ ਗਈ ਹੈ, ਆਸਮਾਨੋਂ ਨੂੰ ਛੂੰਦੀ ਹੈ, ਜ਼ਮੀਨ ਦੀਆਂ ਸਮੱਸਿਆਵਾਂ ਉਹਦੇ ਪੈਰ ਨਹੀਂ ਰੋਕ ਸਕਦੀਆਂ, ਸੰਸਾਰ ਦੀਆਂ ਉਲਝਣਾਂ ਉਸਨੂੰ ਨਹੀਂ ਰੋਕ ਸਕਦੀਆਂ। ਇਤਨੀ ਵੱਡੀ ਗੱਲ ਉਹ ਕਰਦਾ ਹੈ। ਔਰ ਐਸੇ ਵਿਦਵਾਨ ਪੁਰਸ਼ਾਂ ਦੀ ਸੰਗਤ ਵਿੱਚ ਰਹਿੰਦਾ ਸੀ ਬਹਾਦਰ ਸ਼ਾਹ ਜ਼ਫਰ। ਇਬਾਦਤ ਕਰਦਾ ਸੀ, ਨਾਮ ਜਪਦਾ ਸੀ, ਤਸਵੀਰ ਫੇਰਦਾ ਸੀ। ਤੇ ਜਿਹੜਾ ਬੰਦਾ ਇਤਨਾ ਕੁਛ ਕਰੇ ਤੇ ਸਮਝਦਾਰ ਵੀ ਹੋਵੇ, ਤੇ ਕੁਦਰਤੀ ਗੱਲ ਆਪਣੇ ਨੇੜੇ ਆਏਗਾ। ਔਰ ਆਪਣੇ ਨੇੜੇ ਕੌਣ ਆਉਂਦਾ ਜੋ ਸਭ ਤੋਂ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ। ਬਹਾਦਰ ਸ਼ਾਹ ਦੀ ਇੱਕ ਨਜ਼ਮ ਜੋ ਜਗਤ ਪ੍ਰਸਿੱਧ ਹੋਈ ਵਿਦਵਾਨਾਂ ਦੀ ਦੁਨੀਆ ਚ, ਸ਼ਾਇਰਾਂ ਦੀ ਸੰਗਤ ਕਰਦਿਆਂ ਕਰਦਿਆਂ, ਵਿਦਵਾਨਾਂ ਦੀ ਸੰਗਤ ਕਰਦਿਆਂ ਕਰਦਿਆਂ ਖੁਦ ਵਿਦਵਾਨ ਹੋ ਗਿਆ ਸੀ ਔਰ ਖੁਦ ਬੁਲੰਦ ਪਾਇਆ ਸ਼ਾਇਰ ਹੋ ਗਿਆ। ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ, ਮੇਰਾ ਦਿਲ ਨਹੀਂ ਲੱਗਦਾ, ਇਹ ਸੰਸਾਰ ਇੱਕ ਉਜਾੜ ਹੈ ਹੋਰ ਕੁਛ ਵੀ ਨਹੀਂ। ਮੈਂ ਉਹ ਦਿਨ ਅਰਜ਼ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਮਹਾ ਭਯਾਨ ਉਦਿਆਨ ਨਗਰ ਕਰਮਾਨਿਆ। ਕਹਿੰਦਾ ਬਹੁਤ ਵੱਡਾ ਸ਼ਹਿਰ ਹੈ, ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਹੈ, ਕੁਛ ਵੀ ਨਹੀਂ ਹੈ। ਮਨੁੱਖ ਮਨੁੱਖ ਨਾਲ ਟੁੱਟਿਆ ਹੋਇਆ, ਮਨੁੱਖ ਦਾ ਮਨੁੱਖ ਨਾਲ ਸੰਬੰਧ ਨਹੀਂ, ਭਰਾ ਦਾ ਭਰਾ ਨਾਲ ਸੰਬੰਧ ਨਹੀਂ, ਪਤੀ ਪਤਨੀ ਦੇ ਵਿੱਚ ਦਰਾੜਾਂ ਪਈਆਂ ਹੋਈਆਂ ਨੇ, ਬੱਚਿਆਂ ਤੇ ਮਾਂ ਬਾਪ ਦੇ ਦਰਾੜਾਂ ਪਈਆਂ ਹੋਈਆਂ ਨੇ, ਪੜੋਸੀ ਦਾ ਪੜੋਸੀ ਨਾਲ ਕੋਈ ਮਿਲਣਾ ਨਹੀਂ, ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੋਇਆ, ਕਿਹੜੀ ਗੱਲ ਦਾ ਸ਼ਹਿਰ ਹੈ? ਉਜਾੜ ਹੈ, ਬਿਲਕੁਲ ਉਜਾੜ ਹੈ। ਮਹਾਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ। ਜ਼ਫਰ ਕਹਿੰਦਾ ਹੈ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ, ਇਸ ਉਜਾੜ ਵਿੱਚ ਮੇਰਾ ਦਿਲ ਨਹੀਂ ਲੱਗਦਾ। ਉਜਾੜ ਕਿਸ ਨੂੰ ਕਹਿ ਰਿਹਾ? ਸਾਰੇ ਸੰਸਾਰ ਨੂੰ। ਕਿਸ ਕੀ ਬਣੀ ਹੈ ਆਲ ਮੈਂ ਨਾ ਪਾਏ ਦਾਰ ਮੈਂ, ਇਸ ਕੱਚੀ ਜ਼ਮੀਨ ਦੇ ਵਿੱਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੀ ਹੈ? ਇਸ ਨਾਸਵੰਤ ਸੰਸਾਰ ਦੇ ਵਿੱਚ ਸਦੀਵੀ ਸੁੱਖ ਕਦੀਮੀ ਸੁੱਖ ਕਿਸ ਨੂੰ ਮਿਲਿਆ ਹੈ? ਕਾਇਮ ਦਾਇਮ ਕਿਸ ਦੀ ਦੁਨੀਆ ਹੋਈ ਹੈ? ਕਿਸ ਕੀ ਬਣੀ ਹੈ ਆਲ ਮੈਂ ਨਾ ਪਾਏ ਦਾਰ ਮੈਂ। ਅਗਾਂਹ ਚੱਲ ਕੇ ਕਹਿੰਦਾ ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ। ਕਹਿੰਦਾ ਖੁਦਾ ਤੋਂ ਮੈਂ ਬੜੀ ਲੰਬੀ ਉਮਰ ਲੈ ਕੇ ਆਇਆ, ਕਿੰਨੀ? ਚਾਰ ਦਿਨ। ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਮੈਂ। ਕਹਿੰਦਾ ਦੋ ਦਿਨ ਲੰਘ ਗਏ ਇੱਛਾਵਾਂ ਕਰਦੇ ਕਾਮਨਾਵਾਂ ਕਰਦੇ, ਤੇ ਦੋ ਦਿਨ ਲੰਘ ਗਏ ਉਡੀਕ ਕਰਦੇ, ਇੱਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ, ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ, ਕੀ ਪੂਰੀ ਹੋਣੀ ਸੀ ਅਸੀਂ ਖਤਮ ਹੋ ਗਏ। ਧਿਆਨ ਨਾਲ ਸੁਣਨਾ, ਸਾਰੀਆਂ ਇੱਛਾਵਾਂ ਕਿਸੇ ਦੀਆਂ ਨਹੀਂ ਪੂਰੀਆਂ ਹੁੰਦੀਆਂ, ਇਸ ਚੱਕਰ ਚ ਨਾ ਪੈਣਾ। ਇਸੇ ਵਾਸਤੇ ਕਹਿ ਦਿੱਤਾ ਆਸਾ ਮਨਸਾ ਸਗਲ ਤੇ ਆ ਗਏ, ਇੱਕ ਇੱਛਾ ਪੂਰੀ ਹੋ ਜਾਏ, ਮੈਂ ਦੁਹਰਾ ਦਿਆਂ, ਕਮ ਸੇ ਕਮ 10 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ। ਉਹ 10 ਇੱਛਾਵਾਂ ਪੂਰੀਆਂ ਹੋਣ 100 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ, ਉਹ 100 ਇੱਛਾਵਾਂ ਪੂਰੀਆਂ ਹੋਣ 1000 ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ, ਉਹ 1000 ਇੱਛਾਵਾਂ ਪੂਰੀਆਂ ਹੋਣ ਇੰਨੀ ਜ਼ਿੰਦਗੀ ਨਹੀਂ ਹੈ। ਮਨੁੱਖ ਖਾਹਿਸ਼ਾਂ ਦੇ ਬੋਝ ਦੇ ਥੱਲੇ ਹੀ ਮਰਦਾ ਹੈ। ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਮੈਂ, ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ, ਨਾਮ ਅਭਿਆਸੀ ਦੇ ਸਾਹਮਣੇ ਸਭ ਤੋਂ ਜਿਹੜੀ ਅੜਚਣ ਆਉਂਦੀ ਹੈ ਇੱਛਾਵਾਂ ਆਉਂਦੀ। ਮਨੁੱਖ ਕਹਿੰਦਾ ਹੈ ਇਹ ਨਿਕਲਣ ਨਿਕਲਣ। ਮੈਂ ਵੈਰਾਗ ਸ਼ਤਕ ਰਾਜਯੋਗੀ ਭਰਤਰੀ ਦਾ ਪੜ੍ਹ ਰਿਹਾ ਸੀ। ਭਰਤਰੀ ਕਹਿੰਦਾ ਹੈ ਮੌਤ ਅਜਮਾਤ ਰਮਾ ਅਬ ਤੂੰ ਭਜ ਆਨ ਕਿਸੇ, ਹੇ ਕਾਮਨਾ ਮੈਂ ਤੈਨੂੰ ਮਾਂ ਕਹਿੰਦਾ ਮੈਨੂੰ ਤੂੰ ਛੋੜ, ਮੈਨੂੰ ਨਾ ਤੰਗ ਕਰ, ਮੇਰੇ ਹਿਰਦੇ ਚੋਂ ਨਿਕਲ। ਮੌਤ ਅਜਮਾਤ ਰਮਾ ਅਬ ਤੂੰ ਭਜ ਆਨ ਕਿਸੇ, ਤੂੰ ਹੁਣ ਹੋਰ ਕਿਸੇ ਨੂੰ ਪਕੜ ਛੱਡ ਮੇਰਾ ਹਿਰਦਾ। ਜੋ ਤੋਏ ਭੋਗਨ ਹੇਤ ਭਜੇ ਤੁਮ ਸੇਵ ਤਿਸੇ, ਜੋ ਸੰਸਾਰ ਦੇ ਭੋਗਾਂ ਦੀਆਂ ਕਾਮਨਾਵਾਂ ਕਰਦੇ ਨੇ ਤੇ ਜਿਨ੍ਹਾਂ ਨੂੰ ਸੰਸਾਰ ਦੇ ਭੋਗ ਚਾਹੀਦੇ ਨੇ ਤੂੰ ਉਹਨਾਂ ਦੇ ਪਿੱਛੇ ਜਾ, ਮੈਨੂੰ ਛੋੜ, ਮੈਂ ਤੇ ਸਭ ਕੁਝ ਛੱਡੀ ਬੈਠਾ, ਤੂੰ ਮੈਨੂੰ ਛੋੜ। ਭਰਤਰੀ ਕਹਿੰਦਾ ਰਾਜ ਪਾਠ ਮਹਿਲ ਮਾੜੀਆਂ ਮੈਂ ਛੋੜੀਆਂ ਨੇ, ਕਾਮਨਾਵਾਂ ਨਹੀਂ ਛੁੱਟਦੀਆਂ, ਨਹੀਂ ਛੁੱਟਦੀਆਂ। ਦੁਖਤ ਹੋ ਕੇ ਕਹਿ ਰਹੇ ਅਭਿਆਸੀ ਮਨੁੱਖ ਲਈ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੈਦਾ ਹੁੰਦੀ ਹੈ ਜਦ ਆਪਣੇ ਨੇੜੇ ਆਉਂਦਾ ਹੈ। ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ, ਇਤਨੀ ਜਗ੍ਹਾ ਕਹਾਂ ਹੈ ਦਿਲੇ ਦਾਗਦਾਰ ਵੇ। ਬਹੁਤ ਸਿਆਣਾ ਮਨੁੱਖ ਹੋਵੇ ਆਪਣੀ ਸਿਆਣਪ ਤੋਂ ਚੋਟ ਖਾ ਕੇ ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਤੀਸਰਾ, ਜਾਂ ਸੰਸਾਰ ਤੋਂ ਕੋਈ ਬਹੁਤ ਵੱਡਾ ਹਾਦਸਾ ਹੋ ਗਿਆ, ਚੋਟ ਖਾ ਗਿਆ, ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਹੁਣ ਮੈਨੂੰ ਕਹਿਣ ਦੇਣਾ, ਕੋਈ ਪੂਰਨ ਤੌਰ ਤੇ ਅਜੇ ਵੀ ਨਿਰਾਸ਼ ਨਹੀਂ ਹੋਇਆ, ਉਦਾਸ ਨਹੀਂ ਹੋਇਆ, ਤਾਂ ਕਹਿਣਾ ਪੈ ਗਿਆ ਕੋਈ ਗਹਿਰਾ ਸਰੋਤਾ ਨਹੀਂ ਹੈ, ਸਤਸੰਗੀ ਨਹੀਂ ਹੈ। ਦੂਸਰਾ, ਇਹ ਕੋਈ ਬਹੁਤਾ ਅਕਲਮੰਦ ਵੀ ਨਹੀਂ ਹੈ, ਕੋਈ ਬਹੁਤ ਵੱਡੀ ਅਕਲ ਦਾ ਮਾਲਕ ਨਹੀਂ ਹੈ, ਸਮਝ ਦਾ ਮਾਲਕ ਨਹੀਂ ਹੈ। ਤੀਸਰਾ, ਅਜੇ ਸੰਸਾਰ ਤੋਂ ਕੋਈ ਇਸਨੂੰ ਬਹੁਤ ਵੱਡੀ ਚੋਟ ਨਹੀਂ ਲੱਗੀ। ਇਹਨਾਂ ਤਿੰਨਾਂ ਦੇ ਚੋਂ ਕੋਈ ਇੱਕ ਘਟਨਾ ਵੀ ਘਟੇ ਮਨੁੱਖ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ। ਹੁਣ ਮੈਂ ਅਰਜ਼ ਕਰਾਂ, ਸ਼ਬਦ ਦੀ ਚੋਟ ਖਾ ਕੇ ਜੋ ਨਿਰਾਸ਼ ਹੋਇਆ, ਉਦਾਸ ਹੋਇਆ, ਇਹ ਆਤਮ ਕ੍ਰਾਂਤੀ ਕਰੇਗਾ, ਖੁਦ ਨੂੰ ਬਦਲੇਗਾ, ਕਹੇਗਾ ਐ ਗੁਰੂ ਅੱਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਹਾ, ਹੁਣ ਤੇਰੇ ਢੰਗ ਨਾਲ ਜੀਵਾਂ, ਆਪਣੇ ਢੰਗ ਨਾਲ ਮੈਂ ਜੀ ਕੇ ਦੇਖ ਲਿਆ ਕੁਛ ਵੀ ਨਹੀਂ, ਤੇਰੇ ਢੰਗ ਨਾਲ ਜੀਵਾਂ। ਦੂਸਰਾ, ਆਪਣੀ ਅਕਲ ਤੋਂ ਚੋਟ ਖਾਧੀ ਹੈ ਜਾਂ ਸੰਸਾਰ ਤੋਂ ਚੋਟ ਖਾਧੀ ਹੈ, ਖਤਰਾ ਹੈ, ਖੁਦ ਨੂੰ ਬਦਲਣ ਦੀ ਥਾਂ ਤੇ ਕਿਧਰੇ ਖੁਦ ਨੂੰ ਖਤਮ ਨਾ ਕਰ ਬੈਠੇ, ਖੁਦ ਨੂੰ ਬਦਲਣ ਦੀ ਥਾਂ ਤੇ ਕਿਧਰੇ ਖੁਦ ਨੂੰ ਬੁਲਾਉਣ ਦੀ ਕੋਸ਼ਿਸ਼ ਨਾ ਕਰੇ, ਹਰ ਵਕਤ ਨਸ਼ੇ ਦੀ ਜੀ ਗਲਤਾਨ ਰਹਿਣ ਲੱਗ ਪਏ। ਸੰਸਾਰ ਤੋਂ ਚੋਟ ਖਾ ਕੇ ਵੀ ਕੁਛ ਲੋਕ ਟੋਟਲੀ ਨਿਰਾਸ਼ ਉਦਾਸ ਹੋ ਕੇ ਆਤਮ ਕ੍ਰਾਂਤੀ ਕਰਦੇ ਰਹੇ ਨੇ, ਖੁਦ ਨੂੰ ਬਦਲਦੇ ਰਹੇ ਨੇ, ਜੈਸੇ ਮਹਾਤਮਾ ਬੁੱਧ। ਆਪਣੀ ਅਕਲ ਤੋਂ ਚੋਟ ਖਾ ਗਿਆ, ਸਤਸੰਗੀ ਨਹੀਂ ਸੀ, ਕੋਈ ਸਤਸੰਗ ਨਹੀਂ ਕੀਤਾ ਉਸ, ਕੋਈ ਦੁੱਖ ਵੀ ਨਹੀਂ ਸੀ, ਸੰਸਾਰ ਤੋਂ ਵੀ ਚੋਟ ਨਹੀਂ ਲੱਗੀ। ਰਾਜੇ ਦਾ ਲੜਕਾ ਔਰ ਇੱਕੋ ਇੱਕ ਲੜਕਾ, ਸਾਰੇ ਸੁੱਖ ਸਾਧਨ ਮੌਜੂਦ, ਅਕਲ ਤੋਂ ਚੋਟ ਖਾ ਗਏ। ਕਹਿੰਦਾ ਕੁਛ ਵੀ ਨਹੀਂ ਜਗਤ, ਕੁਛ ਵੀ ਨਹੀਂ। ਅਕਲ ਤੋਂ ਚੋਟ ਖਾ ਕੇ ਵੀ ਕਈ ਲੋਕਾਂ ਨੇ ਆਤਮ ਕ੍ਰਾਂਤੀ ਕੀਤੀ ਹੈ, ਸੰਸਾਰ ਤੋਂ ਚੋਟ ਖਾ ਕੇ ਵੀ ਕੁਛ ਇੱਕ ਲੋਕਾਂ ਨੇ ਆਤਮ ਕ੍ਰਾਂਤੀ ਕੀਤੀ ਹੈ, ਆਪਣੇ ਆਪ ਨੂੰ ਬਦਲਣ ਦਾ ਯਤਨ ਕੀਤਾ ਹੈ। ਜੈਸੇ ਰਾਜ ਯੋਗੀ ਭਰਤਰੀ, ਇਹ ਸਤਸੰਗੀ ਨਹੀਂ ਸੀ, ਇਹ ਵੀ ਮੈਂ ਅਰਜ਼ ਕਰਾਂ, ਔਰ ਇਹਨੇ ਆਪਣੀ ਅਕਲ ਤੋਂ ਵੀ ਚੋਟ ਨਹੀਂ ਖਾਧੀ, ਫਿਰ ਇਹ ਯੋਗੀ ਕਿਉਂ ਬਣਿਆ, ਗੋਰਖ ਦਾ ਚੇਲਾ ਕਿਉਂ ਬਣਿਆ? ਆਪ ਸੁਣ ਕੇ ਹੈਰਾਨ ਹੋਵੋਗੇ, ਪ੍ਰਾਣਾਯਮ ਦੀ ਸਾਧਨਾ ਕਰਕੇ ਇਹਨੇ ਆਪਣੀ ਉਮਰ ਇਤਨੀ ਲੰਬੀ ਕਰ ਲਈ ਸੀ, ਇਹ ਗੁਰੂ ਨਾਨਕ ਦੇ ਵਕਤ ਮੌਜੂਦ ਸੀ, ਸਾਡੀ ਜਨਮ ਸਾਖੀ ਇਹ ਕਹਿੰਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਤਰੀ ਦੇ ਪ੍ਰਤੀ तेन शब्द उच्चारण की तेने आसा राग दे सिफती रत्ता सदबै रागी जुए जन्म ना हारे कहे नानक सुन भरतर जोगी खीवा अमृत धारे। तीन शब्द ने इसकी व्याख्या की थी, तो मूल जिहड़ा मजमून मैं छेड़िया रह जाएगा तिने शब्दों दी दो दो पंक्तियां थानू सुनावा। जलते उपजे जलते दूर ए दूजा, जलते उपजे जलते दूर जल में जोत रहा भरपूर सुन भरतर नानक कहे विचार निर्मल नाम मेरा आदा। इतनी उच्ची परवाज उचियां गल्लां सुन के भरतरी दंग रहा है, क्योंकि भरतरी सतगुरु दे चरणी पै गया सी, निर्माणता इहदे अंदर कुछ जानन दी बुख सी। पुछ बैठा महाराज थोड़ा पंथ की है, क्योंकि वो ते जोगी से, वो ते गोरख पंथ ही से, गोरख दे मार्ग दे चलदा से, गोरख दा चेला से, थोड़ा पंथ की है। उन्हें तीजा शब्द, सगली जोत हमारी समया नाना वरन अनेकं कहे नानक सुन भरतर जोगी पार ब्रह्म लिव एकं। ऐ भरतरी साडा पंथ पुछदे, सारे जगत दे भेख वरन मजहब जात पा सारियां दे नाल चलना ते सारियां नू अपने नाल चलाना, बस नानक दा पंथ यही है और कोई पंथ नहीं, और कोई पंथ नहीं। पंक्तियां फिर सुन लेना, सगली जोत हमारी समया नाना वरन अनेकं कहे नानक सुन भरतर जोगी पार ब्रह्म लिव एकं। भरतरी सारे जोगियां दे चां बहुत गुरु नानक दे श्रद्धा रखदा सी, श्रद्धालु सी, झुकिया सी। हुण मैं अर्ज करा, भरतरी कोई सतसंगी नहीं सी कि सतसंग तो चोट खा के जोगी बनिया होवे। भरतरी ने कोई अपनी अकल तो भी चोट नहीं खाधी, ये भी मैं अर्ज करा। भरतरी नू संसार तो चोट लग गई। तुसी आखोगे राजा सी, बड़े बड़े महल धन संपदा, केड़ी गल दी कमी सी, ये अपनी पत्नी तो चोट खा गए। इदी पत्नी दा नां सी पिंगला। वैराग शतक दा जिहड़ा पहला छंद है उहदे च दसदा मैं जोगी क्यों बणिया, इत्थों ही आरंभ करदा है। इहदे तीन ग्रंथ ने, वैराग शतक, नीति शतक, श्रृंगार शतक। धार्मिक जगत दे च वैराग शतक प्रचलित है। पुरानियां गुरमत दियां टकसालां दे जिथे विचार माला, विचार सागर पढ़ाया जांदा सी, बिरती प्रभाकर, उत्थे वैराग शतक भी पढ़ाया जांदे सी। अज ते हुण कोई गल ही नहीं, कोई टेपा सुन लैंदा है, कोई चार अखर पढ़ लैंदा, बस ठीक है कथा चल पई। टकसालां नहीं रहियां, हुण इस तरह दा अभ्यास भी नहीं रहा। उन्हां ग्रंथां दे नाम भी खोंदे जा रहे ने जिहड़े निर्मलियां उदासियां दी टकसालां च पहले पढ़ाए जांदे सी। सारे वैराग शतक भावें मिलदा है, अमृतसर विच हर दुकान ते पिया हुंदा है, कौन लैंदा, कौन पढ़दा। वैराग शतक विच भरतरी दसदा है मैं जोगी क्यों बणिया, अकल तो चोट खा के नहीं बणिया मैं।

ਤਮੋਤਿਨ ਕੀ ਤਨ ਮੋਤਨ ਮਾਇ ਰਤੀਨਾ, ਜੋ ਮੇਰੇ ਚਿੱਤ ਵਿੱਚ ਹਰ ਵਕਤ ਰਹਿੰਦੀ ਸੀ ਪਿੰਗਲਾ, ਮੇਰਾ ਹਿਰਦਾ ਹਰ ਵਕਤ ਉਸਨੂੰ ਯਾਦ ਕਰਦਾ ਸੀ। ਉਹਦੀ ਯਾਦ ਤੋਂ ਮੇਰਾ ਹਿਰਦਾ ਕਦੀ ਖਾਲੀ ਨਹੀਂ ਹੋਇਆ। ਬਰਤਰੀ ਇੰਜ ਕਹਿੰਦੇ ਨੇ, ਪਰ ਕਹਿੰਦਾ ਕਰਾਂ ਕਿ ਮੇਰੇ ਚਿੱਤ ਵਿੱਚ ਹਰ ਵਕਤ ਉਹ ਵਸੀ ਹੋਈ, ਉਹਦੇ ਚਿੱਤ ਵਿੱਚ ਮੈਂ ਨਹੀਂ ਸੀ। ਇੱਥੋਂ ਚੋਟ ਖਾ ਗਏ, ਧਿਆਨ ਨਾਲ ਸੁਣਨਾ। ਜਿਨ ਕੋ ਚਿੱਤ ਮੈਂ ਨਿਤ ਮੈਂ ਚਿੱਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ, ਵੋ ਆਨ ਪੁਮਾਨ ਕੇ ਸੰਗ ਰਤੀ ਪੁਨ ਤਾਮਨ ਮੈਂ ਗਨ ਕਾ ਗ੍ਰਹਿ ਕੀਨਾ। ਗਨ ਕਾ ਵੇਸਵਾ ਨੂੰ ਕਹਿੰਦੇ ਨੇ, ਉਹਦੇ ਚਿੱਤ ਦੇ ਚ ਕੁਝ ਹੋਰ ਹੈਗੀ ਤੇ ਰਾਣੀ ਸੀ ਗਨਕਾ ਬਣੀ ਹੋਈ। ਉਹਨੇ ਗੱਲ ਛੁਪਾਈ ਨਹੀਂ, ਮੈਂ ਜੋਗੀ ਕਿਉਂ ਬਣਿਆ। ਮਹਾਨ ਪੁਰਸ਼ ਦੀ ਜਦ ਹਿਰਦਾ ਨਿਰਮਲ ਹੋ ਜਾਂਦਾ ਹੈ, ਉਹਨੂੰ ਆਪਣੀਆਂ ਕਮਜ਼ੋਰੀਆਂ ਕਬੂਲ ਕਰਨ ਦੇ ਕੋਈ ਸੰਕੋਚ ਨਹੀਂ ਆਉਂਦਾ। ਉਹ ਪੜਦੇ ਵੀ ਨਹੀਂ ਪਾਉਂਦਾ, ਉਹ ਛੁਪਾਉਂਦਾ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦਾ, ਇਹ ਹਕੀਕਤ ਹੈ। ਨਾ ਪਰਮਾਤਮਾ ਦੇ ਕੋਲੋਂ ਛੁਪਾਉਂਦਾ, ਨਾ ਜਗਤ ਕੋਲੋਂ ਛੁਪਾਉਂਦਾ। ਇਸ ਸੰਬੰਧ ਚ ਵੀ ਮੈਂ ਤੁਹਾਡੇ ਸਾਹਮਣੇ ਕਿਸੇ ਵਕਤ ਖੋਲਾਂਗਾ ਗੱਲ ਕਿ ਕਰੀਬਨ ਕਰੀਬਨ ਭਗਤ ਜਦ ਆਪਣੇ ਆਪ ਨੂੰ ਪੇਸ਼ ਕਰਦੇ ਨੇ, ਆਪਣੀਆਂ ਬੜੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦੇ ਨੇ। ਇਹ ਖੋਲਾਂਗਾ ਕਿਸੇ ਵਕਤ। ਕਾਲੇ ਮੇਡੇ ਕੱਪੜੇ ਕਾਲਾ ਮੇਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ, ਭਾਵੇਂ ਫਕੀਰਾਨਾ ਮੇਰੇ ਕੱਪੜੇ ਨੇ ਕਾਲੇ ਕੱਪੜੇ ਨੇ, ਸੂਫੀ ਪਹਿਨਦੇ ਨੇ, ਪਰ ਮੈਂ ਤੇ ਗੁਨਾਹਾਂ ਨਾਲ ਭਰਿਆ ਹੋਇਆ ਉੱਪਰੋਂ ਫਕੀਰ ਦਿਸਦਾ ਪਿਆ। ਬਾਬਾ ਫਰੀਦ, ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ, ਵੋ ਆਨ ਪੁਮਾਨ ਕੇ ਸੰਗ ਰਤੀ ਪੁਨ ਤਾਮਨ ਮੈਂ ਗਨ ਕਾ ਗ੍ਰਹਿ ਕੀਨਾ। ਦ੍ਰਿਗ ਹੈ ਅਬ ਲਾ ਬ੍ਰਿਦ ਕੰਦਰਬ ਪੇ ਔਰ ਮੋਏ ਦੇ ਕਾਰ ਜੋ ਮਾਰ ਅਧੀਨਾ। ਕਹਿੰਦਾ ਲਾਨਤ ਹੈ ਐਸੀ ਔਰਤ ਤੇ ਜਿਸਦਾ ਪਤੀ ਸਮਰਾਟ ਹੈ, ਰਾਜਾ ਹੈ, ਛਤਰਪਤੀ, ਤੇ ਉਹ ਹਿਰਦੇ ਵਿੱਚ ਇੱਕ ਕੋਚਵਾਨ ਨੂੰ, ਜੋ ਉਹਨਾਂ ਦਾ ਰੱਥ ਚਲਾਉਂਦਾ ਸੀ, ਰੱਥ ਡਰਾਈਵਰ, ਕੋਚਵਾਨ ਨੂੰ ਹਿਰਦੇ 'ਚ ਰੱਖਦੀ ਹੈ। ਲਾਨਤ ਹੈ। ਫਿਰ ਕਹਿੰਦਾ ਉਸ ਕੋਚਵਾਨ ਤੇ ਵੀ ਲਾਨਤ ਹੈ, ਨਮਕ ਹਰਾਮ ਹੈ। ਮਾਲਕਨ ਤੇ ਮਾਲਕ ਦੇ ਘਰ ਉਸਨੇ ਡਾਕਾ ਡਾਲਿਆ। ਫਿਰ ਕਹਿੰਦਾ ਨਹੀਂ, ਮੇਰੇ ਤੇ ਵੀ ਲਾਨਤ ਹੈ। ਇਹ ਹਿਰਦਾ ਬਣਿਆ ਸੀ ਪਰਮਾਤਮਾ ਦੀ ਯਾਦ ਵਾਸਤੇ, ਮੈਂ ਉਹਨੂੰ ਇੱਕ ਪਾਸੇ ਕਰਕੇ ਉਹਨੂੰ ਹਿਰਦੇ 'ਚ ਰੱਖਿਆ। ਕਹਿੰਦਾ ਮੇਰੇ ਤੇ ਵੀ ਲਾਨਤ, ਉਹ ਮੋਏ ਅਧਿਕਾਰ ਜੋ ਮਾਰ ਅਧੀਨਾ, ਮੇਰੇ ਤੇ ਵੀ ਲਾਨਤ। ਬਹੁਤ ਵੱਡੀ ਗੱਲ ਹੈ। ਧ੍ਰਿਗ ਹੈ ਅਬ ਲਾ ਬ੍ਰਿਦ ਕੰਦਰਬ ਪੇ ਔਰ ਮੋਏ ਅਧਿਕਾਰ ਜੋ ਮਾਰ ਅਧੀਨਾ। ਅਖੀਰ ਵਿੱਚ ਕਹਿੰਦਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ, ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਇਹ ਰੀਤ ਮੈਂ ਛੱਡ ਦਿੱਤੀ, ਕਿਉਂ? ਇਹ ਪ੍ਰੀਤ ਝੂਠੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਕੁਛ ਵੀ ਨਹੀਂ, ਇਹ ਰੀਤ ਮੈਂ ਛੱਡ ਦਿੱਤੀ। ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਕਹਿੰਦਾ ਹੈਗਾ ਤੇ ਮੈਂ ਨਿਰਪ ਰਾਜਾ, ਜੋਗੀ ਹੋ ਗਿਆ। ਹੁਣ ਈਸ਼ਵਰ ਦਾ ਚਿੰਤਨ ਕਰਨਾ, ਹੁਣ ਹਿਰਦੇ ਦੇ ਵਿੱਚ ਮੈਂ ਰੱਬ ਨੂੰ ਵਸਾਉਣ ਦਾ ਯਤਨ ਕਰਦਾ, ਉਹਨੂੰ ਯਾਦ ਕਰਦਾ। ਹਿਰਦੇ 'ਚੋਂ ਕੱਢਿਆ ਰਾਣੀ ਨੂੰ, ਹਿਰਦੇ 'ਤੇ ਜੋ ਵਸਾਉਣ ਦਾ ਯਤਨ ਕਰ ਰਿਹਾ ਰੱਬ ਨੂੰ, ਪਰਮਾਤਮਾ ਨੂੰ। ਇਸ ਰੀਤ ਸਮੂਹ ਕੀ ਪ੍ਰੀਤ ਤਜੇ, ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੇਨਾ। ਇਹ ਸੰਸਾਰ ਤੋਂ ਚੋਟ ਖਾ ਕੇ ਪਰਮਾਤਮਾ ਦੀ ਤਲਾਸ਼ 'ਤੇ ਚੱਲੇ। ਮਹਾਤਮਾ ਬੁੱਧ ਅਕਲ ਤੋਂ ਚੋਟ ਖਾ ਕੇ ਪ੍ਰਭੂ ਦੀ ਤਲਾਸ਼ 'ਤੇ ਚੱਲੇ। ਲੇਕਿਨ ਆਮ ਹਾਲਤ ਵਿੱਚ ਐਸਾ ਹੁੰਦਾ ਹੈ, ਮਹਾਨਤਾ ਸ਼ਬਦ ਦੀ ਚੋਟ ਲੱਗ ਗਈ ਹੈ, ਸਤਸੰਗੀ ਹੈ, ਤੇ ਨਿਰਾਸ਼ ਹੋ ਕੇ ਉਦਾਸ ਹੋ ਗਏ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਭਰਈਆ। ਇਹਦੇ 'ਚ ਖਤਰਾ ਨਹੀਂ, ਕਿਉਂਕਿ ਸ਼ਬਦ ਦੀ ਚੋਟ ਜਿਸ ਨੂੰ ਲੱਗੀ ਹੈ ਉਹ ਆਤਮ ਕ੍ਰਾਂਤੀ ਕਰੇਗਾ, ਆਪਣੇ ਆਪ ਨੂੰ ਬਦਲੇਗਾ। ਪਰ ਅਕਲ ਤੋਂ ਚੋਟ ਜਿਸ ਨੇ ਖਾਧੀ ਹੈ, ਸੰਸਾਰ ਤੋਂ ਚੋਟ ਖਾਧੀ ਹੈ, ਦੋ ਖਤਰੇ ਨੇ। ਹੋ ਸਕਦਾ ਹੈ ਆਤਮ ਕ੍ਰਾਂਤੀ ਨਾ ਕਰੇ, ਆਤਮ

0: आत्महत्या कर बैठे, सुसाइड कर बैठे। हो सकता है अपने आप नू बदले ना, बल्कि खत्म करे अपने आप नू, या अपने आप नू भुलाने की कोशिश करे। गालिब जैसा सियाणा मनुख जो कहिंदा है, दुनिया एक बच्चियां दा खिडौना प्रतीत आउंदी है, दिन रात शराब दे डुब के रह गया। दिन रात बड़े कीमती बोलने आउंदे, और मुतसबी भी नहीं सी मुसलमान होंदा होया। कहिंदा है असल धर्म की है वफादारी, बशर्ते अस्तवारी, असल ईमान है। असल ईमान की है भरोसा, विश्वास। भरोसा नहीं है तो कितना धर्म दा कर्म कांड करे धार्मिक नहीं है। बड़ी कीमती गल करदा है। जाके हृदय विश्वास प्रभ आया, तत् ज्ञान ते समान प्रगट आया। गालिब कहिंदा है वफादारी बशर्ते अस्तवारी। अस्तवारी कहिंदे ने पुख्ता, पक्के। वफादारी बशर्ते अस्तवारी, असल ईमान है। मरे बुतखाना में ब्राह्मण, जागाड़ो काबा में। मूर्तियां देच भी भरोसा पूरा सी ते पूजा करदा रहे, और पूजा करदा मर गया। कहिंदा है दी कबर मक्के देच बनाओ, मोहम्मद साहब दे कोल बनाओ, और उथे उसनु पूजो, क्योंकि असल ईमान यही है। केदा फेथ डोलिया नहीं, दा भरोसा डोलिया नहीं। इतनी कीमती गल करता है, इतनी बारीक गल करता है, इतनी बारीक इसकी सोचनी, और दिन रात नशे में डूब गया। समाप्त में करा, इसकी बेगम एक दिन कहन लगी, मिर्जा किसी वक्त ते होश च आया करो, तुसी सभा दे शिंगार बहादुर शाह दे निकट, दुनिया थानू आलम फाजिल कहती है, दुनिया थानू रोशन दिमाग कहती है, तुसी दिन रात नशा करके अंधेरे च रहिंदे हो, तुसी रोशन दिमाग जगत नू चानना देण वाले, नशा करके दिन रात अंधेरे च रहिंदे हो। पता है गालिब ने की आख्या, जद चानना हुंदा ना ते तू भी मिट्टी का खिडौना प्रतीत आउंदी है। तू बेगम मैनू दिखाई देनी है अंधेरे च, अज्ञानत च, जद मेरी अकल कम नहीं करती, तू मैनू बेगम दिखाई देनी है, चंगी लगती है। जद मेरी अकल कम करती है, चानना हुंदा है, तू मिट्टी का बुत दिखाई देनी है, मिट्टी का खिडौना। हुण तू आप दस, बेगम बन के रहना ही कि मिट्टी का खिडौना बन के रहना है। गालिब, और गालिब जारो जार रोन लग पाया। कहन लगा, मिट्टी दे खिडौने नाल मैं खेड नहीं सकता, इस तो उच्ची दुनिया की मैनू प्राप्ति नहीं, तो मैं की करा की करा। परेशानियां सारे जहां की समेट कर, जब कुछ ना बना तो मेरा दिल बना दिया। मैं तो इतना बेचैन, कुछ भी नहीं जगत दे जिदे आसरे ते मैं जीवा। ऐसा परेशान बेचैन मनुख सियाणप दे इंतहा नू छोया है। लेकिन एक खतरा है, ऐसा मनुख अपने आप नू भुलाण दा यतन कर सकता है। 99% उर्दू दे शायर, हिंदी दे कवि, पंजाबी दे कवि गुस्ताखी माफ शराबी ने। कोई कवि बैठा हो माफी, मैं पहले मांग लेना, 1% वो अपने आप नू समझ लवे, शराबी ने। सियाणा मनुख, बहुत सियाणा मनुख, या अपने आप नू भुलाएगा या अपने आप नू खत्म करेगा। हकीम मोमन खान मोमन, हिंदू कहते ने इहदे बोल उपनिषदां वर्गे ने। हकीम मोमन खान मोमन पता की कहिंदा, अब तो घबरा के ये कहते हैं कि मर जाएंगे। मर जाइए, कुछ भी नहीं, कुछ भी नहीं है। जब की मिट्टी दे खिडौने नाल खेडना, अब तो घबरा के ये कहते हैं कि मर जाएंगे, पर मर के भी चैन ना पाया तो किधर जाएंगे। ਕਹਿੰਦੇ ਨੇ ਇੱਕ ਖਿਆਲ ਮੈਨੂੰ ਮਰਨ ਨਹੀਂ ਦੇ ਰਿਹਾ, ਖੁਦਕਸ਼ੀ ਨਹੀਂ ਕਰਨ ਦੇ ਰਿਹਾ, ਮਰ ਕੇ ਵੀ ਮੈਨੂੰ ਚੈਨ ਨਾ ਮਿਲਿਆ, ਫਿਰ ਮੈਂ ਕੀ ਕਰਾਂਗਾ। ਲੇਕਿਨ ਮਰਨ ਦੀ ਤੇ ਸੋਚੀ ਹੈ ਉਸਨੇ, ਇਤਨੇ ਸਿਆਣੇ ਮਨੁੱਖ ਨੇ। ਬਹਾਦਰ ਸ਼ਾਹ ਜਿਸ ਨੂੰ ਸਲਾਮ ਕਰਦਾ ਹੈ, ਸਜਦਾ ਕਰਦਾ ਹੈ, ਉਹ ਕਹਿੰਦਾ ਹੈ ਮੈਂ ਖੁਦਕਸ਼ੀ ਕਰਨ ਦੀ ਸੋਚ। ਉਦਾਸ ਤੇ ਨਿਰਾਸ਼ ਮਨੁੱਖ ਜਾਂ ਤੇ ਆਪਣੇ ਆਪ ਨੂੰ ਬਦਲੇਗਾ, ਜਾਂ ਆਪਣੇ ਆਪ ਨੂੰ ਖਤਮ ਕਰੇਗਾ, ਜਾਂ ਆਪਣੇ ਆਪ ਨੂੰ ਭੁਲਾਵੇਗਾ। ਪਰ ਸ਼ਬਦ ਦੀ ਚੋਟ ਜਿਸ ਨੇ ਖਾਧੀ ਹੈ, ਉਹ ਆਪਣੇ ਆਪ ਨੂੰ ਖਤਮ ਨਹੀਂ ਕਰੇਗਾ, ਆਪਣੇ ਆਪ ਨੂੰ ਭੁਲਾਵੇਗਾ ਵੀ ਨਹੀਂ, ਬਦਲੇਗਾ। ਐ ਗੁਰੂ, ਹੁਣ ਮੈਂ ਤੇਰੇ ਢੰਗ ਨਾਲ ਜੀਵਣਾ। ਤੂੰ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦਾ, ਮੈਂ ਅੰਮ੍ਰਿਤ ਵੇਲੇ ਉੱਠਾਂਗਾ। ਤੂੰ ਮੰਤਰ ਦਾ ਜਪ ਕਹਿੰਦਾ, ਮੈਂ ਮੰਤਰ ਦਾ ਜਪ ਕਰਾਂਗਾ। ਤੂੰ ਸਵਾਸ ਸਵਾਸ ਜਪਣ ਨੂੰ ਕਹਿੰਦਾ, ਮੈਂ ਦਿਨ ਰਾਤ ਜਪਦਾ ਰਹਾਂਗਾ। ਤੂੰ ਪਰਹੇਜ਼ਗਾਰੀ ਦੱਸਦਾ, ਮੈਂ ਪਰਹੇਜ਼ਗਾਰ ਹੋ ਜਾਵਾਂਗਾ। ਜੋ ਕੁਛ ਤੂੰ ਕਹਿੰਦਾ ਮੈਨੂੰ ਕਬੂਲ, ਮੈਂ ਹੁਣ ਤੇਰੇ ਢੰਗ ਨਾਲ ਜੀਵਾਂਗਾ, ਆਪਣੇ ਢੰਗ ਨਾਲ ਮੈਂ ਜੀ ਕੇ ਦੇਖ ਲਿਆ। ਐ ਗੁਰੂ, ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ। ਐ ਧੰਨ ਗੁਰੂ ਨਾਨਕ, ਐ ਕਲਗੀਧਰ ਪਾਤਸ਼ਾਹ, ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ। ਜੋ ਤੁਸੀਂ ਕਹਿੰਦੇ ਹੋ, ਹੁਣ ਮੈਂ ਤੁਹਾਡੇ ਢੰਗ ਨਾਲ ਜੀਵਾਂਗਾ। ਇਸ ਤਰ੍ਹਾਂ ਦਾ ਜਿਸ ਨੇ ਫੈਸਲਾ ਕਰ ਲਿਆ, ਤੇ ਉਹਦੀ ਜ਼ਿੰਦਗੀ ਵਿੱਚ ਕੀ ਘਟਨਾਵਾਂ ਘਟਦੀਆਂ ਨੇ, ਇਹ ਬਾਕੀ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਕੱਲ੍ਹ ਰੱਖਾਂਗਾ। ਮਹਾਨ ਕੀਰਤਨੀ ਦਰਬਾਰ ਸਾਹਿਬ ਦੇ ਬੜਾ ਸੁੰਦਰ ਕੀਰਤਨ ਕਰਦੇ ਨੇ, ਇਹਨਾਂ ਦੇ ਸਮੇਂ ਦੀ ਮੈਂ ਉਲੰਘਣਾ ਨਾ ਕਰਾਂ। ਇਹਨਾਂ ਕੋਲੋਂ ਆਪ ਹਰੀ ਜਸ ਕੀਰਤਨ ਦੇ ਰਾਹੀਂ ਸਰਵਨ ਕਰੋ। ਇਹ ਕੜੀ, ਇਹ ਲੜੀ ਫਿਰ ਕੱਲ੍ਹ ਅੱਗੇ ਜੋ ਹੈ ਤੋਰਾਂਗੇ। ਇੱਥੇ ਹੀ ਸਮਾਪਤੀ। ਸਾਰਿਆਂ ਦਾ ਧੰਨਵਾਦ। ਬੁੱਲ ਸੁੱਖ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 1598 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 1598 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: You're listening to KRPI 1550 Radio, Ferndale, Washington.
1: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ BC ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ ਲਵੋ 99 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
0: हुन मोबिलिटी एड रेंट जा बाय भी कर सकदे हो।
1: फ्री ब्लिस्टर पैकिंग ते डिलीवरी ते नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक
0: जा कॉल किरण एट 604-581-1900।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ। ਗੁਰਦਿਆਲ ਸਿੰਘ ਬਾਦ
4: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, BC ਰੈਡ, ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 41 ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਵ ਸਮਾਲੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਗਿਆਨੀ ਭੁਪਿੰਦਰ ਸਿੰਘ ਜੀ, ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਦੇ ਚੋਂ ਬੜੇ ਖੁਸ਼ ਅਸਲੂਬੇ ਨਾਲ ਸਰਵਣ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਚ ਉੱਠਦੇ ਹੈ, ਫਰੇਬ ਤੇ ਖੜੀ ਹੈ, ਧੋਖੇ ਤੇ ਖੜੀ ਹੈ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਜਿਹੜਾ ਹੈ ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ। ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ, ਪਰ ਕੰਸ ਨੇ ਤੇ ਜੇਲ੍ਹ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ, ਹਰਨਾਕਸ਼ ਝੂਠ ਤੇ ਖੜਾ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ ਦਿਸਦਾ ਪਿਆ ਹੋਵੇਗਾ, ਝੂਠ ਦੀ ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ, ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇਸ਼ਣਾ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇਣ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਰਿਹਾ, ਜਲਾਦ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਹੀ ਟੂਕ ਦੁਹਰਾ ਕੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ,
ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆਂ 'ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆਂ 'ਚ ਗਾਇਆ ਜਾ ਰਿਹਾ। ਇੱਕ ਦਫ਼ਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ 'ਚ ਔਰੰਗਾਬਾਦ ਆਉਂਦਾ ਅਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ, ਖੁਲਦਾਬਾਦ ਦੇ 'ਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤਾਂ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰ੍ਹਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਅਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ 'ਤੇ ਉਹੀ ਖਰਚ ਕਰਨਾ, ਮੇਰੀ ਮਈਅਤ 'ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਅਤੇ 8-10 ਦਰਮ ਕਰਕੇ ਲਿਖਿਆ ਹੋਇਆ, ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣ। ਕਿਉਂਕਿ ਇੱਧਰ ਅਰਬ ਦੇਸ਼ਾਂ 'ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ 'ਚ ਤਾਂ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ 'ਤੇ, ਤਾਂ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ 'ਚ ਪਤਾ ਚੱਲਿਆ ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ 'ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ 'ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ 'ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਬਾਹੁ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਅਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ, ਕਿਤੇ ਨਾ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ 'ਤੇ ਸੁਣਾਈ, ਮੈਂ ਕਿਹਾ ਐ ਔਰੰਗਜ਼ੇਬ, ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ 'ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ
ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚੱਲਦੇ ਨੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਿਰ ਜਿੱਤ ਸੱਚ ਦੀ ਹੁੰਦੀ ਏ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸੱਤ ਤੱਤੀ ਤਵੀ ਦੇ ਅੰਦਰ ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ, ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆਂ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸਮਾਰ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ। ਘਰ ਦੇ ਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ ਹੈ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ ਹੈ, ਅਲੱਗ ਨਹੀਂ ਹੈ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਦ ਦੇ। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਬੇਦ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ। ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬੇਬੋਤੇ ਪਰਮਾਤਮਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ, ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਉਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਝ ਅੰਦਾਜ਼ਨ ਕਹੀ ਹੈ। ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਧੁੰਦ, ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ।
ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ। ਉਸ ਕਵਾਓ ਤੋਂ, ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਲੱਖਾਂ ਹੀ ਜ਼ਿੰਦਗੀ ਦੇ ਦਰਿਆ। ਇੱਕ ਮਿੰਟ ਇਸ ਨੂੰ ਮੈਂ ਦੁਹਰਾਵਾਂ, ਉਹ ਆਵਾਜ਼ ਕੀ ਸੀ? ਉਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਆਵਾਜ਼ ਓਹੰਕਾਰ ਸੀ। ਓਹੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਹੰਕਾਰ। ਕਬੀਰ ਵੀ ਐਸਾ ਕਹਿੰਦੇ ਨੇ ਬਾਵਨ ਅਖਰੀ ਦੇ ਚ, ਓਹੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਓਹੰਕਾਰ ਇਤਨਾ ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ। ਕਬੀਰ ਕਹਿੰਦੇ ਨੇ ਓਹੰਕਾਰ ਆਦਿ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ। ਮਾਂ ਬਾਪ ਤੋਂ ਸਰੀਰ ਆਇਆ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ, ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਘਟ ਘਟ ਦੇ ਚ ਵੱਜ ਰਿਹਾ, ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ, ਪਰਮਾਤਮਾ ਤੋਂ ਆਇਆ। ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ ਹੈ, ਸੁਣਾਈ ਪਹਿਲੇ ਦਿੰਦਾ ਹੈ। ਇਹ ਵੀ ਮੈਂ ਅਰਜ਼ ਕਰਦਾ। ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾ ਸੀ, ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਨਾਤੀ, ਚਾਰ ਪੌੜੀਆਂ ਨੇ ਸੁਣੀਏ ਦੀਆ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾ ਨਾਸ, ਲਾਜ਼ਮੀ ਨਾਸ ਹੋਣਗੇ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ, ਨਾ ਫਿਰ ਪਾਪ ਦੋਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਹੰਕਾਰ ਹੈ। ਪਰ ਅੱਧੇ, ਕਿਉਂਕਿ 108 ਉਪਨਿਸ਼ਦਾਂ ਨੇ, ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ 2-4 ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ, ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108।
ਸ੍ਰੀ 108 ਪੂਰਾ ਕੋਰਸ ਆਉਂਦਾ, ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਣ, ਅਥਰਵਣ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਣ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ ਤੇ ਤਿੰਨ ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ ਹਨ, 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ 'ਚ ਡਿਗਰੀ ਮਿਲਦੀ ਹੈ, ਮੈਂ ਤਾਂ ਹੈਰਾਨ ਹੁੰਦਾ, ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ, ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108, ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ। ਤੇ ਫਿਰ ਵੀ ਸ੍ਰੀ 108, ਸ੍ਰੀ 111 ਉਹਨਾਂ ਦੇ ਨਾਲ ਲੱਗਿਆ ਹੁੰਦਾ। ਖੈਰ, ਇਹ ਤੇਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ, ਉਹ ਆਵਾਜ਼ ਓਮ ਹੈ, ਓਮ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ। ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ, 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ, ਉਸ ਮੰਦਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਨ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ, ਜਨਮ ਸਾਖੀ ਤੇ ਇੰਝ ਮਿਲਦਾ ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧੇ ਭਾਰਤ ਗੌਰਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ, ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਤੇ ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ 'ਚ ਉਜੈਨ ਦੇ ਸਿਪਰਾ ਨਦੀ ਵਿੱਚ ਇਸ਼ਨਾਨ ਕੀਤਾ, 4 ਕਰੋੜ ਦੇ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕੱਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗਵਾਏ, ਓਅੰਕਾਰ ਬੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾਂ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤਾਂ ਸਤਿਗੁਰ ਨੇ ਏਕਾ ਲਾਇਆ, ਨਹੀਂ ਹੈ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ,
तो मुसलमानां दे कौन मनदे ने, ईसाई जगत दे मनदे ने, वो शब्द लोगोस है। गर्स के जिस जिस ढंग नाल पकड़ दे चाहिए वो अनाहद नाद है जो सुनाई देता है। गुरु नानक नूं कहिंदे ने ओंकार, सुनाई देता है महावीर नूं कहिंदे ने ओंकार है, सुनाई देता है भगत कबीर नूं कहिंदे ने ओंकार है, और सुनाई देता है धन गुरु गोबिंद सिंह जी महाराज नूं कहिंदे ने ओंकार है। उन्हां दे बोल ओंकार आद कथने अनाद। जाप साहब ओंकार अनादि कथनी है, पहला बोल है। ओंकार ब्रह्मंड की पहली आवाज है, पहला शब्द है। ये शब्द इसे तो ही संसार का आवना होया, कीता पसाओ एको कवा, एक कवाओ होया ओंकार, उस तो ही संसार का पसारा होया। किस तरह होया, किसते होए लख दरिया, उसे कवाओ तो जिंदगी दे लखां दरिया पैदा हो गए, बहु अनंत सूरज पैदा हो गए जो लखे नहीं जा सकते, गिने नहीं जा सकते। एक एक सूरज दे फिर कई कई टुकड़े बने, कई कोट ससियर सूर नखत्र कई करोड़ा, एक एक सूरज दे फिर कई कई टुकड़े आए। ये जमीन उसे सूरज का एक टुकड़ा, धुंद पानी बन गई, और वो टुकड़ा जो वास्तविक अग का गोला से, अग का गोला ही से, सहजे सहजे ठंडा होने लग पाया। धुंद पानी बनी, इस अग दे गोले नो चारों पासे पानी ने घेरिया, सहजे सहजे ए अग दा गोला ठंडा होना शुरू होया। ए जिस रूप दे प्रगट होया इनू कहिंदे ने पाहन, पाहन पानी तो प्रगट होया। साचे ते पवना भया पवने ते जल होए, पवन शब्द, साचे ते पवना भया पवने ते जल होए, जलते त्रिभुवन साजिया घटगढ़ ज्योत समोए। पंज तत्तां दी ए पुतला है साड़ा, हर तत् की अपनी अपनी प्रकृति है। ये जिहड़ा बोलना है ना, ये पवन करके, देही माटी बोले पवन। हुण किवें बोलदा है, लंबा चौड़ा प्रकरण, मैं इस पासे ना जावां क्योंकि समा अपनी चाल नाल चलदा पिया। इस वास्ते सतगुरु ने पवन नूं गुरु कह दिता है ना, पंज तत्तां दे चों पवन नूं गुरु कह दिता है। पवन गुरु क्यों, बोलना पवन करके है, संबंध जुड़ते ने बोल चाल, संबंध टुटते ने बोल चाल। टुट गई प्रीत बुर बोल, दो बोल बोले मित्रता दुश्मनी च बदल गए। गंड परीति मिठे बोल, दो मिठे बोल बोले ओपरा बंदा अपना हो गया, मित्र बन गया। संबंध जुड़ते ने बोल चाल। एक सियाणा मेहमान एक ही दिन दे अंदाजा ला लेंदा है, दो बिरावां दे संबंध ठीक नहीं ने, क्यों, बोलदे ही नहीं, बोलदे ही नहीं। एक सियाणा मेहमान एक ही दिन दे अंदाजा ला लेंदा है, पति पत्नी दे संबंध बिगड़े हुए ने, क्यों, बोलदे ही नहीं, ते जे बोलदे ने ते कुरख्त बोलदे ने, वो बोल बोलदे ने जिहदे नाल प्रीत टुटदी है, फौरन अंदाजा लग जांदा है। संसार नाल संबंध जुड़ते ने बोल के, निरंकार नाल भी संबंध जुड़ते ने बोल के। मोह के बोलन बोलिए जित सुन धरे प्यास, बोल के ही संबंध जुड़नगे। पर एक फर्क है, संसार दे च असी देखदे पहले आ मनुख नूं, बोलदे बाद च। निरंकार दी दुनिया च ए नहीं, बोलना पहले पएगा दिखाई बाद दे च देगा। उम्मीद ए गल पकड़ दे चाहिए, वाहेगुरु वाहेगुरु जपना ते पहले पएगा, गुरु दी बाणी जपनी ते पहले पएगी, दिखाई बाद दे दे। क्यों, जैसे कई पशु पंछी जमदे हैं उन्हां दी अखां बंद होंदियां ने, सहजे सहजे बाद च खुलदियां ने।
ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ। ਇਹ ਵੀ ਮਹਿਸੂਸ ਕਰਦੇ ਹਾਂ। ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, 9 ਭਾਗ ਸੁੱਤੇ ਹੋਏ ਨੇ। ਥੋੜ੍ਹੀ ਜਿਹੀਆਂ ਅੱਖ ਖੋਲੀਏ ਤਾਂ ਥੋੜ੍ਹੀ ਜਿਹੀਆਂ ਚੀਜ਼ਾਂ ਦੀ ਸਮਝ

0: ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ ਨੇ। ਕਈਆਂ ਦੇ ਹੱਥ ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ। ਹੱਥਕੜੀਆਂ ਨੇ, ਜੇਲ੍ਹਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏਗਾ? ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ, ਹੱਥ ਮਨੁੱਖ ਦੇ ਬਿਲਕੁਲ ਸਾਫ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋ ਕਿ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ। ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ, ਲੋਚਾ, ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ, ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ, ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ ਨੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਇੱਕ ਬੜਾ ਭਾਰੀ ਭੁਲੇਖਾ ਹੈ, ਭਾਈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜ੍ਹਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ, ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਚ ਉੱਡ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ, ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓਮ, ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ, ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜ ਦੇ ਚਾਇਆ, ਉਹਨਾਂ ਦੀ ਪਕੜ ਦੇ ਚਾਇਆ ਓਮ, ਕਿਸੇ ਦੀ ਪਕੜ ਦੇ ਚਾਇਆ ਓ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੇ ਤੇ ਬਹੁਤ ਥੋੜ੍ਹੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਇਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ, ਉਹ ਕਹਿੰਦਾ ਜਗਤ ਬਣਿਆ ਓਅੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਅੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਅੰਕਾਰ ਆਦ ਮੈਂ ਜਾਨਾ ਲਿਖੇ ਰਮੇਟੇ ਤਾਂ ਇਹ ਨਮਾਨਾ। ਤਾਂ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਕਿਉਂਕਿ ਸ਼ਬਦ ਤੋਂ ਸੰਸਾਰ ਆਇਆ, ਤਾਂ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ, ਸੰਸਾਰ ਵਿੱਚ ਸ਼ਬਦ ਮੌਜੂਦ ਹੈ, ਔਰ ਸ਼ਬਦ ਵਿਆਪਕ ਹੈ। ਗੱਡ ਗੱਡ ਵਾਜੇ ਨਾਥ, ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਹੈ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਝ ਅਪਣਾਇਆ ਵੀ ਚਲੋ, ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ, ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ, ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪੇ ਚੁੱਪ ਨਾ ਹੋ ਗਏ ਜੇ ਲਾਏ ਰਹਾਂ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆਂ 'ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆ ਰਚ ਕੇ ਵੀ ਬੋਲਦਾ, ਚੁੱਪ ਤੇ ਉੱਕੀ ਨਹੀਂ ਕਰਦਾ, ਉੱਕੀ ਨਹੀਂ ਕਰਦਾ। ਧਰਮ ਦੀ ਸਾਧਨਾ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ, ਕੇਤੇ ਰਾਗ ਪਰੀਸਿਓਂ ਕਹੀਐਨ, ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ, ਕਵਿਤਾ ਨੂੰ ਵੀ ਜਨਮ ਦੇ ਸਕਦਾ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮ ਆਓ ਜੀ, ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ। ਫਿਰ ਇਤਨਾ ਤੁਸੀਂ ਆਖੇ ਕਿ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਦੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ, ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ ਤਿੰਨ ਚਾਰ ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। ਦੋ ਸਾਲ ਦੇ ਸਨ, ਮਾਂ ਗੁਜ਼ਰ ਗਈ। ਛੇ ਸਾਲ ਦੇ ਸਨ, ਪਿਓ ਗੁਜ਼ਰ ਗਏ। ਪਾਲਿਆ ਚਾਚੇ ਨੇ, ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ, ਉਹਦਾ ਸਮਾਨ ਲੈ ਕੇ ਦਮਸ਼ਕ ਦੇ ਚ, ਬਸਰਾ ਦੇ ਚ, ਬਗਦਾਦ ਦੇ ਜਾ ਕੇ ਵੇਚਦੇ ਸਨ, ਕਰਬਲਾ ਦੇ ਜਾ ਕੇ ਵੇਚਦੇ ਸਨ, ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਇਹ ਰਿਸ਼ਤਾ ਹੋਇਆ, ਨਿਕਾਹ ਹੋਇਆ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ, ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਵਿੱਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ, ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ ਖਦੀਜਾ ਨੇ, ਫਿਰ ਬੈਠ ਗਏ। ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ। ਫਿਰ ਜ਼ਬਾਨ ਚੋਂ ਤਰੰਨੁਮ ਦੇ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ। ਦੰਗ ਰਹਿ ਗਈ ਖਦੀਜਾ, ਕਹਿਣ ਲੱਗੀ, ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਤੁਹਾਡੇ ਨਹੀਂ, ਤੁਸੀਂ ਧਿਆਨ ਪੜੋ। ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ, ਬਿਲਕੁਲ ਕਾਵੇ ਸ਼ੈਲੀ ਦੇ ਔਰ ਤਨੰਨਮ ਵਿੱਚ ਦੰਗ ਰਹਿ ਗਏ, ਇਹ ਬੋਲ ਤੁਹਾਡੇ ਨਹੀਂ ਨੇ। ਮੁਹੰਮਦ ਸਾਹਿਬ ਕਹਿੰਦੇ ਨੇ, ਹਾਂ ਖਦੀਜਾ ਤੂੰ ਠੀਕ ਪਕੜਿਆ। ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ, ਪਹਿਲੀ ਮੁਸਲਮਾਨ ਖਦੀਜਾ ਹੋਈ ਹੈ। ਸਿੱਖ ਜਗਤ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ, ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ, ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ, ਉੱਥੋਂ ਸ਼ੁਰੂ ਹੋਈ ਹੈ। ਕੁਛ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤੇ ਇੱਥੇ ਤੱਕ ਕਹਿੰਦੇ ਨੇ। ਕਹਿ ਮੁਖਤਸਰ ਮੈਂ ਅਰਜ਼ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਫੜੇ ਨਹੀਂ ਨੇ। ਤੇ ਮੁਹੰਮਦ ਸਾਹਿਬ ਕਹਿੰਦੇ ਨੇ, ਤੂੰ ਠੀਕ ਪਕੜਿਆ, ਮੈਂ ਤੇ ਚੁੱਪ ਕਰ ਗਿਆ, ਮੁਹੰਮਦ ਤੇ ਚੁੱਪ ਕਰ ਗਿਆ, ਪਤਾ ਨਹੀਂ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ ਚ ਵੀ ਨਹੀਂ, ਮੇਰੀ ਸਮਝ ਚ ਵੀ ਨਹੀਂ। ਮੈਂ ਇੱਕ ਦਿਨ ਰਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ੍ਹ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, प्रभु तू प्रभु जू तोके लाज हमारी नीलकंठ नर हर नारायण नील बसन मनवारी। मैं उथे कह बैठा मैं कह शब्द ते दसवें पातशाह दा है जेड़ा ब्लैक बोर्ड ते लिखे है इस तो तुसी की सिखांदे हो। कहिंदे एक काव्य शैली नूं गुरु गोबिंद सिंह ने जन्म दिता है इस शब्द दे राही असी ये विद्यार्थियों नूं सिखांदे हां। मैं कह इहदे च की है मैनू दसो जरा मैनू भी पकड़ च नहीं है मेरी मैनू दसो। कहने कि गुरु नानक देव जी जिस अखर नूं पहले वरतदे ने उस सारी पंक्ति विच ओ अखर पहले ही रहिंदा है। जिवें पहली पंक्ति ते च अस्थाई है प्रभु जू तोके लाज हमारी हुण नन्ने नूं लैंदे ने नीलकंठ। नीलकंठ एक शब्द है नीलकंठ नर हर नारायण नील बसन बनवारी एको शब्द नन्ना चलदा है। फिर पप्पा चलेगा परम पुरख परमेश्वर स्वामी पावन पवन आहारी। फिर मम्मा चलेगा माधव महाजोत। महाजोत एक कोई शब्द है माधो महाजोत मद मर्दन मान मुकंद मुरारी। मैनू कहन लगे असी एक काव्य शैली इस तो सीखते हैं। मैं कह धानो तुसी गुरु गोबिंद सिंह दे शब्द नूं इस तरह पकड़िया ते साडी ते कख समझ च नहीं आया साडे विच कई दसम ग्रंथ दी निंदा करन ते तुल पए ने। समझ कख नहीं आया कुछ भी पता नहीं। कहिंदे ने उहदे त्रिया चरित्र है। मिनट जरा खामोशी नाल सुनना। त्रिया चित्र दे काम दियां बारीकियां नूं उतार चढ़ाव नूं गुरु गोबिंद सिंह जी ने वर्णन किया है। क्यों किया है? ऋषि वात्स्यायन ने पूरा एक ग्रंथ लिखिया उन्हूं काम सूत्र कहिंदे ने। लिखिया उसने सारा ग्रंथ राम ते नहीं लिखिया प्रभु दे नाम ते नहीं लिखिया काम ते लिखिया। सारा हिंदू समाज उसनूं ऋषि कहिंदा है। ऋषि वात्स्यायन लिखिया उसने काम ते है ते उन्हें बड़ी प्रबल दलील दिती है। हंकार ते बोलिया जा सकता है लिखिया भी जा सकता है अश्लील नहीं है। लोभ ते बोलिया भी जा सकता है लिखिया भी जा सकता है अश्लील नहीं है। क्रोध ते लिखिया भी जा सकता है बोलिया भी जा सकता है अश्लील नहीं है। सिर्फ काम ते बोलना ते लिखना यह अश्लील हो गया जिहड़ा सारी दुनिया नूं भ्रष्ट कर देंदा है। स्त्री नूं स्त्री नहीं रहन देंदा गनका बना देंदा है पुरुष नूं पुरुष नहीं रहन देंदा बलात्कारी बना देंदा। इस दे उत्ते बोलना ते लिखना अश्लील किस तरह होया? ऋषि वात्स्यायन दी इस दलील दे समय उस समय दा समाज चुप कर गया सी और वह ऋषि जान के पूजया गया और ऋषि जान के सत्कार रह गया। समाप्ति करा मैं। साडे विच जणा खणा खड़ा हो जांदा है नहीं जी है गुरु गोबिंद सिंह की रचना नहीं रचना नहीं रचना नहीं। मैं अर्ज करा गुरु गोबिंद सिंह की रचना तो चंगे चंगे सियाने प्रेरणा लेंदे पैने कुछ सीखते पैने कुछ सीखने की कोशिश करो उन्हां दी रचना तो। ठीक है पुराना इतिहास सतगुरु ने लिखे है इस वास्ते गुरु ग्रंथ साहब विच दर्ज नहीं किया 24 अवतारा की कथा है और सतगुर साफ लिखते पैने दसम कथा भागवत की पाखा करी बनाए अवर बासना नाए प्रभ धरन जुद के चाहे। मैं ए सिर्फ टीका कीता है मेरे अपने विचार नहीं ने गुरु गोबिंद सिंह मैं भाषा कीती है तो गल खत्म हो गई। इल्जाम ते गुरु गोबिंद सिंह ते उंज नहीं आऊंगा पर कीता की जाए अकल नू ताले ला दो ते गुरु गोबिंद सिंह दी हर दिन नू खंडन करी जाए। धुआंदार बोली जाओ जिन्हां नू कख नहीं पता सारी जिंदगी किसी होर पासे रोल रहे ने बुढ़ेपे जो है कौम नूं भ्रष्ट करने वास्ते गलत बोलनिया बोलन शुरू कर देंदे ने ते लिखना शुरू कर देंदे ने जिहदे नाल आम समाज गलत फहमी च पै जांदा। खैर मुख्तसर जा मैं अर्ज करा शांति निकेतन दे च उस शब्द तों कविता बनाउण दी शैली नवीं शैली। कहिंदे जी इस नूं जन्म गुरु गोबिंद सिंह ने दिता असीं सीखदे हां असीं सीखण दी जो है कोशिश पै करदे हां असीं जाणन दी जो है कोशिश पै करदे हां। खैर लमकावा ना धन गुरु गोबिंद सिंह जी महाराज कहिंदे ने शब्द ओंकार जैसे ओंकार दी धुन होई अनंत सूरज प्रगट होए एक एक सूरज दे कई कई टुकड़े और ओ धुंद पानी बन गए सहजे सहजे ए अग दा गोला ठंडा होया इहदा जेड़ा जेड़ा भाग ठंडा होके प्रगट होया वह पत्थर दे रूप दे प्रगट होया आकार रूप दे पहला सी पत्थर और सारी दुनिया च जितना पत्थर पूजिया जांदा इतना परमात्मा नहीं पूजिया जांदा। पता है क्यों? जैन पत्थर पूजदे ने, बौद्ध पत्थर पूजदे ने, सनातन पत्थर पूजदा, ईसाई पत्थर पूजदे ने, भावे मुसलमान आखन असी पत्थर दे पुजारी नहीं। संगे असवत जो थे पिया खाना खुदा दे जद्दा दे कहिंदे ने इब्राहिम तो आया, सीधा जन्नत तो आया, इब्राहिम नो प्राप्त होया, सीधा खुदा तो आया ए पत्थर। हुण इन्हां कोल कोई पुछे खुदा तो बिना भी किसी होर पासे भी कोई चीज आउंदी है? सब कुछ खुदा तो है, पत्थर भी खुदा तो है। जद ईसाई कहिंदे ने ए हजरत ईसा खुदा दा इकलौता बेटा है, तो बाकी शैतान दी औलाद ने जो खुदा दा बेटा है, उन्हां नूं इंज कहना चाहिदा है, हजरत ईसा खुदा दा लायक बेटा है, शरीफ बेटा है, नेक बेटा है, कोई हर्ज नहीं इसनूं मनण दे। नेक पुत्र है, चंगा पुत्र है, नहीं जी इकलौता पुत्र है, बाकी कित्थों आए ने? फिर सारे उसे तो आए ने, सब उसे तो आए ने। कहण दा ढंग ईसाइयां नूं जो है नहीं आया। गुस्ताखी जो है माफ। जितना पत्थर पूजिया जा रहा है, क्यों? आकार रूप दे परमात्मा जब प्रगट होया संसार दे, पहले पत्थर दे रूप। हुण पत्थर ते परमात्मा दा सुभाव इक्को ही है। परमात्मा नूं भुख प्यास नहीं लगती, पत्थर नूं भी नहीं लगती। परमात्मा नूं दुख सुख नहीं व्यापदा, पत्थर नूं भी नहीं व्यापदा। परमात्मा नूं हजारां गालां कढो, क्रोधी नहीं आउंदा। ते सारा दिन सजदा करी जाओ, उपमा करो करी जाओ, कोई फुल नहीं जांदा। जे सब मिलके आखण पाए, वड़ा न होवे घाट न जाए। सारा दिन पत्थर देगो मत्था रगड़ो, वो कोई फुल नहीं जांदा। ते सारा दिन उस गालां कढो, वो कोई ढेरी ढा नहीं बैठदा। पत्थर दा स्वभाव परमात्मा वास्ते परमात्मा वर्गा है। फर्क सिर्फ इतना है, पत्थर टोटली सुत्ता होया है, परमात्मा पूरा जागया है, पूर्ण तौर ते चेतन है। हुण पत्थर जिस दिन पूरा जाग जाएगा, ये परमात्मा हो जाएगा। सहजे सहजे प्रकृति, प्रकृति दे भी अर्थ किधरे नेचर न समझ लेना, कुदरत आम कुदरत करते ने। संस्कृत का शब्द है प्रकृत, प्रकृति, कृत तो पहले परमात्मा। इथे प्रकृति दे अर्थ परमात्मा बनता है, नेचर नहीं बनता, कुदरत नहीं बनता। कुदरत ते कृत है, कादर दी कृत है, पर प्राकृत कृत तो पहले, वो तो परमात्मा है, वो तो करता है। पर कृति उसका नियम, सहजे सहजे पत्थर नो मिट्टी बना, जिस शकल दे प्रगट कीता बनस्पति, ये दूजा पड़ाव से पत्थर ही बनस्पति बने। बनस्पति नूं थोड़ी जिहा प्यास लगती है, पानी चाहिए, क्यों? जागी है। पत्थर ते टोटली सुत्ता होया सी, जागे उहदियां लोड़ां आउंदियां, सुत्ते उहदियां लोड़ां नहीं आउंदियां। बनस्पति दी लोड़ पानी चाहिए, प्यास पैदा हो गई है। हजारां लखां साल दी लंबी यात्रा तो बाद बनस्पति जिस शकल दे प्रगट होई, वो है पशु ते पक्षी। हुण निरे प्यास नहीं, भुख भी लगती है। निरे पानी नाल शेर नू नहीं जवाया जा सकता, मांस भी चाहिदा है। निरा पानी नाल गऊ नू नहीं जवाया जा सकता, घास भी चाहिदी है। प्यास भी लगती है, भुख भी, आवाज भी आ गई, पशुआं कोल आवाज भी आ गई। लखां साल दी लंबी यात्रा तो बाद, मैं जल्दी जल्दी बयान कर रहा हूं, ये पशु जिस शकल दे प्रगट होए ने, इहनू कहिंदे ने मनुख। इहदा मन पशु नालों ज्यादा विकसित हो गया है, बनस्पति नालों ज्यादा जा गया है। इहदियां लोड़ां भी ज्यादा, जागया जो ज्यादा है। पशु नालों इहदियां लोड़ां ज्यादा ने। पशु दी समाजिक जिंदगी नहीं है, पशु दी राजनीतिक जिंदगी नहीं है, पशु दी धार्मिक जिंदगी नहीं है, मनुख दी है। ज्यादा जा गया है, ज्यादा जा गया है। इहदियां समस्यावां भी ज्यादा ने। और इंज कह दईए, सारे पशु सुखी ने, दुख दे केवल मनुख जी रहे, क्योंकि ज्यादा जा गया। इनू असलियत का थोड़ा बहुत ज्यादा पता चल गया। पर जिमें बनस्पति ते पत्थर रस्ते दे चने, पशु भी रस्ते दे चने, मनुख भी अजे रस्ते दे चे। मनुख का परमात्मा होना बाकी है। भई प्रापत मानुख दे हुरिया गोबिंद मिलन की ए तेरी वरिया। असी सारे ने सारे पड़ाव दे चा जितने चिर तक गोबिंद नहीं हो गए रस्ते च ही। गोबिंद किवें होई गए, प्रभु किवें होई गए। मैं अपने वक्ताओं नूं इत्थे समाप्त करना क्योंकि मैं 10 मिनट ज्यादा लै गया ते होर समय की मैं उलंघना नहीं करनी। थोड़े नेड़े दूजे गुरुद्वारा साहब दे 118 मैं 2 दिन हाजरी भरनी है 29-9-30 उदों मैं खोलण की कोशिश करांगा। प्रकृति ने पत्थर नूं बनस्पति बनाया, प्रकृति ने बनस्पति नूं पशु पक्षी बनाया, प्रकृति ने पशु पक्षी नूं मनुख बनाया। हुण प्रकृति मनुख नूं परमात्मा नहीं बनाएगी, मनुख स्वयं कोशिश करे। अपना हथी अपना आपे ही काज सवारी है, मनुख नूं स्वतंत्र छोड़ देता है। प्रकृति ने मनुख नूं स्वतंत्र कर देता है, कर्म लई स्वतंत्र। तुसी आखो नहीं ए वी बजे होया, फिर सत्संग करन दी लोड़ ही नहीं, कथा कीर्तन दी लोड़ ही नहीं, स्वतंत्र है। भुखा मर जाएगा शेर, कास नहीं खाएगा। भुखी मर जाएगी गऊ, मांस नहीं खाएगी। उदा ते खाना पीना भी बजे होया है, मनुख दा खाना पीना बजे होया ने। हजारां तरह के पकवानां दा जन्मदाता है, सिर्फ भारत विच हजारां तरह के खाने ने। बंगालियां दा खाना होर, गुजरातियां दा होर, तमिलनाडु महाराष्ट्र लोगों का खाना होर, पंजाबियों का होर, कश्मीरियों का होर। चाइनीज फूड अलग है, यूरोपियन अलग है। दुनिया के हजारों तरह के खाने क्यों, मनुख स्वतंत्र है। हजारों तरह पीण के साधन, पहनण के साधन, पशु स्वतंत्र नहीं है। हजारों साल पहले भी घोंसले च रहिंदे सन पंछी, अज भी उत्थे। हजारों साल पहले भी घुरनिया च रहिंदे सन शेर, अज भी उत्थे। हजारों साल पहले भी शिकार करके कच्चा मांस खांदे सन, अज भी उत्थे। हजारों साल पहले भी घास खांदी सी गऊ, अज भी उत्थे। कोई उन्नति नहीं हुई, रुकिया होया जीवन। उन्हू कहिंदे बनस्पति पशु, विकासशील जिंदगी उन्हू कहिंदे मनुख। ये विकास करके परमात्मा किवें बने, ये बाकी 2 दिन च मैं यतन करांगा। मेरे कोल गल पूरी हो जाए, इन्हां 11 दिनों च नहीं हुई, मैनूं खुद अफसोस हो जांदा है। गल विचे रह जांदी है, विचे रह जांदी है। बाकी उन्हां 2 दिनों च मैं थोड़े सामने पूरी करांगा। समय की उलंघना नहीं करनी क्योंकि प्रबंधक साहिबान ने सारा प्रॉम चार्ट बनाया हुंदा है। दूजा इत्थे आण लगे हैं, प्रबंधक साहिबान ने मैनूं इंडिया विच फोन किया सी। मैं कहा मैनूं खुशी होवेगी। उस भाई मक्खण शाह लबाणा, गुरु हमेशा भोरे च ही आउंदा है, कोई गुरु का सिख ही प्रगट करता है गुरु नूं। हुण भी गुरु ग्रंथ साहिब दे भोरे च वह प्रकाश है, कोई विरला ही जप के प्रगट करता है। वह चानणा भोरे च सी, उस चानण नूं जिसने प्रगट किया कोठे ते चढ़ के, उसे दा नां सी भाई मक्खण शाह लवाणा। उस महान पुरख दे नां दे उत्ते अस्थान बणिया। ते मैं आखिया जाणा है, जाके जो है हाजरी भरनी है। मैं धनवादी हाँ समूह प्रबंधक साहबान का, इस निवाणे इतने सेवा करन दा अवसर प्रदान किया। इतों के सारे गुरद्वारा स्टाफ यानी भुपिंदर सिंह होर, इन्हों के सारे साथी जिन्होंने हर तरह की सहूलियत का पूरा जो है यतन जुटाया है, मैनू ओपरापन महसूस नहीं होने दिता। तो सारे प्रबंधक साहबान का, सारा गुरद्वारा स्टाफ का दास हार्दिक तौर पर धनवादी है। बाकी 2 दिन 29-30 उत्थे हाजरी भरांगे। 1 हफ्ता दास ने लौंग होए आईलैंड प्लेन वेव गुरुद्वारे विच हाजरी भरनी है। कितनी सेवा प्रवान करनी, भुल चुक दी क्षमा फतेह कबूल करनी। वाहेगुरु जी का खालसा, वाहेगुरु जी की फतेह।
1: यू आर लिसनिंग टू KRPI 1550 रेडियो फर्नडेल वाशिंगटन।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਪਾਉਂਡ।
2: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.

ਸਤਿਗੁਰੂ ਦੱਸਦੇ ਨੇ ਰੰਨਾ ਹੋਈਆਂ ਬੋਧੀਆਂ, ਪੰਕਤੀਆਂ ਨਾ ਆਉਂਦੀਆਂ, ਬਾਣੀ ਨਾ ਆਉਂਦੀ ਤੇ ਮੈਂ ਕਹਿਣਾ ਵੀ ਨਹੀਂ ਸੀ ਗ੍ਰਸਤੇ ਆਦਮੀ ਆ ਮੈਂ, ਐਵੇਂ ਕੋਈ ਦਿਲ ਤੋੜਨ ਵਾਲੀ ਗੱਲ ਨਹੀਂ ਕਰ ਰਿਹਾ। ਪਹਿਲੇ ਪਾਤਸ਼ਾਹ ਦੇ ਬੋਲ ਨੇ, ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਵਾਲ। ਇਸਤਰੀ ਤੇ ਸਰੀਰ ਦੀ ਨੁਮਾਇਸ਼ ਦੇ ਚ ਲੱਗ ਗਈ ਬਹੁਤੀਆਂ, ਚੰਚਲ ਅਤਿਅੰਤ ਚੰਚਲ ਹੋ ਗਈ। ਉਹ ਤੇ ਸਰੀਰ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ। ਯੂਰਪ ਦੀ ਇਸਤਰੀ ਤੇ ਇੰਜ ਕਹਿ ਲਓ ਕਮ ਸੇ ਕਮ 80% ਤੇ ਲਗਨ ਹੋ ਗਈ, ਸਰੀਰ ਦੀ ਪ੍ਰਦਰਸ਼ਨੀ ਕਰਨੀ ਹੈ, ਸਰੀਰ ਦੀ ਨੁਮਾਇਸ਼ ਕਰਨੀ ਹੈ। ਨਕਸ਼ੇ ਕਦਮ ਤੇ ਬਾਕੀ ਦੁਨੀਆ ਵੀ ਚੱਲ ਪਈ, ਏਸ਼ੀਆ ਵੀ ਚੱਲ ਪਿਆ। ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਇਹ ਪਹਿਲੇ ਪਾਤਸ਼ਾਹ ਜੀ ਦੇ ਬੋਲ ਹੈ। ਸਯਾਦ ਫਾਰਸੀ ਦਾ ਲਫ਼ਜ਼ ਹੈ, ਪੁਰਸ਼ ਸ਼ਿਕਾਰੀ ਨੇ, ਉਹ ਦੇਖਣਾ ਚਾਹੁੰਦੇ, ਉਹ ਇਸ ਤਰ੍ਹਾਂ ਦਾ ਫੈਸ਼ਪਣਾ ਦੇਖਣਾ ਚਾਹੁੰਦੇ, ਇਹ ਤੇ ਸ਼ਿਕਾਰੀ ਨੇ। ਤੇ ਇਸਤਰੀ ਇਤਨੀ ਚੰਚਲ ਉਹ ਨੁਮਾਇਸ਼ ਕਰਨਾ ਚਾਹੁੰਦੀ ਹੈ। ਸੀਲ ਸੰਜਮ ਸੁੱਚ ਬੰਨੇ, ਕੋਈ ਸ਼ੀਲ ਨਹੀਂ ਰਿਹਾ। ਸੀਲ ਸੰਜਮ ਸੁੱਚ ਬੰਨੇ ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ। ਸ਼ਰਮ ਹਿਆ ਤੇ ਪਤਾ ਨਹੀਂ ਕਿੱਥੇ ਚਲੀ ਗਈ। ਹੁਣ ਘਰ ਘਰ ਵਿੱਚ ਜਿੰਨ ਭੂਤ ਨਹੀਂ ਪੈਦਾ ਹੋਣਗੇ ਤਾਂ ਹੋਰ ਕੀ ਹੋਵੇਗਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਪੁੱਤ ਜਨੋਰਾ ਦੀ ਜਨੋਰੀ, ਜਿਨ ਭੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ, ਭਾਵ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ ਉਹਨਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ। ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਹੈ। ਕੋਈ 2-2.5 ਹਜ਼ਾਰ ਸਾਲ ਪੁਰਾਣਾ ਇਤਿਹਾਸ ਦੇਖੀਏ ਭਾਰਤ ਦਾ, ਕਹਿੰਦੇ ਹਰ ਦੂਜੇ ਤੀਜੇ ਘਰ ਵਿੱਚ ਦੇਵਤਾ ਹੁੰਦਾ ਸੀ, ਦੇਵੀ ਹੁੰਦੀ ਸੀ। ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ ਹੈ, ਦੇਵਤਾ ਹੈ। ਇੰਦਰ ਦੇਵਤਾ ਸੀ, ਸ਼ਿਵਜੀ ਦੇਵਤਾ ਸੀ, ਵਿਸ਼ਨੂੰ ਦੇਵਤਾ ਸੀ, ਜ਼ਮੀਨ ਦੇ ਹੀ ਬੰਦੇ ਸਨ। ਜਿਵੇਂ ਅੰਮ੍ਰਿਤਸਰ ਵਸਾਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ, ਬਨਾਰਸ ਸ਼ਿਵ ਜੀ ਨੇ ਵਸਾਈਏ, ਜ਼ਮੀਨ ਦਾ ਹੀ ਮਨੁੱਖ ਸੀ। ਹਰ ਦੂਜੇ ਤੀਜੇ ਘਰ ਵਿੱਚ ਕੋਈ ਦੇਵੀ ਹੁੰਦੀ ਸੀ, ਦੇਵਤਾ ਹੁੰਦਾ ਸੀ। ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ, ਇਹਦਾ ਦੀਵਾ ਜਲਿਆ ਹੋਇਆ, ਦੇਵਤਾ। ਮਾਹੌਲ ਇਸ ਤਰ੍ਹਾਂ ਬਦਲ ਗਈ ਹੈ, ਹੁਣ ਹਰ ਇੱਕ ਅੱਧ ਘਰ ਨੂੰ ਛੱਡ ਕੇ ਦੂਜੇ ਤੀਜੇ ਘਰ ਵਿੱਚ ਭੂਤ ਪ੍ਰੇਤ ਹੀ ਨੇ, ਗੁਸਾਖੀ ਮਾਂ ਸਤਿਗੁਰ ਇਸ ਤਰ੍ਹਾਂ ਕਹਿ ਰਹੇ। ਹੁਣ ਦੇਵਤਿਆਂ ਦੇ ਦਰਸ਼ਨ ਔਖੇ ਹੋ ਗਏ, ਭੂਤਾਂ ਪ੍ਰੇਤਾਂ ਦੇ ਦਰਸ਼ਨ ਕਰਨੇ ਉਹ ਹੀ ਜਨਮ ਲੈਂਦੇ। ਫਿਰ ਸੰਖੇਪ ਦੇ ਜੋ ਹੈ ਮੈਂ ਅਰਜ਼ ਕਰਾਂ, ਲਮਕਾਵਾਂ ਨਾ। ਮਨੁੱਖ ਦੀ ਜੀਵਨ ਯਾਤਰਾ ਉੱਥੇ ਸਮਾਪਤ ਹੋਵੇਗੀ ਜਿੱਥੋਂ ਚੱਲੀ ਸੀ, ਜਿੱਥ ਦੁਆਰੇ ਉਭਰੇ, ਜਿੱਥੋਂ ਉਭਾਰ ਹੋਇਆ, ਜਿੱਥੋਂ ਅਸੀਂ ਆਇਆ, ਪਰਮਾਤਮਾ ਤੋਂ ਆਇਆ, ਪਰਮਾਤਮਾ ਤੇ ਯਾਤਰਾ ਸਮਾਪਤ ਹੋਵੇਗੀ। ਪਰਮਾਤਮਾ ਸਾਡਾ ਘਰ ਹੈ। ਕਿਹੜੇ ਦਰਵਾਜ਼ੇ ਤੋਂ ਆਇਆ? ਸ਼ਬਦ ਦੇ ਦਰਵਾਜ਼ੇ ਤੋਂ ਆਇਆ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਏ, ਕਿਉਂਕਿ ਕੀਤਾ ਪਸਾਓ ਏਕੋ ਕਵਾਓ। ਇੱਕ ਕਵਾਓ ਤੋਂ ਸਾਰਾ ਪਸਾਰਾ ਹੋਇਆ, ਇੱਕ ਸ਼ਬਦ ਤੋਂ ਸਾਰਾ ਪਸਾਰਾ ਹੋਇਆ। ਸ਼ਬਦ ਦਰਵਾਜ਼ਾ ਹੈ। ਹੁਣ ਬੜੇ ਧਿਆਨ ਨਾਲ ਸੁਣਨਾ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਈ। ਫਿਰ ਇਹ ਦੋ ਨਾਮ ਕਿਉਂ ਨੇ? ਦੋ ਨਾਮ ਇਸ ਵਾਸਤੇ ਨੇ, ਇੱਕ ਦਰ ਹੈ ਇੱਕ ਘਰ ਹੈ, ਪਰ ਦਰ ਐਸਾ ਜੋ ਘਰ ਦੇ ਨਾਲ ਜੁੜੇ ਹੋਇਆ ਹੈ। ਦਰ ਤੋਂ ਲੱਗਣਾ ਤੇ ਘਰ ਦੇ ਚ ਪ੍ਰਵੇਸ਼ ਕਰਨਾ, ਸ਼ਬਦ ਦਾ ਜਪ ਕਰਨਾ ਤੇ ਸ਼ਬਦ ਨੇ ਪ੍ਰਕਾਸ਼ ਕਰ ਦੇਣਾ, ਬਸ ਇੰਨੀ ਹੀ ਗੱਲ ਹੈ। ਸੁੱਤੇ ਮਨੁੱਖ ਨੂੰ ਕਿਸ ਤਰ੍ਹਾਂ ਜਗਾਓਗੇ? ਆਵਾਜ਼ ਨਾਲ ਜਗਾਓਗੇ ਨਾ। ਇੱਕ ਮਨੁੱਖ ਸੁੱਤਾ ਪਿਆ, ਕੁਝ ਖੁੜਾਕ ਕਰੋਗੇ ਨਾ, ਆਵਾਜ਼ ਕਰੋਗੇ ਤਾਂ ਜਾਗੇਗਾ ਨਾ, ਤਾਂ ਉਹਦੀ ਨੀਂਦ ਟੁੱਟੇਗੀ। ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾ। ਵਾਹਿਗੁਰੂ, ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ। ਇਹ ਬਾਰੀਕੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਪੂਰਾ ਸੁੱਤਾ ਹੋਇਆ ਮਨ ਪੱਥਰ ਹੈ, ਪੂਰਾ ਜਾਗਿਆ ਹੋਇਆ ਮਨ ਪਰਮਾਤਮਾ ਹੈ। ਪੱਥਰ ਦਾ ਭਵਿਸ਼ ਹੈ ਪਰਮਾਤਮਾ ਹੋਣਾ।
पत्थर

ਨੂੰ ਪ੍ਰਕਿਰਤੀ ਬਨਸਪਤੀ ਚ ਲਿਆਈ, ਪਸ਼ੂਆਂ ਚ ਲਿਆਈ, ਮਨੁੱਖਾਂ ਚ ਲਿਆਈ, ਇੱਥੇ ਤੱਕ ਪ੍ਰਕਿਰਤੀ ਲਿਆਈ। ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲਾ ਛੋੜ ਦਿੱਤਾ, ਸੁਤੰਤਰ ਹੈ। ਤੇਰੀ ਮਰਜ਼ੀ ਹੈ ਸੱਚ ਬੋਲ, ਤੇਰੀ ਮਰਜ਼ੀ ਹੈ ਝੂਠ ਬੋਲ, ਤੇਰੀ ਮਰਜ਼ੀ ਅੱਖਾਂ ਬੰਦ ਕਰਕੇ ਚੱਲ, ਤੇਰੀ ਮਰਜ਼ੀ ਅੱਖਾਂ ਖੋਲ ਕੇ ਚੱਲ। ਕਰਮ ਕਰਨ ਦੀ ਸੁਤੰਤਰਤਾ ਹੈ, ਲੇਕਿਨ ਫਲ ਦੀ ਸੁਤੰਤਰਤਾ ਨਹੀਂ ਹੈ। ਜੈਸੇ ਮੈਂ ਮਕਈ ਵੀ ਬੋਦੇ ਹਾਂ ਤੇ ਫਿਰ ਮੈਨੂੰ ਖਿਆਲ ਆਇਆ ਮੈਨੂੰ ਤੇ ਕਣਕ ਚਾਹੀਦੀ ਸੀ, ਐਵੇਂ ਗਲਤੀ ਹੋ ਗਈ, ਮਕਈ ਬੀਜ ਬੈਠਾ। ਅੱਛਾ ਹੁਣ ਮੈਂ ਅਰਦਾਸ ਕਰਾਂ, ਪਰਮਾਤਮਾ ਮੇਰੇ ਕੋਲ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਤੂੰ ਕਣਕ ਪੈਦਾ ਕਰਦੇ। ਨਹੀਂ, ਕਣਕ ਤਾਂ ਪੈਦਾ ਹੋਵੇਗੀ ਜੇ ਕਣਕ ਬੀਜਣੀ ਸੀ। ਇਹ ਤੇ ਆਪ ਬੀਜ ਆਪੇ ਹੀ ਕਾ, ਇਹ ਤੇ ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਕੇ। ਕਰਮ ਬੀਜ ਨੇ ਤੇ ਫਲ ਕੀ ਹੈ? ਦੁੱਖ ਤੇ ਸੁੱਖ। ਛੋਟੇ ਦੁੱਖ ਨੇ, ਛੋਟੇ ਛੋਟੇ ਉਹ ਬੀਜ ਬੋਏ ਨੇ ਜਿੱਥੋਂ ਛੋਟੇ ਦੁੱਖ ਪੈਦਾ ਹੋ ਰਹੇ ਨੇ। ਵੱਡਾ ਦੁੱਖ ਬਹੁਤ ਵੱਡੇ ਬੀਜ ਇਸਨੇ ਬੋਏ ਨੇ, ਤਾਂ ਵੱਡਾ ਕਲੇਸ਼ ਹੈ। ਛੋਟੇ ਛੋਟੇ ਸੁੱਖ ਨੇ, ਇਹਨੇ ਛੋਟੇ ਛੋਟੇ ਬੀਜ ਬੋਏ ਨੇ, ਛੋਟੀ ਛੋਟੀ ਭਲਾਈ ਕੀਤੀ ਹੈ। ਪਰਮ ਆਨੰਦ ਹੈ, ਪਰਮ ਰਸ ਹੈ, ਇਹਨੇ ਬਹੁਤ ਮਹਾਨ ਬੀਜ ਬੋਏ ਨੇ। ਕਰਮ ਭੂਮ ਮੈਂ ਬਹੁਵੋ ਨਾਮ, ਇਹ ਧਰਤੀ ਸਰੀਰ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਨਾਮ ਦਾ ਬੀਜ ਪਾਓ, ਕਰਮ ਕਰਨਾ ਵੀ ਹੈ ਤੇ ਵਾਹਿਗੁਰੂ ਵਾਹਿਗੁਰੂ ਜਪੋ, ਪਰਮ ਆਨੰਦ ਪੈਦਾ ਹੋਵੇਗਾ, ਪਰਮ ਰਸ ਪੈਦਾ ਹੋਵੇਗਾ, ਪਰਮ ਖੇੜਾ ਪੈਦਾ ਹੋਵੇਗਾ। ਪਰ ਜਿਸ ਢੰਗ ਨਾਲ ਜਪਣ ਦਾ ਸਤਿਗੁਰੂ ਕਹਿੰਦੇ ਨੇ, ਇਹ ਇਤਨਾ ਔਖਾ ਹੈ, ਇਤਨਾ ਔਖਾ ਹੈ, ਕਿਧਰੇ ਮੇਰੀ ਨਿਰਮਾਣਤਾ ਨਾ ਸਮਝ ਲੈਣੀ। ਮੈਨੂੰ 50 ਸਾਲ ਦੇ ਕਰੀਬ ਹੋਣ ਲੱਗੇ ਨੇ ਕਥਾ ਕਰਦੇ ਆ, ਬੜੇ ਉਤਾਰ ਚੜਾਅ ਮੈਂ ਇਸ ਜ਼ਿੰਦਗੀ ਚ ਦੇਖੇ ਨੇ, ਔਰ ਬੜੇ ਬੜੇ ਅਨੁਭਵੀ ਪੁਰਸ਼ ਵੀ ਦੇਖੇ ਨੇ, ਜਿਨ੍ਹਾਂ ਨੂੰ ਦੇਖ ਕੇ ਪਰਮਾਤਮਾ ਚੇਤੇ ਆਉਂਦਾ, ਐਸੇ ਪੁਰਸ਼ ਵੀ ਦੇਖੇ ਨੇ। ਔਰ ਬੜੇ ਜ਼ਲੀਲ ਕੁਬੜ ਦੁਸ਼ਟ ਵੀ ਦੇਖੇ ਨੇ, ਔਰ ਪਾਲਾ ਵੀ ਪੈਂਦਾ ਰਿਹਾ, ਦੁਸ਼ਟਾਂ ਨਾਲ ਵੀ ਪਾਲਾ ਪੈਂਦਾ ਰਿਹਾ, ਭਗਤਾਂ ਨਾਲ ਵੀ ਪੈਂਦਾ ਰਿਹਾ। ਪਰ ਇੱਕ ਗੱਲ ਜੋ ਮੇਰੀ ਸਮਝ ਚ ਆਈ ਹੈ, ਅਜੇ ਵੀ ਉਸਨੂੰ ਅਪਣਾਉਣ ਵਿੱਚ ਮੈਨੂੰ ਸਫਲਤਾ ਨਹੀਂ ਮਿਲੀ। ਇਸ ਵਾਸਤੇ ਕਿਧਰੇ ਮੈਨੂੰ ਨਿਰਮਾਣ ਵੀ ਨਾ ਸਮਝ ਲੈਣਾ, ਇਹ ਮੇਰੀ ਫੋਕੀ ਨਿਰਮਾਣਤਾ ਨਹੀਂ, ਅਸਲੀਅਤ ਬਿਆਨ ਕਰ ਰਿਹਾ। ਦੂਸਰਾ ਕਿਧਰੇ ਇਹ ਵੀ ਨਾ ਸਮਝ ਲੈਣਾ ਕਿ ਇਹਨੂੰ ਅਨੁਭਵ ਹੋਵੇਗਾ ਤਾਂ ਕਹਿੰਦਾ, ਨਹੀਂ, ਅਨੁਭਵ ਕਿਵੇਂ ਆਉਂਦਾ ਇਸਦਾ ਮੈਨੂੰ ਪਤਾ ਹੈ, ਇਤਨਾ ਹੰਕਾਰ ਮੈਂ ਕਰ ਲੈਂਦਾ, ਚਲੋ ਇੰਜ ਕਹਿ ਦੋ, ਇਤਨੀ ਗੱਲ ਕਰ ਦੇਣਾ। ਮਨੁੱਖ ਦਾ ਮਨ ਕਿਵੇਂ ਜਾਗ ਸਕਦਾ ਹੈ, ਇਤਨਾ ਮੈਨੂੰ ਪਤਾ ਹੈ। ਪਰ ਮਨ ਨੂੰ ਮੈਂ ਪੂਰਨ ਤੌਰ ਤੇ ਜਗਾ ਸਕਾਂ, ਇਸ ਤਰ੍ਹਾਂ ਦੀ ਸਫਲਤਾ ਮੈਨੂੰ ਨਹੀਂ ਮਿਲੀ, ਪਰ ਮੈਨੂੰ ਸਮਝ ਹੈ। ਇਹ ਮੈਂ ਸਤਿਗੁਰੂ ਦੀ ਹਜ਼ੂਰੀ ਚ ਇਤਨਾ ਦਾਵਾ ਕਰਦਾ, ਜ਼ਿਆਦਾ ਨਹੀਂ। ਕਿਸ ਤਰ੍ਹਾਂ ਜਾਗੋਗੇ? ਵਾਹਿਗੁਰੂ ਵਾਹਿਗੁਰੂ ਦੀ ਧੁਨ ਮਨ ਨੂੰ ਜਗਾਉਣ ਵਾਸਤੇ ਹੈ, ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਉਹਨੂੰ ਕੋਈ ਸੁਣਾਉਣ ਵਾਸਤੇ ਨਹੀਂ। ਉਹ ਤੇ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਅੱਗੇ ਕੀ ਚੇ ਅਰਦਾਸ। ਫਿਰ ਇਹ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਇਹ ਮਨ ਨੂੰ ਜਗਾਉਣ ਵਾਸਤੇ, ਤੇ ਮਨ ਕਦੋਂ ਜਾਗੇਗਾ? ਮਨ ਸੁਣੇ, ਮਨ ਨਹੀਂ ਸੁਣਦਾ, ਉੱਕੇ ਨਹੀਂ ਸੁਣਦਾ। 50 ਸਾਲ ਤੋਂ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਨਾ, ਇਹਦੇ ਚ ਅਸਫਲਤਾ ਹੈ, ਮਨ ਨਹੀਂ ਸੁਣਦਾ, ਮਨ ਬੋਲਦਾ ਹੈ, ਇਹਦੇ ਬੋਲਣ ਦੀ ਆਦਤ ਹੈ। ਹੁਣ ਜ਼ਬਾਨ ਵੀ ਬੋਲੇ ਤੇ ਮਨ ਵੀ ਬੋਲੇ ਤੇ ਕੌਣ ਸੁਣੇ? ਫਿਰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਦੂਜਾ ਸੁਣੇ ਜੀ, ਦੂਜਾ ਸੁਣੇ। 10-10 ਹੌਰਨ ਲਾਏ ਹੁੰਦੇ ਨੇ ਪੰਜਾਬ ਦੇ ਪਿੰਡਾਂ 'ਚ, ਗੁਰਦੁਆਰੇ 'ਚ 2 ਬੰਦੇ ਨਹੀਂ ਬੈਠੇ ਹੁੰਦੇ, ਤੇ ਮੈਂ ਜਦ ਪੁੱਛ ਬੈਠਾ, ਇਹ 10 ਹੌਰਨ ਲਾਏ ਨੇ, ਪਿੰਡ ਸੁਣੇ? ਹੱਦ ਹੋ ਗਈ, ਪਿੰਡ ਸੁਣੇ, ਤੂੰ ਵੀ ਸੁਣਿਆ ਕਦੀ? ਸੁਣਨਾ ਸੌਖੀ ਖੇਡ ਨਹੀਂ ਹੈ, ਕਠਿਨ ਹੈ। ਅਗਰ ਮਨ ਸੁਣ ਲਵੇ ਤਾਂ ਮਨ ਪਰਮਾਤਮਾ ਦਾ ਰੂਪ ਹੋ ਜਾਂਦਾ। ਹੁਣ ਖਾਸ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਹਾਂ, ਇਹਨਾਂ 15 ਮਿੰਟਾਂ 'ਚ ਗੱਲ ਪਕੜ ਵਿੱਚ ਆ ਜਾਏ। ਜਦ ਮਨੁੱਖ ਬੋਲਦਾ ਹੈ, ਬੋਲਣ ਦਾ ਪੁਰਨਾ ਪੈਦਾ ਹੁੰਦਾ ਹੈ, ਪਵਨ ਨਾਭੀ ਨਾਲ ਟਕਰਾਉਂਦੀ ਹੈ। ਦੇਹੀ ਮਾਠੀ ਬੋਲੇ ਪਵਨ, ਅਸੀਂ ਬੋਲਦੇ ਹਾਂ ਪਵਨ ਤੱਤ ਕਰਕੇ, ਬੋਲਣਾ ਪਵਨ ਤੱਤ ਦੀ ਪ੍ਰਕਿਰਤੀ ਹੈ। ਇਸ ਵਾਸਤੇ ਪਵਨ ਨੂੰ ਬਾਕੀ ਤੱਤਾਂ ਦੇ ਗੁਰੂ ਕਿਹਾ। ਅਗਰ ਮਨੁੱਖ ਬੋਲੇ ਨਾ ਤਾਂ ਸੰਬੰਧ ਜੁੜਦੇ ਨਹੀਂ, ਬੋਲ ਕੇ ਹੀ ਸੰਬੰਧ ਟੁੱਟਦੇ ਨੇ, ਬੋਲ ਕੇ ਹੀ ਸੰਬੰਧ ਜੁੜਦੇ ਨੇ। ਟੁੱਟ ਗਈ ਪ੍ਰੀਤ ਬੁਰ ਬੋਲ, ਇੱਕ ਬੁਰਾ ਬੋਲ ਬੋਲਿਆ, ਕਈ ਸਾਲਾਂ ਦੀ ਦੋਸਤੀ ਦੁਸ਼ਮਣੀ 'ਚ ਬਦਲ ਗਈ। ਗੰਡ ਪ੍ਰੀਤੀ ਮਿੱਠੇ ਬੋਲ, ਇੱਕ ਮਿੱਠਾ ਬੋਲ ਬੋਲਿਆ, ਉਪਰਾ ਮਨੁੱਖ ਆਪਣਾ ਹੋ ਗਿਆ।
ਮਨੁੱਖੀ ਦੁਨੀਆ 'ਚ ਖੇਡ ਸਾਰੀ ਬੋਲਾਂ ਦੀ ਹੈ ਅਤੇ ਬੋਲਣਾ ਪਵਨ ਕਰਕੇ। ਇਸ ਵਾਸਤੇ ਸਤਿਗੁਰੂ ਸੁਣੋ, ਗੁਰੂ ਕਹਿੰਦੇ ਨੇ ਦੇਹੀ ਮਾਠੀ ਬੋਲੇ ਪਵਨ। ਜੈਸੇ ਮਨ ਵਿੱਚ ਫੁਰਨਾ ਪੈਦਾ ਹੁੰਦਾ ਹੈ ਬੋਲਣਾ ਹੈ, ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਥੋੜ੍ਹੀ ਜਿਹਾ ਖੁੱਲ੍ਹਦੀ ਹੈ, ਜੈਸੇ ਖੁੱਲ੍ਹਦੀ ਉੱਥੋਂ ਆਵਾਜ਼ ਉੱਠਦੀ ਹੈ, ਉਸ ਆਵਾਜ਼ ਨੂੰ ਕਹਿੰਦੇ ਨੇ ਪਰਾ। ਇੱਕ ਧੁੰਨ ਤੇ ਆਉਂਦੀ ਹੈ, ਉਹਦੇ 'ਚ ਅੱਖਰ ਨਹੀਂ ਆਉਂਦੇ, ਇੱਕ ਧੁੰਨ ਉੱਠਦੀ ਹੈ। ਉਹ ਜਦ ਹਿਰਦੇ ਤੇ ਪਹੁੰਚਦੀ ਹੈ, ਉਹਨੂੰ ਅੱਖਰ ਮਿਲਦੇ ਨੇ, ਫਿਰ ਇਹਨੂੰ ਕਹਿੰਦੇ ਨੇ ਪਸੰਤੀ। ਬੜੇ ਧਿਆਨ ਨਾਲ ਸੁਣਨਾ। ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਹੈ, ਇਹਨੂੰ ਕਹਿੰਦੇ ਨੇ ਮਧਮਾ, ਪੂਰਾ ਵਾਕ ਬਣ ਜਾਂਦਾ ਹੈ ਜੋ ਜ਼ਬਾਨ ਨੇ ਕਹਿਣਾ, ਤੇ ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਪਰਾ ਪਸੰਤੀ ਮਧਮਾ ਬੈਖਰੀ। ਨਾਭੀ ਤੋਂ ਆਵਾਜ਼ ਕਦੋਂ ਉੱਠਦੀ ਹੈ? ਜਦ ਪਵਨ ਟਕਰਾਉਂਦੀ ਹੈ। ਤੇ ਪਵਨ ਕਦੋਂ ਟਕਰਾਉਂਦੀ ਹੈ? ਜਦ ਮਨ ਵਿੱਚ ਫੁਰਨਾ ਪੈਦਾ ਹੋਵੇ ਬੋਲਣਾ ਹੈ, ਬੋਲਣਾ ਹੈ। ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਤੋਂ ਧੁੰਨ ਉੱਠਦੀ ਹੈ, ਹਿਰਦੇ ਤੱਕ ਪਹੁੰਚਦੀ ਹੈ, ਅੱਖਰ ਮਿਲਦੇ ਨੇ, ਇਹ ਕੰਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ, ਇਹਨੂੰ ਪਸੰਤੀ ਕਹਿੰਦੇ ਨੇ। ਇਹ ਫਿਰ ਕੰਠ ਤੱਕ ਪਹੁੰਚਦੀ ਹੈ, ਪੂਰਾ ਵਾਕ ਬਣ ਜਾਂਦਾ ਜੋ ਕਹਿਣਾ, ਇਹਨੂੰ ਮਧਮਾ ਕਹਿੰਦੇ ਨੇ, ਤੇ ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਬੈਖਰੀ ਕਹਿੰਦੇ ਨੇ। ਪਰਾ ਪਸੰਤੀ ਮਧਮਾ ਬੈਖਰੀ। ਇਹ ਜਿਹੜੀ ਬੈਖਰੀ ਬਾਣੀ ਹੈ, ਵਾਹਿਗੁਰੂ ਵਾਹਿਗੁਰੂ ਬੈਖਰੀ ਹੈ। ਹੁਣ ਇਹਨੂੰ ਪਰਾ ਕਰਨਾ, ਜਿੱਥੋਂ ਇਹ ਧੁੰਨ ਉੱਠੀ ਹੈ ਉੱਥੇ ਲੈ ਜਾਣੀ ਹੈ। ਇਹਨੂੰ ਗੁਰਬਾਣੀ ਇੰਜ ਕਹਿੰਦੀ ਹੈ, ਉਲਟੀ ਗੰਗਾ ਜਮਨ ਮਿਲਾਓ। ਗੰਗਾ ਜਿੱਥੋਂ ਨਿਕਲੀ ਹੈ, ਜਿੱਥੋਂ ਜਨਮੀ ਹੈ, ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਹੈ। ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ। ਅਕਸਰ ਦਰਿਆ 100% ਕਰੀਬਨ ਪਹਾੜਾਂ ਤੋਂ ਨਿਕਲਦੇ ਨੇ, ਉਚਾਈਆਂ ਤੋਂ ਆਉਂਦੇ ਨੇ, ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਹੈ, ਕਠਿਨ ਹੈ, ਕਠਿਨ। ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ, ਹੋਇਆ ਨਹੀਂ, ਅੱਜ ਤੱਕ ਕਾਮਯਾਬੀ ਨਹੀਂ ਹੋਈ, ਐਸਾ ਹੋ ਨਹੀਂ ਸਕਦਾ। ਜਿੱਥੋਂ ਗੰਗਾ ਨਿਕਲੀ ਹੈ, ਗੰਗੋਤਰੀ ਤੋਂ, ਬਦਰੀ ਨਾਰਾਇਣ ਤੋਂ ਵੀ ਪਰੇ ਹੈ, ਗਾਲਬਨ 32,000 ਫੁੱਟ ਹੈ, ਐਵਰੈਸਟ ਜਿਤਨੀ ਉਚਾਈ ਹੈ। ਐਵਰੈਸਟ 35,000 ਫੁੱਟ ਕਹਿ ਦਿੰਦੇ ਨੇ, ਇਹ ਜ਼ਰਾ ਥੋੜ੍ਹੀ ਜਿਹੀ ਘੱਟ, ਲੇਕਿਨ ਉਸ ਵਰਗੀ ਹੈ, ਉਤਨੀ ਵਿਖੜੀ ਹੈ। ਉੱਥੋਂ ਨਿਕਲਦੀ ਹੈ ਇਹ ਗੰਗਾ। ਹੁਣ ਕਬੀਰ ਕਹਿੰਦੇ ਜਿੱਥੋਂ ਨਿਕਲੀ ਹੈ ਉੱਥੇ ਹੀ ਲੈ ਜਾਣੀ ਹੈ, ਪਲਟਾ ਕੇ ਉੱਥੇ ਹੀ ਲੈ ਜਾਣਾ। ਇਹ ਧੁੰਨ ਜਿੱਥੋਂ ਉਲਟ ਨਿਕਲੀ ਹੈ ਪਲਟਾ ਕੇ ਵਾਪਸ ਲੈ ਜਾਣੀ ਹੈ। ਧੁੰਨ ਜੋ ਨਾਭੀ ਤੋਂ ਉੱਠੀ ਹੈ, ਜ਼ਬਾਨ ਦੇ ਰਾਹੀਂ ਪ੍ਰਗਟ ਹੋਈ ਹੈ, ਕੰਨਾਂ ਦੇ ਰਾਹੀਂ ਵਾਪਸ ਜਾਏਗੀ। ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗਈ। ਇਸ ਧੁੰਨ ਨੂੰ ਜ਼ਬਾਨ ਦੇ ਨਾਲ ਬਾਹਰ ਪ੍ਰਗਟਾਉਣਾ ਬੜਾ ਆਸਾਨ ਹੈ, ਸਾਰਾ ਦਿਨ ਗੱਪ ਸ਼ੱਪ ਚੱਲਦੀ ਰਹਿੰਦੀ ਹੈ, ਵਾਹਿਗੁਰੂ ਵਾਹਿਗੁਰੂ ਵੀ 2-2 ਘੰਟੇ ਚੱਲਦਾ ਰਹਿੰਦਾ ਹੈ। ਇਹ ਵੀ ਮਹਿਰਜ਼ ਕਰਦੇ ਹਾਂ, ਇੱਕੋ ਦਫ਼ਾ ਵਾਹਿਗੁਰੂ ਆਖਣ ਨਾਲ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ, ਇੱਕੋ ਹੀ ਦਫ਼ਾ। ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਚਲੋ ਮੈਂ ਕਹਿ ਦਿਆਂ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਇੱਕ ਪਾਪ ਵੀ ਨਹੀਂ ਮਿਟੇਗਾ, ਇੱਕ ਦੁੱਖ ਵੀ ਨਹੀਂ ਮਿਟੇਗਾ। ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿਟ ਜਾਂਦੇ, ਕਰੋੜਾਂ ਦੁੱਖ ਮਿਟ ਜਾਂਦੇ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ, ਸੌਖਾ ਹੈ, ਬਹੁਤ ਸੌਖਾ ਹੈ। ਇੱਕ ਦਫ਼ਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਜ਼ਬਾਨ ਬੋਲੇ ਤੇ ਮਨ ਪੂਰੀ ਇਕਾਗਰਤਾ ਨਾਲ ਸੁਣੇ, ਔਖਾ ਹੈ। ਪਰ ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਹੈ, ਮਤਾਂ ਕਿਧਰੇ ਇੱਕ ਦਫ਼ਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ, ਬਸ ਇੰਨੀ ਗੱਲ। ਖੇਡ ਇੱਕ ਦਫ਼ਾ ਨਾਲ ਬਣੇਗੀ, 2 ਦਫ਼ਾ ਨਾਲ ਨਹੀਂ। ਪ੍ਰਭੂ ਦੇ ਨਾਮ ਦੀ ਇਤਨੀ ਮਹਿਮਾ, ਇੱਕ ਦਫ਼ਾ ਨਾਲ ਗੱਲ ਬਣੇ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਦ ਛੂਟੇ। ਕਿਹੜਾ ਇੱਕ ਦਫ਼ਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ, ਉੱਠੀ ਤੇ ਧੁੰਨ ਨਾਭੀ ਤੋਂ ਹੈ, ਤੇ ਇਹ ਧੁੰਨ ਵਾਪਸ ਨਾਭੀ ਤੱਕ ਜਾਵੇ, ਹੁਣ ਸੁਣ ਕੇ ਜਾਏਗੇ। ਮਿੰਟ ਥੋੜੇ ਰਹਿ ਗਏ ਨੇ, ਇਸੇ 'ਚ ਮੈਂ ਗੱਲ ਪੂਰੀ ਕਰਾਂ। ਜੈਸੇ ਮਨੁੱਖ ਇਕਾਗਰਤਾ ਨਾਲ ਸੁਣੇਗਾ,
ਇਹ ਧੁਨ ਕੰਨਾਂ ਦੇ ਰਾਹੀਂ ਵਾਪਸ ਜਾਏਗੀ। ਜਿਸ ਰਸਤੇ ਤੋਂ ਆਈ ਇਹ ਜਾਏਗੀ ਉਸੇ ਰਸਤੇ ਤੋਂ ਵਾਪਸ। ਜੈਸੇ ਧੁਨ ਕੰਠ ਤੱਕ ਪਹੁੰਚੀ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇਗਾ। ਇਹਦੀ ਧੁਨ ਮਧਮਾ ਤੱਕ ਪਹੁੰਚ ਗਈ ਹੈ। ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ। ਜੈਸੇ ਭੋਜਨ ਦੀ ਬੁਰਕੀ ਮੂੰਹ ਚ ਪਾਈ ਸਵਾਦ ਤੇ ਆ ਗਿਆ, ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ, ਅਜੇ ਨਸਾਂ ਦੇ ਗਰਦਿਸ਼ ਨਹੀਂ ਪਿਆ ਕਰਦਾ, ਅਜੇ ਕੰਠ ਤੋਂ ਥੱਲੇ ਹੀ ਨਹੀਂ ਗਿਆ, ਅਜੇ ਮਾਸ ਨਹੀਂ ਬਣਿਆ, ਅਜੇ ਚਰਬੀ ਨਹੀਂ ਬਣਿਆ, ਅਜੇ ਖੂਨ ਨਹੀਂ ਬਣਿਆ, ਸਵਾਦ ਤੇ ਆ ਗਿਆ। ਜਿਹਨੂੰ ਵਾਹਿਗੁਰੂ ਆਖਣ ਦਾ ਸਵਾਦ ਹੀ ਨਹੀਂ ਆ ਰਿਹਾ, ਯਕੀਨ ਜਾਣੋ ਅਜੇ ਮਦਮਾਂ ਦੀ ਖੇਡ ਵੀ ਨਹੀਂ ਬਣੀ, ਅਜੇ ਇੰਜ ਕਹਿ ਲਓ ਬੁਰਕੀ ਮੂੰਹ ਚ ਵੀ ਕੋਈ ਨਹੀਂ, ਗੁਸਤਾਖੀ ਮਾਫ। ਵਾਹਿਗੁਰੂ ਆਖਣ ਦਾ ਸਵਾਦ ਆ ਗਿਆ, ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਜ਼ਬਾਨ ਤੇ ਵਸ ਗਿਆ ਪਹਿਚਾਣ ਕਿ ਵਾਹਿਗੁਰੂ ਕਹਿੰਦਾ ਰਸ ਨਾਲ ਵਰ ਜਾਂਦਾ, ਇਹ ਬਾਣੀ ਜਪਦਾ ਰਸ ਨਾਲ ਵਰ ਜਾਂਦਾ, ਇਹ ਬੇਰਸੇ ਬਾਣੀ ਨਹੀਂ ਜਪਦਾ। ਕਾਰਨ ਸ਼ਬਦ ਗਹਿਰਾ ਚਲਾ ਜਾਂਦਾ ਕੰਠ ਤੱਕ, ਇਤਨਾ ਸੁਣਦਾ, ਅਜੇ ਇਤਨੀ ਗਹਿਰਾਈ ਹੈ। ਸਹਿਜੇ ਸਹਿਜੇ ਇਹ ਹੋਰ ਗਹਿਰਾ ਚਲਾ ਜਾਏ, ਪਸੰਤੀ ਸਰੋਤ ਇਤਨੀ ਗਹਿਰੀ ਹੋ ਜਾਏ, ਜਿਤਨੀ ਸਰੋਤ ਗਹਿਰੀ ਹੋਵੇਗੀ ਉਤਨਾ ਆਨੰਦ ਵਧੇਗਾ, ਉਤਨਾ ਅਨੁਭਵ ਵਧੇਗਾ, ਉਤਨਾ ਗਿਆਨ ਵਧੇਗਾ। ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ। ਕਿਹੜਾ ਅਨਾਹਦ ਨਾਦ? ਜਿਸ ਨਾਦ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ। ਕੀਤਾ ਬਸਾਓ ਏਕੋ ਕਵਾਓ, ਪਿਸਤੇ ਹੋਏ ਲੱਖ ਦਰਿਆਓ। ਐਸਾ ਮਨੁੱਖ ਅਨਾਹਦ ਦੀ ਧੁਨੀ ਸੁਣਨ ਲੱਗ ਪੈਂਦਾ। ਮੈਂ ਆਪਣੀ ਜ਼ਿੰਦਗੀ ਚ 5-7 ਮਨੁੱਖ ਤੇ ਐਸੇ ਦੇਖੇ ਨੇ ਜੋ ਅਨਾਹਦ ਸੁਣਦੇ ਸਨ। ਕੱਲ ਵੀ ਇੱਕ ਸੱਜਣ ਇੱਥੇ ਮੈਨੂੰ ਮਿਲਿਆ, ਇੱਥੇ ਬੈਠਿਆ ਨਹੀਂ ਹੈ, ਮੈਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ। ਕੁਛ ਚਿਹਰਾ ਉਸਦਾ ਲੱਗਦਾ ਸੀ ਮੈਨੂੰ, ਕੁਛ ਬੋਲਾਂ ਦੀ ਸੱਚਾਈ ਵੀ ਲੱਗਦੀ ਸੀ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਅਨਾਹਤ ਜੋ ਪਰਮਾਤਮਾ ਤੋਂ ਆਵਾਜ਼ ਆਈ ਹੈ, ਉਹ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ। ਮਾਂ ਬਾਪ ਤੋਂ ਸਰੀਰ ਆਇਆ ਤਾਂ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਆਵਾਜ਼ ਤੋਂ ਸ਼ਬਦ ਤੋਂ ਬ੍ਰਹਿਮੰਡ ਆਇਆ ਤਾਂ ਸ਼ਬਦ ਬ੍ਰਹਿਮੰਡ ਵਿੱਚ ਮੌਜੂਦ ਹੈ। ਇਸ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਕਿਉਂਕਿ ਮਾਂ ਬਾਪ ਤੋਂ ਸਰੀਰ ਆਇਆ। ਮਾਂ ਕੀ ਰਕਤ ਪਿਤਾ ਬਿੰਦਾਰ। ਸ਼ਬਦ ਤੋਂ ਬ੍ਰਹਿਮੰਡ ਆਇਆ ਤਾਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ। ਉਸ ਸ਼ਬਦ ਨੂੰ ਅਨਾਹਦ ਨਾਦ ਕਹਿੰਦੇ ਨੇ, ਪ੍ਰਮਾਤਮਾ ਦੀ ਆਵਾਜ਼ ਕਹਿੰਦੇ ਨੇ। ਇਹ ਧੁਨ ਵਾਪਸ ਪਸੰਤੀ ਹਿਰਦੇ ਤੱਕ ਪਹੁੰਚ ਜਾਏ, ਐਸਾ ਮਨੁੱਖ ਅਨਾਹਦ ਨਾਦ ਸੁਣਦਾ। ਹੁਣ ਥੋੜਾ ਜਿਹਾ ਪੜਾਓ ਰਹਿ ਗਿਆ, ਇੱਥੇ ਮਨੁੱਖ ਬੜੇ ਤਰਲੇ ਰਹਿੰਦਾ। ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ, ਹੁਣ ਤੈਨੂੰ ਦੇਖਣ ਦਾ ਚਾਅ ਹੈ। ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਇਹ ਦਰ ਤੱਕ ਪਹੁੰਚ ਗਿਆ, ਕਿਉਂਕਿ ਅਨਾਹਤ ਤੋਂ ਉਤਪਤੀ ਸੀ ਨਾ, ਇਹ ਦਰ ਤੱਕ ਪਹੁੰਚ ਗਿਆ। ਇਸੇ ਨੂੰ ਕਬੀਰ ਕਹਿੰਦੇ, ਦਰਮਾ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ, ਖੋਲ ਕੇ ਵਾੜ ਕਿਹੜੇ ਦਰਵਾਜ਼ੇ। ਕੋਈ ਬਾਹਰ ਦੇ ਦਰਵਾਜ਼ੇ ਨਹੀਂ, ਇਹ ਪਸੰਤੀ ਤੱਕ ਪਹੁੰਚ ਗਿਆ, ਉਸ ਅਵਸਥਾ ਦਾ ਜ਼ਿਕਰ ਕਰਦਾ ਹੈ। ਇਹ ਅਨਾਹਦ ਨਾਦ ਸੁਣਨ ਲੱਗ ਪਿਆ। ਕਹਿੰਦੇ ਨੇ ਇਹ ਪਰਮਾਤਮਾ ਦੇ ਦਰ ਦੀ ਨੌਬਤ ਹੈ। ਰਾਜੇ ਮਹਾਰਾਜੇ ਬਾਦਸ਼ਾਹ ਲੋਕ ਆਪਣੇ ਦਰਵਾਜ਼ੇ ਤੇ ਸਵੇਰੇ ਸ਼ਾਮ ਨੌਬਤ ਵਜਾਉਂਦੇ ਸਨ। ਹਜ਼ੂਰ ਸਾਹਿਬ ਸਵੇਰੇ ਸ਼ਾਮ ਵੱਜਦੀ ਹੈ, ਸ਼ਾਇਦ ਆਪਣੇ ਵਿੱਚੋਂ ਕਈਆਂ ਨੇ ਦਰਸ਼ਨ ਕੀਤੇ ਹਨ। ਦੋ ਨਗਾਰਚੀ ਬੈਠੇ ਹੁੰਦੇ ਨੇ, ਸ਼ਹਿਰਾਈ ਵੱਜਦੀ ਹੈ, ਉਹਨੂੰ ਨੌਬਤ ਵੱਜਣਾ ਕਹਿੰਦੇ ਨੇ। ਇਹ ਲਿਆ ਖਿਆਲ ਸੰਤਾਂ ਤੋਂ ਹੈ, ਬ੍ਰਹਮ ਗਿਆਨੀਆਂ ਤੋਂ, ਵੀ ਪਰਮਾਤਮਾ ਦੇ ਦਰਵਾਜ਼ੇ ਤੇ ਨੌਬਤ ਵੱਜਦੀ ਹੈ। ਜਗਮਗ ਜੋਤ ਅਨਹਦ ਧੁਨ ਗਾਜ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ, ਅਨਹਦ ਦੀ ਧੁਨ ਵੱਜਦੀ ਹੈ। ਐਸਾ ਮਨੁੱਖ ਸੁਣਨ ਲੱਗ ਪੈਂਦਾ ਹੈ। ਐਸਾ ਮਨੁੱਖ ਦਰ ਤੱਕ ਪਹੁੰਚ ਗਿਆ, ਨੌਬਤ ਦਰਵਾਜ਼ੇ ਤੇ ਵਜਾਉਂਦੇ ਨੇ ਬਾਦਸ਼ਾਹ ਲੋਕ, ਨਵਾਬ ਲੋਕ ਦਰਵਾਜ਼ੇ ਤੇ, ਹਜ਼ੂਰ ਸਾਹਿਬ ਵੀ ਪੌੜੀਆਂ ਵਿੱਚ ਨੌਬਤ ਵੱਜਦੀ ਹੈ ਦਰਵਾਜ਼ੇ ਤੇ, ਦਰ ਤੇ। ਇਹ ਪ੍ਰਤੀਕ ਚੁਣਿਆ ਗਿਆ। ਜੈਸੇ ਧੁਨ ਪਸੰਤੀ ਤੱਕ ਪਹੁੰਚਦੀ ਹੈ, ਐਸਾ ਮਨੁੱਖ ਅਨਾਹਦ ਨਾਦ ਸੁਣਦਾ। ਪਰ ਐਸਾ ਮਨੁੱਖ ਕਹਿੰਦਾ, ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ, ਦੂਰੋਂ ਸੁਣਾਈ ਦੇ ਰਹੀ ਹੈ, ਹੁਣ ਤੇਰੀ ਝਲਕ ਮਿਲੇ, ਤੇਰੇ ਦੀਦਾਰ ਕਰਦੇ ਹਾਂ, ਤਾਂ ਹੀ
ਕਬੀਰ ਇੱਥੇ ਪ੍ਰਾਰਥਨਾ ਕਰਦੇ ਨੇ, ਅਨਾਹਦ ਨਾਥ ਤੱਕ ਪਹੁੰਚਿਆ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੇਵਾ। ਹੇ ਪ੍ਰਭੂ ਹੁਣ ਦਰਵਾਜ਼ਾ ਖੋਲ। ਦਰ ਤੱਕ ਪਹੁੰਚ ਗਿਆ, ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ ਉਹ ਗੁਰੂ ਤੱਕ ਪਹੁੰਚ ਗਿਆ। ਗੁਰੂ ਤੱਕ ਪਹੁੰਚਣਾ ਬੰਦੇ ਦਾ ਕਰਮ ਹੈ, ਫਿਰ ਅੱਗੋਂ ਗੁਰੂ ਦਾ ਕੰਮ ਹੈ ਪ੍ਰਭੂ ਤੱਕ ਪਹੁੰਚਾਉਣਾ। ਸਾਨੂੰ ਇਤਨੀ ਮਿਹਨਤ ਕਰਨੀ ਹੈ ਸੁਰਤ ਸ਼ਬਦ ਤੱਕ ਪਹੁੰਚੇ, ਅਨਾਹਦ ਨਾਥ ਤੱਕ ਪਹੁੰਚੇ, ਅੱਗੋਂ ਫਿਰ ਗੁਰੂ ਪਹੁੰਚਾ ਦਿੰਦਾ। ਉਸ ਅਨਾਹਦ ਨਾਲ ਨਹੀਂ ਦਰਵਾਜ਼ੇ ਖੋਲ ਦੇਣਾ। ਅਗਰ ਇੱਥੇ ਜਪ ਜਾਰੀ ਰਹਿ ਔਰ ਜਪ ਘੱਟ ਜਾਂਦਾ, ਕਿਉਂ? ਮਨੁੱਖ ਅਨਾਹਦ ਦੀ ਧੁੰਨ ਵਿੱਚ ਜ਼ਿਆਦਾ ਮਸਤ ਰਹਿਣ ਲੱਗ ਪੈਂਦਾ। ਧੁੰਨ ਅਗਰ ਗਹਿਰੀ ਚਲੀ ਗਈ ਤੇ ਨਾਭੀ ਨਾਲ ਟਕਰਾਈ, ਨਾਭੀ ਪੂਰੀ ਖੁੱਲ ਜਾਏਗੀ। ਜਲਦੀ ਜਲਦੀ ਮੈਂ ਬਿਆਨ ਕਰਨਾ, ਨਾਭੀ ਦੋ ਹਾਲਤਾਂ ਵਿੱਚ ਪੂਰੀ ਖੁੱਲਦੀ ਹੈ। ਇੱਕ ਉਦੋਂ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ। ਆਯੁਰਵੇਦ ਆਚਾਰੀਆ ਮੰਨਦੇ ਨੇ ਆਖਰੀ ਪ੍ਰਾਣ ਨਾਭੀ ਦੇ ਚੋਂ ਹੁੰਦਾ। ਹੱਥ ਦੇ ਚੋਂ ਪ੍ਰਾਣ ਨਿਕਲ ਗਏ, ਹੱਥ ਸੁੰਨ ਹੋ ਗਏ, ਜ਼ਬਾਨ ਦੇ ਚੋਂ ਨਿਕਲ ਗਏ, ਜ਼ਬਾਨ ਸੁੰਨ ਹੋ ਗਈ, ਅੱਖਾਂ ਚੋਂ ਨਿਕਲ ਗਏ, ਹੁਣ ਅੱਖਾਂ ਨਹੀਂ ਦੇਖਦੀਆਂ, ਪੈਰਾਂ ਚੋਂ ਪ੍ਰਾਣ ਨਿਕਲ ਗਏ, ਪੈਰ ਸੁਰ ਹੋ ਗਏ, ਪਰ ਬੰਦਾ ਜੇ ਜੀਵਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂ ਹੈ। ਉਹਨੂੰ ਕਹਿੰਦੇ ਨੇ ਆਜ ਕਾਲ ਖੁੱਲੇ ਤੇਰੀ ਗਾਂਠੜੀ, ਅੱਜ ਕੱਲ੍ਹ ਤੇਰੀ ਨਾਭੀ ਗੰਢ ਖੁੱਲਣ ਵਾਲੀ ਹੈ, ਖੁੱਲੇਗੀ। ਮੌਤ ਦੇ ਸਮੇਂ ਖੁੱਲਦੀ ਹੈ। ਜਦ ਖੁੱਲਦੀ ਹੈ ਤੋ ਸਰੀਰ ਦੀ ਹਾਲਤ ਇਹ ਹੁੰਦੀ ਹੈ, ਹੱਥ ਮਰੋੜੇ ਤਨ ਕਪੇ ਸਿਆਊ ਹੋਆ ਸੇ। ਸਿਆਣੇ ਲੋਕ ਕਹਿੰਦੇ ਨੇ ਗੰਢ ਖੁੱਲ ਗਈ, ਨਾਭੀ ਖੁੱਲ ਗਏ, ਆਖਰੀ ਪ੍ਰਾਣ ਰੁਖਸਤ। ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ। ਪਰ ਜੈਸੇ ਧੁੰਨ ਨਾਭੀ ਨਾਲ ਟਕਰਾਉਂਦੀ ਹੈ ਉਦੋਂ ਵੀ ਨਾਭੀ ਪੂਰੀ ਖੁੱਲਦੀ ਹੈ। ਸਰੀਰ ਦੀ ਹਾਲਤ ਤੇ ਉਹੀ ਬਣਦੀ ਹੈ ਜਿਹੜੀ ਮੌਤ ਦੇ ਸਮੇਂ ਬਣਦੀ। ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ। ਇੱਥੇ ਸਰੀਰ ਦੀ ਮੌਤ ਨਹੀਂ ਆਉਂਦੀ, ਮਨ ਦੀ ਮੌਤ ਹੋ ਜਾਂਦੀ ਹੈ। ਮਨ ਪਰਮਾਤਮਾ ਬਣ ਜਾਂਦਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਥੇ ਆ ਕੇ ਕਈ ਘਬਰਾਉਂਦੇ ਨੇ, ਉਹਨਾਂ ਨੂੰ ਇੰਝ ਦਿਸਦਾ ਜਿਵੇਂ ਗਏ ਸੀ। ਵਾਕਈ ਪੁਰਾਣੇ ਸੰਸਕਾਰ, ਪੁਰਾਣਾ ਢਾਂਚਾ, ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏ ਨੇ ਜਿਸ ਢੰਗ ਨਾਲ ਜੀਵਿਆਂ, ਸਭ ਖਤਮ ਹੁੰਦਾ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਟੇ ਕਾਗਰ। ਉਹ ਜਨਮਾਂ ਜਨਮਾਂਤਰਾਂ ਦੇ ਅੰਦਰ ਜਿਹੜੇ ਕਾਗਜ਼ ਪਏ ਸਨ ਸਭ ਪਟ ਗਏ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝ। ਅੰਦਰ ਉਹ ਸਾਰਾ ਲੇਖਾ ਪਿਆ। ਜੈਸੇ ਉਹ ਫਟਦਾ ਹੈ ਤੇ ਮਨੁੱਖ ਨੂੰ ਇੰਝ ਲੱਗਦਾ ਹੈ ਜਿਵੇਂ ਮੇਰੀ ਮੌਤ ਆਉਣ ਲੱਗ। ਕਈ ਮੁੜਦੇ ਨੇ, ਇਸ ਤਰ੍ਹਾਂ ਮੈਂ ਦੇਖੇ ਨੇ, ਘਬਰਾ ਕੇ ਆਖਰੀ ਸਟੇਜ ਤੋਂ ਮੁੜਦੇ ਨੇ, ਘਬਰਾ ਕੇ ਭਈ ਤੇ ਮੌਤ ਆਉਣ ਲੱਗੀ। ਸੀਸਗੰਜ ਸਾਹਿਬ ਦੇ ਚ ਇਹ ਜਦ ਮੈਂ ਆਉਣ ਲੱਗਾ, ਮੈਨੂੰ ਗਾਲਬਨ ਇਹ ਹੁਣ ਚੌਥਾ ਹਫ਼ਤਾ ਆਉਣ ਲੱਗਾ, ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ। ਉਹਦੇ ਨਾਲ ਉਹਦਾ ਪਤੀ ਆਇਆ, ਦੋ ਬੱਚੇ ਸਨ ਛੋਟੇ ਛੋਟੇ। ਆ ਕੇ ਮੈਨੂੰ ਕਹਿਣ ਲੱਗੀ, ਗਿਆਨੀ ਜੀ, ਹਰਿਆਣਵੀ ਬੋਲਦੀ ਸੀ ਹਿੰਦੀ, ਬਈ ਤੁਹਾਡੀ ਰੋਜ਼ ਦੀ ਕਥਾ ਜੋ ਟੀਵੀ 'ਤੇ ਆਉਂਦੀ ਹੈ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਅਤੇ ਮੇਰੀ ਤਾਂ ਮੌਤ ਆਉਣ ਲੱਗੀ ਸੀ। ਮੈਂ ਕਿਹਾ ਨਹੀਂ, ਮੌਤ ਮਨ ਦੀ ਆਉਣੀ ਸੀ, ਤੂੰ ਮੌਕਾ ਗਵਾ ਦਿੱਤਾ, ਰੋਈ ਵੀ ਜਾਵੇ ਬੜੀ। ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ, ਤੁਹਾਡਾ ਰਸ ਵੀ ਨਹੀਂ ਹੈ, ਮੈਂ ਦੁਖੀ ਹਾਂ ਬੜੀ, ਪਰ ਮੇਰੀ ਤਾਂ ਮੌਤ ਆਉਣ ਲੱਗੀ ਸੀ। ਮੈਂ ਉਹਨੂੰ ਸਮਝਾਇਆ, ਮਨ ਦੀ ਮੌਤ ਆਉਣ ਲੱਗੀ ਸੀ। ਬੀਜ ਜਦ ਮਿਟਦਾ ਹੈ ਤਾਂ ਦਰਖਤ ਬਣ ਜਾਂਦਾ ਹੈ, ਮਨ ਜਦ ਮਿਟਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ। ਮਿਟਣ ਤੂੰ ਜ਼ਰੂਰ ਲੱਗੀ ਸੀ, ਪਰ ਪਰਮਾਤਮਾ ਹੋ ਜਾਣੀ ਸੀ। ਇੱਥੇ ਆ ਕੇ ਕਈ ਘਬਰਾ ਜਾਂਦੇ ਨੇ, ਅਗਰ ਪਤਾ ਨਾ ਹੋਵੇ, ਬੋਧ ਨਾ ਹੋਵੇ। ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ, ਸਿਆਊ ਹੋਆ ਸਿਹਤ, ਤਨ ਦੇ ਉੱਤੇ ਸਿਆਹੀ ਛਾ ਜਾਂਦੀ ਹੈ, ਫਿਰ ਚਿਟਿਆਈ ਹੈ। ਹੂਬ ਉਸ ਆਖਰੀ ਜਪ ਦੀ ਹਾਲਤ ਵਿੱਚ ਵੀ ਮਨ ਵਿੱਚ ਇਸ ਤਰ੍ਹਾਂ ਹੁੰਦਾ, ਇੱਕ ਕਾਲਕ ਜਿਹਾ ਸਾਹਮਣੇ ਆ ਜਾਂਦੀ, ਮਨੁੱਖ ਘਬਰਾ ਜਾਂਦਾ। ਅਗਰ ਬੋਧ ਹੋਵੇ, ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਤਾਂ ਕਿ ਉਸ ਸਮੇਂ ਘਬਰਾਉਣ ਨਾ। ਜੈਸੇ ਕੋਈ ਘਬਰਾਇਆ ਨਹੀਂ, ਠੀਕ ਹੈ ਜੋ ਕੁਝ ਹੁੰਦਾ ਹੋਣ ਦੋ। ਗੰਢ ਪੂਰੀ ਖੁੱਲ ਜਾਂਦੀ ਹੈ, ਸਰੀਰ ਤੇ ਜ਼ਿੰਦਾ ਰਹਿੰਦਾ, ਮਨ ਦੀ ਮੌਤ ਹੋ ਜਾਂਦੀ ਹੈ। ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਕਿਉਂ? ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ, ਉਹਦੇ ਰੋਮ ਰੋਮ ਦੇ ਚੱਲਦਾ। ਗੁਰਮੁਖ ਰੋਮ ਰੋਮ ਹਰ ਦੇ, ਉਹਦੀ ਹਰ ਰੋਮ ਰਸਨਾ ਬਣ ਜਾਂਦੀ ਹੈ।
ਐਸੀ ਸੂਰਤ ਦੇ ਚੋਂ ਕਹਿ ਸਕਦਾ ਮੈਂ ਤੇ ਪ੍ਰਮਾਤਮਾ ਹੋ ਗਿਆ, ਬੂੰਦ ਸਾਗਰ ਹੋ ਗਈ, ਸਾਗਰ ਦੇ ਚਲੀਨ ਹੋ ਗਈ, ਬੂੰਦ ਨਹੀਂ ਰਹੀ। ਗੰਗਾ ਉਤਨੇ ਚਿਰ ਤੱਕ ਗੰਗਾ ਹੈ ਜਿੰਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਈ। ਥੇਮ ਉਤਨੇ ਚਿਰ ਤੱਕ ਥੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ। ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ। ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ। ਸਾਗਰ ਦੇ ਚਲੀਨ ਹੋ ਕੇ ਬਿਆਸ ਵੀ ਗਿਆ, ਸਤਲੁਜ ਵੀ ਗਿਆ, ਗੰਗਾ ਵੀ ਗਈ, ਜਮਨਾ ਵੀ ਗਈ, ਦਜਲਾ ਵੀ ਗਿਆ, ਫਰਾਤ ਵੀ ਗਈ, ਨੀਲ ਨਦੀ ਵੀ ਗਈ, ਥੇਮ ਵੀ ਖਤਮ ਹੋ ਗਿਆ। ਸਾਗਰ ਹੀ ਸਾਗਰ ਹੈ, ਬੂੰਦ ਪਰਮਾਤਮਾ ਹੋ ਜਾਂਦੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਭਾਰਤ ਵਿੱਚ ਐਸਾ ਦਾਵਾ ਕਰਦੇ ਰਹਿਣੇ, ਕਬੀਰ ਨੇ ਦਾਵਾ ਕੀਤਾ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨ ਪ੍ਰਮਾਨ ਕਰਦੇ ਨੇ, ਨਾਨਕ ਦੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸਲਾਮੀ ਦੁਨੀਆਂ ਚ ਹੋਇਆ ਮਨਸੂਰ, ਪਰ ਇਸਲਾਮ ਇਸ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ, ਬਰਦਾਸ਼ਤ ਨਹੀਂ ਕਰਦਾ। ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ, ਕਾਹਰਾ ਦੀ ਗੱਲ ਹੈ, ਮਿਸਰ ਦਾ ਕਾਹਰਾ। ਇੱਕ ਦਿਨ ਇਹਦੀ ਗੰਢ ਖੁੱਲ ਗਈ, ਅਭਿਆਸੀ ਬੜਾ ਸੀ, ਸਾਰੀ ਸਾਰੀ ਰਾਤ ਅੱਲਾਹੋ ਅੱਲਾਹੋ ਅੱਲਾਹੋ ਜਪਦਾ ਸੀ, ਖੇਡ ਬਣ ਗਈ। ਮੁਰਸ਼ਦ ਇਸਦਾ ਕੋਲ ਬੈਠਾ ਸੀ, ਜੈਸੇ ਨਾਭੀ ਪੂਰੀ ਖੁੱਲੀ ਨਾ, ਉੱਚੀ ਆਵਾਜ਼ ਨਾਲ ਕਹਿਣ ਲੱਗਾ, ਅਨਲ ਹੱਕ ਅਨਲ ਹੱਕ। ਹੱਕ ਕਹਿੰਦੇ ਨੇ ਸੱਚ ਨੂੰ, ਮੈਂ ਸੱਚ ਹੋ ਗਿਆ, ਮੈਂ ਸੱਚ ਹੋ ਗਿਆ, ਮੈਂ ਖੁਦਾ ਹੋ ਗਿਆ, ਮੈਂ ਰਾਮ ਦਾ ਰੂਪ ਹੋ ਗਿਆ, ਰਾਮ ਕਬੀਰਾ ਏਕ ਬੈ, ਇੰਜ ਕਹਿ ਉੱਠਾ। ਇਹਦਾ ਜਿਹੜਾ ਮੁਰਸ਼ਦ ਸੀ ਕਹਿਣ ਲੱਗਾ, ਅੱਜ ਆਖਿਆ ਹੀ ਫਿਰ ਨਾ ਆਖੀ, ਠੀਕ ਹੈ ਅੱਜ ਤੂੰ ਸਰੂਰ ਚ ਕਹਿ ਗਿਆ, ਫਿਰ ਨਾ ਆਖੀ। ਕਾਰਨ, ਇਸਲਾਮ ਦੇ ਚ ਕਾਫਰ ਕਹਿੰਦੇ ਨੇ, ਇਹ ਖੁਦਾ ਦੀ ਬਰਾਬਰੀ ਕਰਦਾ। ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰ ਚ ਮਿਲੇਗੀ ਤਾਂ ਹੋਏਗੀ ਸਾਗਰ? ਜਪ ਜਪ ਕੇ ਪਰਮਾਤਮਾ ਦਾ ਨਾਮ ਮਨੁੱਖ ਹੋਏਗਾ ਪਰਮਾਤਮਾ? ਹਰ ਕਾ ਭਗਤ ਸੋ ਹਰ ਹੀ ਜਿਹਾ, ਸੰਤ ਰਾਮ ਮੈਂ ਵੇਦ ਕਛ ਨਾ ਏਕ ਜਨ ਕਈ ਮੈਂ ਲਾਗ ਕਰੋ ਰੀ। ਖੈਰ ਮੁਕਤਸਰ ਮੈਂ ਅਰਜ਼ ਕਰਾਂ। ਜ਼ੁਨੈਦ ਕਹਿਣ ਲੱਗਾ, ਤੈਨੂੰ ਪਤਾ ਹੈ ਕਾਫਰ ਦੀ ਸਜ਼ਾ ਸਜ਼ਾਏ ਮੌਤ ਹੈ, ਤੂੰ ਫਿਰ ਨਾ ਆਖੀ। ਮਨਸੂਰ ਕਹਿੰਦਾ, ਅੱਛਾ ਮੇਰੇ ਮੁਰਸ਼ਦ, ਨਹੀਂ ਆਖਾਂਗਾ, ਨਹੀਂ ਆਖਾਂਗਾ। ਜ਼ੁਨੈਦ ਕਹਿੰਦਾ, ਨਹੀਂ, ਮੈਂ ਤੇਰੇ ਸੁਭਾਅ ਨੂੰ ਜਾਣਦਾ, ਤੂੰ ਖੁਦਾ ਦੀ ਕਸਮ ਚੁੱਕ ਨਹੀਂ ਕਹੇਗਾ, ਨਹੀਂ ਕਹੇਗਾ। ਅਗਰ ਕਹੇਗਾ ਤੇ ਸਿਰਫ ਡੇਰੇ ਦੇ ਚ, ਮੇਰੇ ਆਸ਼ਰਮ ਦੇ ਚ, ਡੇਰੇ ਤੋਂ ਬਾਹਰ ਨਹੀਂ ਕਹੇਗਾ, ਕਿਧਰੇ ਵੀ ਨਹੀਂ ਕਹੇਗਾ। ਹੱਥ ਜੋੜ ਕੇ, ਕਿਉਂਕਿ ਮੁਰਸ਼ਦ ਨੇ ਕਿਹਾ, ਕਸਮੇ ਖੁਦਾ ਨਹੀਂ ਕਵਾਂਗਾ, ਨਹੀਂ ਕਵਾਂਗਾ। ਦਸ ਬਾਰਾਂ ਦਿਨ ਲੰਘੇ, ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ, ਜਿਹਨੂੰ ਬ੍ਰਹਮ ਬੋਝ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ। ਪੰਜ ਪਿਆਰਿਆਂ ਨੂੰ ਲੰਗਰ ਛਕਾਉਣਾ ਜਿਵੇਂ ਸਾਡੇ ਚ ਮਰਿਆਦਾ, ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਉਣਾ। ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ, ਸਾਰਿਆਂ ਨੂੰ ਦਾਵਤਨਾਮੇ ਭੇਜੇ ਗਏ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ। ਅੰਦਾਜ਼ਨ ਇਤਿਹਾਸ ਦੇ ਚ ਐਸਾ ਹੈ 50-55 ਦੇ ਕਰੀਬ ਸਨ। ਜ਼ੁਨੈਦ ਨੂੰ ਵੀ ਉਚੇਚਾ ਹੈ ਦਾਵਤਨਾਮਾ ਆਇਆ ਵੀ ਪਹੁੰਚਣਾ, ਕਿਉਂਕਿ ਜ਼ੁਨੈਦ ਵੱਡੇ ਫਕੀਰਾਂ ਚ ਗਿਣਿਆ ਜਾਂਦਾ ਸੀ। ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ, ਤੇ ਕਹਿਣ ਲੱਗਾ, ਬੇਟਾ ਮਨਜ਼ੂਰ, ਰੋਟੀ ਤੇ ਤੂੰ ਵੀ ਖਾਣੀ ਆਉਣੀ ਹੈ, ਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ, ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ, ਤੂੰ ਚੱਲ ਮੇਰੇ ਨਾਲ। ਚੱਲ ਪਿਆ। ਹੁਣ ਇਤਨੇ ਸਾਰੇ ਫਕੀਰ ਬੈਠੇ, ਉਹਦੇ ਵਿਚਕਾਰ ਬਾਦਸ਼ਾਹ ਬੈਠਾ ਸੀ, ਦਸ ਤਰਫਾਨ ਐਨ ਗੋਲ ਦਾਇਰਾ ਜਿਵੇਂ ਇਸਲਾਮੀ ਢੰਗ ਹੈ, ਸਾਰਿਆਂ ਦੇ ਅੰਦਰ ਭਾਂਡੇ ਰੱਖੇ ਜਾ ਰਹੇ ਸਨ ਸਾਰਿਆਂ ਦੇ, ਗੁਬਸ ਮੈਂ ਸਮਾਪਤ ਕਰਦਾ। ਇਤਨੇ ਫਕੀਰ ਆਉਣ ਤੇ ਗੱਲ ਤੇ ਰੱਬ ਦੀ ਚਲੇਗੀ ਨਾ, ਖੁਦਾ ਦੀ ਚਲੇਗੀ। ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ, ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ, ਤਿਆਰੀ ਹੋਵੇ। ਜਦ ਤਿਆਰੀ ਨਾ ਹੋਵੇ ਸਾਫ਼ ਕਹਿ ਦਿੰਦਾ ਸੀ, ਮੈਂ ਨਹੀਂ ਕਹਿਣਾ, ਅੱਜ ਮੇਰਾ ਮਨ ਤਿਆਰ ਨਹੀਂ ਹੈ, ਤੇ ਮਨ ਤਿਆਰ ਨਹੀਂ ਐਵੇਂ ਜ਼ਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ। ਜਦ ਵਾਰੀ ਆਈ ਜ਼ੁਨੈਦ ਦੀ, ਉਸ ਦਿਨ ਮਨ ਉਸਦਾ ਤਿਆਰ ਸੀ। ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਉਹਨੇ ਜਦ ਗਹਿਰਾਈ ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਕੋਲ ਬੈਠਾ ਸੀ ਮਨਸੂਰ, ਨਿਕਲ ਗਿਆ, ਅਨਲ ਹੱਕ ਅਨਲ ਹੱਕ ਅਨਲ ਹੱਕ। ਕਾਜ਼ੀ ਵੀ ਬੈਠਾ, ਨਵਾਬ ਵੀ ਬੈਠਾ, ਗੁੱਸੇ ਚ ਆਇਆ ਨਵਾਬ। ਜ਼ੁਨੈਦ ਨੂੰ ਕਹਿੰਦਾ, ਕਾਫਰ ਨਾਲ ਰੱਖਿਆ ਤੂੰ, ਇਹ ਚੇਲੇ ਕੀ ਰੱਖੇ ਨੇ, ਕਾਫਰ ਰੱਖੇ ਨੇ ਤੂੰ,
ਕਾਫਰ ਨੂੰ ਇੱਥੇ ਲੈ ਕੇ ਆਇਆ, ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਭ੍ਰਸ਼ਟ ਕਰ ਦਿੱਤਾ, ਕਾਫਰ ਨੂੰ ਲੈਂਦਾ। ਮਨਸੂਰ ਪਕੜਿਆ ਗਿਆ। ਮੁਖਤਸਰ ਮੈਂ ਅਰਜ਼ ਕਰਾਂ, 15 ਦਿਨ ਉਸ ਤੇ ਮੁਕੱਦਮਾ ਚੱਲਿਆ, 16ਵੇਂ ਦਿਨ ਸਜ਼ਾ ਸੁਣਾਈ ਗਈ, ਇਹਨੂੰ ਸੂਲੀ ਤੇ ਚਾੜੋ, ਤੇ ਸੂਲੀ ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ। ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ, ਫਿਰ ਕਿਸੇ ਵਕਤ ਬਾਅਦ। ਜਿਸ ਵਕਤ ਇਸ ਨੂੰ ਸੂਲੀ ਦੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ, ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਭੀੜ ਦੇ ਵਿੱਚ, ਮਨਸੂਰ ਦੇ ਕੋਲ ਗਿਆ। ਉਹਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ, ਮਨਸੂਰ ਇਹ ਮੇਰੇ ਬੱਚੇ, ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਝ ਲੱਗਦਾ ਜਿਵੇਂ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ, ਇਤਨਾ ਸਵਾਬਸ਼ੀਲ ਹੋ ਜਾਣਾ, ਇਹ ਵੀ ਇੱਕ ਗੁਨਾਹ ਹੈ ਮੈਨੂੰ ਇਸ ਤਰ੍ਹਾਂ ਲੱਗਦਾ। ਭੀੜ ਪਾਗਲਾਂ ਦੀ, ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ, ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਵੀ ਕਹਿੰਦਾ ਮੇਰੇ ਮੁਰਸ਼ਦ, ਮਰੇ ਹੋਏ ਨੂੰ ਕੀ ਬਚਾਉਣਾ, ਸਰੀਰ ਤੇ ਹੈ ਹੀ ਮੁਰਦਾ, ਇਹਨੂੰ ਕੀ ਬਚਾਉਣਾ, ਤੇ ਮਨਸੂਰ ਨੂੰ ਕੌਣ ਮਾਰ ਸਕਦਾ। ਜ਼ੁਨੈਦ ਕੋਲ ਗੱਲ ਰਹੀ ਨਹੀਂ ਗਈ, ਕਹਿੰਦੇ ਗੱਲ ਸੁਣ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਅਨਲ ਹੱਕ ਨਹੀਂ ਕਵਾਂਗਾ, ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਵੀ ਆਇਆ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ, ਬਸ ਇਤਨਾ ਮੈਂ ਇਹ ਵੀ ਪੁੱਛਣਾ। ਠੀਕ ਹੈ, ਇਸ ਤੋਂ ਬਾਅਦ ਤੂੰ ਰਹੇਗਾ ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ। ਅੱਖਾਂ ਭਰੀਆਂ ਨੇ ਮਨਸੂਰ ਦੀਆਂ, ਇਹ ਮੇਰੇ ਮੁਰਸ਼ਦ, ਮੈਂ ਕੌਣ ਆਉਂਦਾ ਖੁਦਾ ਦੀ ਕਸਮ ਤੋੜਨ ਵਾਲਾ, ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹੱਕ ਅਨਲ ਹੱਕ, ਤੋ ਵਿਚਾਰਾ ਮਨਸੂਰ ਕੀ ਕਰੇ। ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆਂ ਚ ਘਟਨਾ ਘਟੀ, ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ। ਤੂੰ ਠੀਕ ਕਹਿੰਦਾ, ਖੁਦਾ ਬੋਲਿਆ ਤੂੰ ਨਹੀਂ ਬੋਲਿਆ, ਸੱਚ ਭਇਓ ਅਨ ਕਤੇ ਨਾ ਜਾਈ, ਕਬੀਰ ਕਹਿੰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਘ ਪਾਣੀ, ਮਨੁੱਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ, ਗੋਬਿੰਦ ਵਿੱਚ ਗੋਬਿੰਦ ਹੋਣਾ ਹੀ ਭਵਿਸ਼ ਹੈ, ਹੋਰ ਕੋਈ ਭਵਿਸ਼ ਨਹੀਂ ਹੈ। ਜਿੱਥੋਂ ਆਇਆ ਜਿੱਤ ਦੁਆਰੇ ਉਭਰੇ, ਤਿੱਥੇ ਲਿਓ ਉਵਾਰ, ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚੇ ਤੇ ਯਾਤਰਾ ਸਫਲ ਹੈ, ਨਹੀਂ ਤੇ ਨਹੀਂ। ਸਫਲ ਸਫਲ ਬਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਸਤਿਗੁਰ ਰਹਿਮਤ ਕਰਨ ਇਸੇ ਜੀਵਨ ਵਿੱਚ, ਇਹ ਜੀਵਨ ਯਾਤਰਾ ਸਾਡੀ ਸਫਲ ਹੋਵੇ, ਪਰਮ ਅਵਸਥਾ ਨੂੰ ਅਸੀਂ ਪ੍ਰਾਪਤ ਕਰ ਸਕੀ। ਬੁੱਲ ਚੁੱਕ ਦੀ ਸ਼ਮਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਬੋਲੇ ਸੋ।

0: You're listening to KRPI 1550 Radio, Ferndale, Washington.
1: Param Sanman Yog Hazur De Amrit Bachananda Anand Man Rahe Guru Sware ਸਤ ਸੰਗੀ ਜਨੋ ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ ਉਹਨਾਂ ਦੀ ਕਥਾ ਹੀ ਅਕਥ ਹੈ। ਸਾਡੀ ਇੱਕ ਜ਼ਬਾਨ ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼ ਆਪ ਹੀ ਵਿਚਾਰ ਕਰਾ ਲੈ।

ਸਭ ਤੋਂ ਪਹਿਲਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਮਨ ਖੋ ਕੇ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਜ਼ਿਕਰ ਕੀਤਾ ਹੈ। ਪਹਿਲਾ ਬਚਨ ਪੱਟ ਸਾਹਿਬ ਨੇ ਕਿਹਾ, ਨਾਨਕ ਨਾਮ ਨਿਰੰਜਨ ਜਾਣਿਓ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਾਣ ਲਿਆ, ਕਿੰਨੀ ਭਗਤ ਪ੍ਰੇਮ ਲਿਵਲਾਈ, ਉਸ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਭਗਤੀ ਪ੍ਰੇਮਾ ਭਗਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਨ ਹੋ ਕੇ ਲਿਵ ਲਾ ਕੇ ਆਪਣੇ ਅੰਦਰ ਦੇ ਪੂਰਨ ਟਿਕਾ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦੀ ਭਗਤੀ ਕੀਤੀ। ਆਰੰਭਤਾ ਹੈ ਪ੍ਰੇਮਾ ਭਗਤੀ ਤੋਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਦੀ ਗੱਲ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਬੱਧਾ ਚੱਟੀ ਕੋਈ ਕੰਮ ਕਰਨ ਲਈ ਸਾਨੂੰ ਨਹੀਂ ਪ੍ਰੇਰਿਆ। ਹਜ਼ੂਰ ਨੇ ਬੇਰਸੇ ਕਰਮ ਕਾਂਡਾਂ ਵਿੱਚ ਸਾਨੂੰ ਪ੍ਰਵਿਰਤ ਨਹੀਂ ਹੋਣ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਰਮਾਤਮਾ ਨੂੰ ਪ੍ਰੇਮ ਕਰਕੇ ਉਸ ਦੀ ਪ੍ਰੇਮਾ ਭਗਤੀ ਲਈ ਸਾਨੂੰ ਪ੍ਰੇਰਿਆ ਹੈ। ਜਿਵੇਂ ਅਸੀਂ ਬਾਣੀ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਵੀ ਪੜ੍ਹਨੇ ਹਾਂ। ਹਜ਼ੂਰ ਨੇ ਇੱਕ ਬਹੁਤ ਰਹਿਮਤ ਭਰਿਆ ਕਿਰਪਾ ਭਰਿਆ ਬਚਨ ਕਿਹਾ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ, ਜੇ ਬਾਬਾ ਫਰੀਦ ਸਾਹਿਬ ਨੇ ਇਹ ਬਚਨ ਕਹੇ ਕਿ ਤਨ ਤਪੈ ਤਨੂਰ ਜਿਉ ਬਾਲਨ ਖੱਡ ਬਲਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ, ਕਿ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ। ਹੁਣ ਇੱਕ ਹੱਥ ਹੈ, ਕਿੰਨੇ ਜਿਹੜੀਆਂ ਖੱਡੀਆਂ ਨੇ, ਇਹਨੂੰ ਇਸ ਤਰ੍ਹਾਂ ਬਾਲਾਂ ਕਿ ਜਿਵੇਂ ਤੰਦੂਰ ਦੇ ਵਿੱਚ ਲੱਕੜਾਂ ਬਲਦੀਆਂ ਨੇ। ਤਨ ਤਪੈ ਤਨੂਰ ਜਿਉ ਬਾਲਣ ਖੱਡ ਬਲਨ ਪੈਰੀ ਥੱਕਾਂ, ਜੇ ਪੈਰਾਂ ਨਾਲ ਚੱਲਦਿਆਂ ਹੋਇਆਂ ਥੱਕ ਜਾਵਾਂ, ਸਿਰ ਜੁਲਾਂ ਮੈਂ ਪੈਰਾਂ ਦੀ ਥਾਂ ਤੇ ਸਿਰ ਪਰਨੇ ਹੋ ਕੇ ਚੱਲ ਪਵਾਂ, ਜੇ ਮੂੰਹ ਪਿਰੀ ਮਿਲਨ ਜੇ ਮੈਨੂੰ ਮੇਰਾ ਪਿਆਰਾ ਮਿਲ ਜਾਏ। ਅੱਗੇ ਸਤਿਗੁਰੂ ਨੇ ਪ੍ਰੇਮਾ ਭਗਤੀ ਕਰ ਲਈ, ਬਾਹਰ ਦੀ ਭਟਕਣਾ ਤੋਂ ਬਚਾ, ਸਾਨੂੰ ਅੰਦਰ ਜੁੜ ਕੇ ਲਿਵ ਲਾ ਕੇ ਭਗਤੀ ਕਰਨ ਦੀ ਗੱਲ ਸਿਖਾਈ। ਹਜ਼ੂਰ ਨੇ ਨਾਲ ਹੀ ਬਚਨ ਕਰ ਦਿੱਤਾ ਕਿ ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਡ ਨਾ ਬਾਲ, ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਨਾ, ਇਹਨਾਂ ਖੱਡੀਆਂ ਨੂੰ ਬਾਲਣ ਬਣਾ ਕੇ ਤੰਦੂਰ ਵਿੱਚ ਫੂਕ ਨਾ। ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਖਾਲ। ਦੇਖ ਤੂੰ ਇਹਨਾਂ ਸਿਰ ਨੇ ਇਹਨਾਂ ਪੈਰਾਂ ਨੇ ਤਨ ਦੇ ਅੰਗਾਂ ਨੇ ਕੀ ਵਿਗਾੜਿਆ। ਤੂੰ ਆਪਣੇ ਅੰਤਰ ਆਤਮੇ ਉਸ ਪਿਆਰੇ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰਕੇ ਉਹਨੂੰ ਤੱਕ ਲੈ। ਹੁਣ ਇੱਥੇ ਇੱਕ ਸ਼ਬਦ ਮੈਂ ਅਰਜ਼ ਕਰਨੀ ਚਾਹਨਾ ਕਿ ਇਹ ਸ਼ਬਦ ਹੈ ਪ੍ਰੇਮਾ ਭਗਤੀ, ਜਾਂ ਇਉਂ ਕਹਿ ਲਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਕਿ ਪ੍ਰੇਮ ਨਾਲ ਲਿਵ ਲਾ ਕੇ ਰੱਬ ਦੀ ਭਗਤੀ ਕੀਤੀ। ਪ੍ਰੇਮ ਇੱਕ ਪਰਮਾਤਮਾ ਦੀ ਉਹ ਬਖਸ਼ੀ ਹੋਈ ਸ਼ਕਤੀ ਹੈ ਜਿਹੜੀ ਹਰ ਇੱਕ ਜੀਵ ਅੰਦਰ ਪਰਮਾਤਮਾ ਨੇ ਟਿਕਾਈ ਹੈ। ਪ੍ਰੇਮ ਹੈ ਕੀ? ਅਸੀਂ ਆਮ ਤੌਰ ਤੇ ਸ਼ਬਦ ਇਹ ਵੀ ਵਰਤਨੇ ਹਾਂ ਕਿ ਪਿਆਰ ਹੀ ਪਰਮਾਤਮਾ ਹੈ। ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਆ, ਸਾਚ ਕਹੋ ਸੁਣ ਲਿਖੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਪ੍ਰੇਮ ਦਰਅਸਲ ਕੀ ਹੈ? ਕੋਈ ਮਨੁੱਖ ਐਸਾ ਨਹੀਂ ਜਿਹਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਪ੍ਰੇਮ ਵਾਲੀ ਐਨਰਜੀ, ਪ੍ਰੇਮ ਵਾਲੀ ਊਰਜਾ, ਪ੍ਰੇਮ ਵਾਲੀ ਤਾਕਤ ਨਹੀਂ ਟਿਕਾਈ। ਕੇਵਲ ਮਨੁੱਖ ਨਹੀਂ, ਹਰ ਜੀਵ ਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਇਹ ਅੰਸ਼, ਇਹ ਊਰਜਾ ਟਿਕਾ ਦਿੱਤੀ ਹੈ। ਕੇਵਲ ਜੀਵ ਹੀ ਨਹੀਂ, ਇੱਥੋਂ ਤੱਕ ਕਿ ਜ਼ਮੀਨ ਦੇ ਵਿੱਚ ਪੈਦਾ ਹੋਈ ਫਸਲ, ਜ਼ਮੀਨ ਦੇ ਵਿੱਚ ਪੈਦਾ ਹੋਏ ਪੌਦੇ, ਜ਼ਮੀਨ ਦੇ ਉੱਤੇ ਪੈਦਾ ਹੋਏ ਰੁੱਖ, ਪਰਮਾਤਮਾ ਨੇ ਉਹਨਾਂ ਦੇ ਅੰਦਰ ਵੀ ਇਸ ਸ਼ਕਤੀ ਨੂੰ ਟਿਕਾ ਦਿੱਤਾ ਹੈ। ਪ੍ਰੇਮ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਇੱਕ ਪਰਮਾਤਮਾ ਦੀ ਦਿੱਤੀ

ਕੋਈ ਉਹ ਦਾਤ ਹੈ ਜਿਹੜੀ ਵੱਖ ਵੱਖ ਜੀਵਾਂ ਵਿੱਚ ਪਰਮਾਤਮਾ ਨੇ ਵੱਖ ਵੱਖ ਤਰੀਕਿਆਂ ਨਾਲ ਟਿਕਾ ਦਿੱਤੀ ਹੈ। ਜਿਵੇਂ ਉਦਾਹਰਣ ਕਈ ਵਾਰੀ ਅਰਜ਼ ਕਰਨਾ ਹੁੰਦਾ, ਹਜ਼ੂਰ ਨੇ ਬਾਣੀ ਵਿੱਚ ਵੀ ਬਚਨ ਕੀਤਾ ਹੈ, ਕਹਿਣ ਲੱਗੇ ਸਰਵਰ ਕਮਲ ਕਿਰਨ ਆਗਾਸੀ ਬਿਗਸੈ ਸਹਿਜ ਸੁਭਾਈ। ਹੁਣ ਕਮਲ ਦਾ ਫੁੱਲ ਜਿਹੜਾ ਉਹ ਸਰੋਵਰ ਵਿੱਚ ਹੈ ਤੇ ਕਿਰਨ ਸੂਰਜ ਜਿਹੜਾ ਉਹ ਅਸਮਾਨ ਵਿੱਚ ਹੈ। ਦੋਨਾਂ ਦਾ ਕਰੋੜਾਂ ਮਾਈਲਸ ਦਾ, ਕਰੋੜਾਂ ਕੋਹ ਦਾ ਇਹਨਾਂ ਦਾ ਫਾਸਲਾ ਹੈ। ਇਹਨਾਂ ਕਰੋੜਾਂ ਮੀਲਾਂ ਦੀ ਦੂਰੀ ਹੋਣ ਦੇ ਬਾਵਜੂਦ ਕਮਲ ਵਿੱਚ ਪਰਮਾਤਮਾ ਨੇ ਇੱਕ ਇਹੋ ਜਿਹੀ ਸ਼ਕਤੀ ਟਿਕਾ ਦਿੱਤੀ, ਊਰਜਾ ਟਿਕਾ ਦਿੱਤੀ, ਜਿਹੜਾ ਸੂਰਜ ਨੂੰ ਆਪਣੇ ਤੋਂ ਕਰੋੜਾਂ ਕੋਹ ਦੀ ਦੂਰੀ ਹੋਣ ਦੇ ਬਾਵਜੂਦ ਵੀ ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾਤੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ। ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਕੁਛ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ, ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਉਹ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਅਸਮਾਨ ਤੇ ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ, ਆਪਣੀ ਗਤੀਸ਼ੀਲ ਚੰਦਰਮਾ ਗਤੀ ਨਾਲ ਜਦੋਂ ਰੁੱਖ ਚੇਂਜ ਕਰਦਾ, ਪਰ ਚਕੋਰ ਜੇ ਚੜ੍ਹਦੇ ਵਾਲੇ ਪਾਸੇ ਚੰਦਰਮਾ ਆਇਆ ਪੂਰਨਮਾਸ਼ੀ ਦਾ, ਤੇ ਉਹਨੇ ਇਹ ਨਹੀਂ ਕਿ ਚੰਦਰਮਾ ਦੇ ਨਾਲ ਨਾਲ ਆਪਣੇ ਲੱਤਾਂ ਨੂੰ ਆਪਣੇ ਜਿਸਮ ਨੂੰ ਘੁਮਾਉਣਾ ਹੈ, ਉਹਦਾ ਸੁਭਾਅ ਹੈ। ਚੰਦਰਮਾ ਜੇ ਇਸ ਪਾਸਿਓਂ ਚੜ੍ਹਿਆ ਚੜ੍ਹਦੇ ਵਾਲੇ ਪਾਸਿਓਂ, ਸ਼ਾਮ ਨੂੰ ਉਹਨੇ ਸਵੇਰ ਤੱਕ ਲਹਿੰਦੇ ਵਾਲੇ ਪਾਸੇ ਆਉਣਾ ਹੈ। ਚਕੋਰ ਆਪਣੇ ਪੈਰਾਂ ਨੂੰ ਸਾਰੀ ਰਾਤ ਇੱਕ ਥਾਂ ਤੇ ਥਿਰ ਰੱਖੇਗੀ, ਸਿਰਫ ਆਪਣੀ ਗਰਦਨ ਨੂੰ ਹੀ ਚੰਦਰਮਾ ਦੇ ਨਾਲ ਮੋੜੀ ਜਾਏ। ਗਰਦਨ ਮੋੜਦੀ ਹੈ, ਕਦੀ ਆਪਣੇ ਪੈਰ ਨਹੀਂ। ਇੰਨੀ ਕੁ ਉਹਦੀ ਸੁਰਤ ਇੰਨਾ ਟਿਕਾ ਕਿ ਉਹਨੂੰ ਆਪਣੇ ਜਿਸਮ ਦਾ ਵੀ ਕੋਈ ਪਤਾ ਨਹੀਂ, ਕੇਵਲ ਤਾਂ ਕੇਵਲ ਆਪਣੀ ਗਰਦਨ ਨੂੰ ਝੁਕਾ ਕੇ ਆਪਣੀ ਪਿੱਠ ਤੇ ਲਾ ਲੈਂਦੀ ਏ, ਤੇ ਕਈ ਵਾਰੀ ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਪਰ ਉਹ ਕਿਹੜੀ ਖਿੱਚ ਹੈ, ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਪੜਾਇਆ ਨਹੀਂ, ਚਕੋਰ ਲਈ ਕੋਈ ਵਿਦਿਆ ਦਾ ਸਾਧਨ ਨਹੀਂ, ਪਰ ਪਰਮਾਤਮਾ ਨੇ ਚਕੋਰ ਦੇ ਅੰਦਰ ਚੰਦਰਮਾ ਦੇ ਪ੍ਰਤੀ ਇੱਕ ਖਿੱਚ ਪੈਦਾ ਕੀਤੀ, ਜਿਸ ਖਿੱਚ ਨੂੰ ਜੇ ਕਿਤੇ ਮਨੁੱਖ ਸਮਝੇ ਉਸੇ ਖਿੱਚ ਨੂੰ ਹੀ ਪ੍ਰੇਮ ਕਿਹਾ ਗਿਆ ਹੈ। ਹੁਣ ਉਹ ਦਿਸ ਨਹੀਂ ਰਹੀ, ਪਰ ਉਹਦਾ ਚੰਦਰਮਾ ਨਾਲ ਨੇਕ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿੱਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿੱਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ, ਇੱਕ ਟਿੱਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਹੋਣ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਹਨਾਂ ਨੇ ਸੂਰਜ ਖੇਤ ਕਿਹਾ ਹੈ,
कि चकवी दा सूरज नाल नेक है। दरअसल ओदा सूरज नाल ने नहीं, चकवी दा ने तां अपने चकवे दे नाल है, क्योंकि सूरज चढ़ नाल चानन विच उन्हां दा मिलाप है ते अंधकार विच रात दे खनेरे विच उन्हां दा विछोड़ा पै जांदा है। हुण एक रात दा विछोड़ा है, सारी रात चकवी ते चकवा एक दूजे नूं पुकारी जा रहे ने। हजूर दे प्यारे सिख भाई गुरदास कहिंदे ने उस चकवी ते चकवे नूं मनुख वर्गा उहदा शरीर नहीं, मनुख वर्गी उहदी बुद्धि नहीं, मनुख वर्गी उहदी सोचण दी शक्ति नहीं। मनुख जितना वह कोई कार विखार भी नहीं कर सकता, पर देख उस चकवी ते चकवे अंदर भी परमात्मा ने खिच रख दिती। एक रात दा विछोड़ा पिया ते सारी रात एक दूजे नूं पुकार दे रहे, उन्नी देर तक चैन नहीं, सकून नहीं, जिन्नी देर तक चकवी ते चकवा दोनों आपस विच मिल नहीं जाते। हुण उह केड़ी खिच है जिहड़ी सारी रात कुरलांदे रहे, पुकारदे रहे। सिर मैं अर्ज करनी चाहना कि गुरु नानक साहब ने प्रेमा भगती की, एक टेक होके ते अर्ज कर रहे हैं कि प्रेम दी दात परमात्मा ने एक खिच हर एक दे विच पैदा की है। कमल विच खिच है सूरज नू देख के, चकवी ते चकवे अंदर खिच है, चंद्रमा ते चकोर दी खिच है। भाई साहब ने दूसरा बचन कहा, पहला सी चंद चकोर प्रीत है, लाए त्यार तार निखाले, चकवी सूरज खेत है, मिल खोन सुखाले, नेहो कवल जल जानिए, खिड़ मूंह बखाले। खुण पानी ते कमल दा फुल आपसी कैसा प्यार पै कर दे, कि सुकी मिट्टी दे उते कमल दे फुल कदी प्रफुल्लत हुंदे देखे ने। जमीन तां ओही है, छप्पड़ टोबा तां ओही है, पर कमल दे फुल ना सुके कदी टोबे विच, ना सुकी जमीन ते प्रफुल्लत होणगे। पानी रुकण दी देर है ते सौण दे महीने विच कमल दे फुल अपने आप नूं प्रफुल्लत करदे ने ते पानी दे विच ओह पूर्ण तौर ते खिड़ जांदे। अगे मैं अर्ज करनी है, कमल दे फुल दी खिच सूरज नाल भी है, कमल दे फुल नूं जिंदगी पानी भी दे रहा है, पर जिहड़ी दिसदी नहीं वह खिच पानी विचों उहनूं मिल रही है। भाई साहब ने चौथा बचन किया, कहन लगे, मोर बबीए बोल दे वेख बदल काले। हुण काला बदल असमान ते चढ़ के आउंदा है, जितना मोर उहनूं देख के खुश हुंदा है, हुण बदल दा ते मोर दा आपसी की रिश्ता है। वह आसमान दे उते, वह धरती दे उते, जदों काली घटा चढ़ी ते मोर इको दम पैलां पाण लग पिया ते अपने पंखों ने पूर्ण तौर ते खलार लै, बखेर लै। उस बदल नूं देख के मोर दे अंदर भी परमात्मा ने एक खिच पैदा कर दिती, जिहड़ी बदल नूं देख के खड़ाओ विच आया ते नचण लग पिया। पपीए वल झाती मारीए, सच जाणियो बाकी साल दे महीने पपिया कदी भी उच्ची नहीं पुकारदा, पर जदो खाड़ ते सौण दा महीना हुंदा है भादों दा, उदो पपीए दे गले विच वी राग पैदा हो जांदा है, ओह भी बदलां नूं देख के उच्ची उच्ची पुकार लग पिया है। उहदे विच वी इक खिच है, चकोर विच, कमल फुल विच, चकवी विच, मोर ते बबीए विच, ते सच जाणो मां ते पुत्र दी भी एक खिच है। इस्त्री दी पति ते पत्नी दे अंदर भी एक दूजे प्रति खिच है। पर भाई साहब ने सारियां गल्लां करके कहन लगे, चंद्रमा दी चकोर नाल प्रीत है, चकोर दी चंद्रमा नाल प्रीत है, पर सच जानी चंद्रमा बेवफाई कर सकदा है प्यारिया, कि पानी जेड़ा वह सुख सकदा है, कमल फुल मुरझा सकदा है, चकवी ते चकवे दा विछोड़ा पै सकदा है, चमकदे कोई बदल दूर जा सकदे ने, मोर ते बबीए विलकदे रह सकदे ने, मां ते बाप साथ छड के जा सकदे ने, नार ते पतार दा प्यार है, पर मौत प्यार नू विछोड़ सकदी है, पर गुरु ते रब दी प्रीत ऐसी है जिस खिरदे विच टिक जाए, सच जाणो ए प्रीत मरन तो बाद भी कदी नहीं टुटदी। एक ऐसी प्रीत है, भाई साहब ने प्यार दी व्याख्या करदिया बहुत सोहनी पौड़ी कही, चंद चकोर प्रीत है, लाए तार निखाले, चकवी सूरज खेत है, मिल खोन सुखाले, न्यो कवल जन जानिया, खिड़ मूंह बखाले, मोर बाबीए बोल दे वेख बदल काले, नार पतार प्यार है, मां
पुत संभाले पर प्यारिया गुरु नानक दी प्रीत कैसी है पीर मरीदा पिर हड़ी ओ निभ है नाले के मरीद दी ते पीर दी जड़ी प्रीत है ओ तोड़ निभन वाली ओ रस्ते विच टुटन वाली नहीं। आप तवज्जो देना गुरु नानक साहब ने उस करतार दी प्रेमा भगती की थी। ते जदो असी बाबे नानक जी दी बाणी पढ़ने हैं ते उन्होंने अपनी अमृत बाणी विच अपने मन नू मुखातब करके प्यारे नू प्यार करन दे कुछ जुगता सानू दसी। हजूर दी श्री राग विच एक अष्टपदी है उस अष्टपदी दे कुछ पदे मैं आप जी दे समक्ष रखने चाहना हां कि सतगुरु गुरु नानक साहब दी प्रेमा भगती कैसी है। उस अष्टपदी दियां रहाओ दियां तुकां ने रहाओ दे बचन ने मन रे क्यों छूटा बिन प्यार खे मेरे मना की परमात्मा नू प्रेम तो करन तो बिना तेरा खेड़ा छुट सकदा है की तू बंधना तो मुक्त हो सकना परमात्मा नू प्रेम करन तो बिना। मन रे क्यों छूटा बिन प्यार गुरमुख अंतर रव रहा हर बख्शे भगत पंडार। गुरु दे राही ये समझ पैंदी है कि परमात्मा सारिया थावां ते रव्या है ते गुरु कृपा करे ते भगती दे भंडारे बख्शदा है। रहाओ दी तुक नू फिर समझिए मन रे क्यों छूटा बिन प्यार प्यार तो बिना प्रेम तो बिना उस परमात्मा नू कदी तू खुश नहीं कर सकदा। गुरु तो बिना तेनू प्रेम करन दी जुगत नहीं आउणी। वैसे तां जे इंसान नू समझ पै जाए कि प्रेम प्रीत प्यार ने ये जितने भी शब्द असीं वरतने आ जे इंसान दे शरीर अंदर तन अंदर परमात्मा दी प्रीत नहीं प्यार नहीं ते गुरु ग्रंथ साहिब कहिंदे ने प्राण प्यार तो प्रीत तो बिना जिहड़े मनुखां दे तन ने कहिंदे ने मानो ओ तां इस तरह ने जिवें शमशान भूमि विच मुरदे सड़ के किसे मिट्टी दा ढेर हो जा। ओ तां इस तरह ने कि जिवें मानो कि एक मरिया होया शरीर प्यार है मरे हुए शरीर विच कोई हरकत नहीं ते जिस मनुख दे जिस्म अंदर परमात्मा दा प्यार नहीं सच जाणियो ओ खाए भी पीए भी बोले भी पर गुरु दी नजर विच एक ओ जिंदा लाश है ओ मुर्दा है जे उस अंदर प्रीत नहीं तां प्यार तो बिना छुट नहीं सकदा। हजूर दे बचन सी पढ़ने हैं अत सुंदर कुलीन चतुर मुख ज्ञानी धनवंत ए सारे गुण होण दे बावजूद भी मृतक कईयां नानका जे प्रीत नहीं। भगवंत बाबा नानक जी कह रहे ने मन रे क्यों छूटा है बिन प्यार मृतक कईयां नानका जे प्रीत नहीं। भगवंत जे उस परमात्मा ली प्यार नहीं ते सच जानी ओ शरीर मुर्दे दे समान है उस शरीर दा कोई अर्थ नहीं। ओ मुर्दे नू जितना मर्जी कोई शिंगारी जाए ते उस दा अर्थ की है कुछ भी नहीं। हजूर ने कहा प्रीत तो बिना बाबा फरीद साहब दे बचन सी पढ़ने उन्होंने जोबन दी गल कीती हुण जवानी अपने आप विच परमात्मा दी एक बड़ी वड्डी दात है ते जे किसे बंदे दे कोल जोबन भी है पर जोबन होण दे बावजूद उस दे अंदर प्यारे दी प्रीत नहीं ते मेरे धन गुरु ग्रंथ साहिब विच बाबा फरीद साहब कहिंदे ने प्रीत तो बिना मनुख दा तन शमशान भूमि है प्रीत तो बिना ता जवानी सड़ के राख हो जाए उदा करना की है। बाबा जी ने अमृत बचन कह जोबन जांदे ना डरा जे शह प्रीत ना जाए कहने जोबन जानदा वक्त दे जानदा समय दा जानदा सानू कोई डर नहीं। डर तां उदो है जदों वक्त समा जा जोबन जा जीवन परमात्मा दे प्रेम तो बिना चला जाए सिमरन तो बिना चला जाए। भाई साहब भाई नंद लाल जी ने अपनिया गजलां विच पहला शेर ही ये क्या है पहली गजल दा कहन लगे खवाए बंदगी आ वुर्द दर वजूद मरा ए मिनसान तू वजूद विच ता आया है कि परमात्मा दी इबादत करे परमात्मा दी बंदगी करे जे परमात्मा दी बंदगी नहीं सी करनी ते फिर इस वजूद विच इस तन विच आउण दा लाभ की। कहन लगे फिर एवें आसमान दे थले अपनी जिंदगी दे दिन प्या कटना बंदगी करके ही जिंदगी है जे बंदगी नहीं ते सच जानी फिर जिंदगी नहीं। हवाए बंदगी आ वुर्द दर वजूद मरा वगर मैं जो के चुनी आमदन नाबूद मरा जे उस परमात्मा दी इबादत नहीं
ਤੇ ਯਾ ਅੱਲਾਹ ਯਾ ਰੱਬ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ ਕਿਉਂਕਿ ਤੇਰੀ ਬੰਦਗੀ ਦੇ ਸ਼ੌਂਕ ਕਰਕੇ ਹੀ ਮੈਂ ਜੀ ਰਿਹਾ ਹਾਂ। ਪਿਆਰਿਓ ਤਵੱਜੋ ਦਿਆ ਜੇ, ਬਾਬਾ ਨਾਨਕ ਜੀ ਨੇ ਪ੍ਰੇਮਾ ਭਗਤੀ ਕੀਤੀ ਤੇ ਮੈਂ ਅਰਜ਼ ਕਰਨਾ ਪਿਆ ਬਾਬਾ ਜੀ ਦੀ ਬਾਣੀ ਵਿੱਚੋਂ ਪੁੱਛ ਲਈਏ ਕੈਸੀ ਪ੍ਰੇਮਾ ਭਗਤੀ ਉਹਨਾਂ ਕੀਤੀ। ਉਹਨਾਂ ਨੇ ਵਿੱਚ ਪ੍ਰਮਾਣ ਦਿੱਤਾ ਮਨ ਰੇ ਕਿਉਂ ਛੂਟੇ ਬਿਨ ਪਿਆਰ, ਤੇ ਬਾਬਾ ਫਰੀਦ ਕਹਿਣ ਲੱਗੇ ਹਕੀਕਤ ਹੈ ਕਿ ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿ ਕਿਤੇ ਜਵਾਨੀ ਪਿਆਰ ਤੋਂ ਬਿਨਾਂ ਨਾ ਚਲੀ ਜਾਏ, ਸਾਈਂ ਨੂੰ ਨੇਹ ਕਰਨ ਤੋਂ ਬਿਨਾਂ ਨਾ ਵਿਅਰਥ ਚਲੀ ਜਾਏ। ਸੱਚ ਜਾਣੋ ਉਸ ਮਹਾਂਪੁਰਸ਼ ਦੀ ਕੱਲੀ ਜਵਾਨੀ ਹੀ ਨਹੀਂ, ਜੋਬਨ ਵਿੱਚ ਨਹੀਂ, ਉਹ ਤਾਂ ਆਪਣੇ ਬਚਪਨ ਤੋਂ ਹੀ ਰੱਬ ਨੂੰ ਇਸ਼ਕ ਕਰਨ ਲੱਗ ਪਏ। ਬਾਬਾ ਫਰੀਦ ਸਾਹਿਬ ਅਜੇ ਬਚਪਨਾ ਹੈ ਤੇ ਕੁਰਾਨ ਉਹਨਾਂ ਨੂੰ ਜ਼ਬਾਨੀ ਕੰਠ ਹੋ ਗਈ ਹੈ, ਅਜੇ ਬਚਪਨਾ ਹੈ ਕਿ ਕਿਤਨਾ ਕਿਤਨਾ ਸਮਾਂ ਰੱਬ ਦੀ ਇਬਾਦਤ ਵੀ ਜੁੜੇ ਰਹਿੰਦੇ ਨੇ। ਆਖਰ ਉਹ ਕੈਸੀ ਪਰਮ ਅਵਸਥਾ ਮਿਲੀ ਕਿ ਜਿੱਦਣ ਜ਼ਮੀਨ ਤੇ ਪਈ ਹੋਈ ਖਾਕ ਮਿੱਟੀ ਆਪਣੇ ਮੂੰਹ ਦੇ ਵਿੱਚ ਪਾਈ ਤੇ ਉਸ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਕਿਉਂ? ਆਪਣਾ ਅੰਦਰ ਇੰਨਾ ਕੁ ਮਿੱਠਾ ਹੋ ਚੁੱਕਾ ਸੀ, ਆਪ ਮਿਠਾਸ ਦੇ ਭੰਡਾਰੇ ਬਣ ਚੁੱਕੇ ਸਨ। ਤੇ ਹਕੀਕਤ ਏਵੇ ਅਸੀਂ ਕਹਾਂਗੇ ਮਿੱਟੀ ਮਿੱਠੀ ਹੋ ਗਈ, ਜ਼ਮੀਨ ਤੇ ਮਿੱਟੀ ਮਿੱਠੀ ਨਹੀਂ ਹੋਈ, ਅਸਲ ਵਿੱਚ ਬਾਬਾ ਜੀ ਦੀ ਰਸਨਾ ਦੀ ਮਿਠਾਸ ਕਰਕੇ ਮਿੱਟੀ ਵੀ ਮਿੱਠੀ ਹੋ ਗਈ। ਉਸ ਮਹਾਂਪੁਰਸ਼ ਉਹ ਆਪ ਸ਼ੱਕਰ ਗੰਜ ਹੈ, ਸ਼ੱਕਰ ਦੇ ਖਜ਼ਾਨੇ ਨੇ। ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ ਜੋਬਨ ਚਲਾ ਜਾਏ ਪ੍ਰੀਤ ਤੋਂ ਬਿਨਾਂ, ਜਵਾਨੀ ਚਲੀ ਜਾਏ ਪਿਆਰ ਤੋਂ ਬਿਨਾਂ, ਜ਼ਿੰਦਗੀ ਦਾ ਸਮਾਂ ਨਿਕਲ ਜਾਏ ਪ੍ਰੀਤ ਤੋਂ ਬਿਨਾਂ, ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ, ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ। ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ, ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ। ਸੰਭਾਲਣ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਨੂੰ ਜਦੋਂ ਤਲੀਆਂ ਪੈਰਾਂ ਦੀਆਂ ਚਸ਼ੀਆਂ, ਉਹਨਾਂ ਨੇ ਖੱਤ ਪਕੜ ਕੇ ਖੱਤ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ। ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਦਾ, ਠੀਕ ਹੈ? ਕਹਿਣ ਲੱਗੇ ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮੁਰੀਦ ਨੇ ਕਿਹਾ, ਬਾਬਾ ਸਾਹਿਬ ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ, ਪੂਰਨ ਤੌਰ ਤੇ ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਦ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ। ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ, ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ, ਮਨ ਰੇ ਕਿਉਂ ਛੂਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਹੁਣ ਪ੍ਰੇਮ ਬੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਕੈਸੀ ਭਗਤੀ ਕੀਤੀ, ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ
ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨ ਹੈ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ, ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਕਿਹੋ ਜਿਹਾ ਪਿਆਰ ਹੋਵੇ, ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ, ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆਂ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ। ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ, ਤੈਨੂੰ ਰੱਬ ਨੇ ਸਭ ਤੋਂ ਪਹਿਲਾ ਗੁਣ ਇਹ ਦਿੱਤਾ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ,